ਭੰਡ ਮੁਆ ਭੰਡਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਇ ਨਾਨਕ ਭੰਡੇ ਬਾਹਰ।

ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ ਪਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਗਦਾਂ ਕਾਇਤ ਗਾਰਬ ਹੰਡੀਐ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁੱਝੀਐ ਮੂਰਖ ਹੈ ਨਾ ਲੁਜੀਐ ਮੂਰਖ ਹੈ ਨਾ ਲੁਜੀਐ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੜਸਠ ਤੀਰਥ ਜੇ ਨਹਾਵੇ ਉਤਰੇ ਨਾਹੀਂ ਮੈਲ ਜਿਨ ਪਟ ਅੰਦਰ ਬਾਹਰ ਗੁਦਰਤੇ ਪਲੇ ਸੰਸਾਰ ਤਿੰਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾ ਹੈ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ ਉੱਪਰ ਖਰਚ ਮੰਗਾ ਜਾਵੇ ਦੇ ਤਾਂ ਖਾਹ ਵੀ ਬਾਣੇ ਕੋ ਕਲਮ ਇੱਕ ਹਮਾ

ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਕੀ ਚਾਈ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਹਾਰੀਐ ਤੇ ਵਿਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

ਤਤਨ ਜਾਪਣੀ ਹਰ ਤਾਂ ਕੇ ਭਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰਿਆਂ ਤੁਰੀ ਚੜ੍ਹੇ ਬਿਸਿਆਰ ਆਪ ਕਰਾਏ ਘਰਿਆ ਫੋਕਿਆ ਸੋ ਕਰੀ ਪੁਕਾਰ ਨਾਨ ਕਰਨਾ ਜਿਨ ਕੀ ਆ ਫਿਰ ਤਿਸ ਹੀ ਕਰਨੀ ਸਾਰ।

विभुजिए गल पे सो जम की फास।

आसार सुहंदा तिस लगे, जिस मन हर चरण निवास।

0: जिस मानहार चरण निवास।
1: ਸੰਗਰਾਂਦ ਦੇ ਪਾਵਨ ਦਿਹਾੜੇ ਤੇ ਤੁਸੀਂ ਸਰਵਣ ਕਰ ਰਹੇ ਸੀ 12 ਮਾਹ ਚੋਂ ਇਸ ਮਹੀਨੇ ਦਾ ਪਾਠ। ਆਕਾਸ਼ਵਾਣੀ ਜਲੰਧਰ ਤੋਂ ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਬੜੇ ਕੰਮ ਕਾਰ ਵਾਲੇ ਖਿੱਚਵੇਂ ਦਿਨ ਆ।
0: ਬਿਲਕੁਲ ਜੀ,
1: ਹਰ ਪਾਸੇ ਧਿਆਨ ਦੇਣ ਦੀ ਲੋੜ ਆ।
0: ਦਿਨ ਤਾਂ ਖਿੱਚਵੇਂ ਹੈ ਤੇ ਲੋਕੀ ਓਦਾਂ ਵੀ ਬਹੁਤ ਖਿੱਚ ਚ ਆਏ ਹੋਏ ਨੇ ਅੱਜ ਕੱਲ੍ਹ, ਮੌਸਮ ਏਦਾਂ ਦਾ ਹੈ।
1: ਇਹ ਦੇਖੋ, ਮੌਸਮ ਤਾਂ ਚਲੋ ਆਪਣਾ ਕੰਮ ਕਰਾ, ਅਸੀਂ ਆਪਣਾ ਕੰਮ ਕਰਦੇ ਰਹੀਏ।
0: ਕਰਨਾ ਪੈਣਾ ਹੈ ਜੀ, ਕਿਉਂਕਿ ਦੇਖੋ ਖੇਤੀਬਾੜੀ ਤਾਂ ਸੰਧੂ ਸਾਹਿਬ ਆਪਾਂ ਜਾਣਦੇ ਹਾਂ। ਇਹ ਤਾਂ ਹੈ ਨਹੀਂ ਵੀ ਪੱਖੇ ਥੱਲੇ ਬਹਿ ਕੇ ਸਾਡਾ ਸਰ ਜੂਗਾ ਵੀ ਚਲੋ ਅੱਜ ਦਾ ਕੰਮ ਜਿਹੜਾ ਹੈ ਕੋਈ ਗੱਲ ਨਹੀਂ ਯਾਰ, ਫਿਰ ਕਰ ਲਾਂਗੇ ਆਪਾਂ। ਇਹ ਕੰਮ ਚੱਲਣਾ ਨਹੀਂ, ਕਿਉਂਕਿ ਖੇਤੀਬਾੜੀ ਦਿਨਾਂ ਦਾ ਹੇਰ ਫੇਰ ਹੈ।
1: ਹਾਂ, ਪੱਕੀ ਗੱਲ ਹੈ ਜੀ। ਜਿਸ ਤਰ੍ਹਾਂ ਹੁਣ ਆਪਾਂ ਰੁੜੀਆ ਰਾਮ ਜੀ ਵਾਰ ਵਾਰ ਕਈ ਵਾਰ ਕਹਿੰਦੇ ਹੁੰਦੇ ਹਾਂ ਨਾ ਵੀ ਖੇਤੀ ਭਿੰਨਤਾ ਲਿਆਓ,
0: ਹਾਂ ਬੜੀ
1: ਵੱਖ ਵੱਖ ਫਸਲਾਂ ਬੀਜੀਏ। ਅਤੇ ਖਾਸ ਕਰਕੇ ਤਾਂ ਹੁਣ ਇਹੋ ਜਿਹਾ ਸਮਾਂ ਆ ਗਿਆ ਵੀ ਜਿਸ ਤੋਂ ਆਪਾਂ ਨਾ ਜਿਹੜੀ ਕਈ ਚੀਜ਼ਾਂ ਤਿਆਰ ਹੋ ਜਾਣ ਜੀ।
0: ਬਿਲਕੁਲ ਬਿਲਕੁਲ।
1: ਅਤੇ ਸੋਇਆਬੀਨ ਬੜੀ ਵਧੀਆ ਫਸਲ ਹੈ, ਇੱਕ
0: ਬੜੀ ਅਹਿਮ ਫਸਲ ਹੈ ਜੀ। ਦੇਖੋ, ਬਹੁਤ ਸਾਰੇ ਸਾਡੇ ਕਿਸਾਨ ਵੀਰ ਹੈ ਜਿਹੜੇ ਸੋਇਆਬੀਨ ਦੀ ਖੇਤੀ ਵੀ ਕਰਦੇ ਆ ਔਰ ਸੋਇਆਬੀਨ ਤੋਂ ਪਦਾਰਥ ਵੀ ਨਾਲ ਬਣਾ ਕੇ ਵੇਚਦੇ ਆ, ਆਪਣੇ ਪਲਾਂਟ ਉਹਨਾਂ ਨੇ ਲਾਏ ਹੋਏ ਆ।
1: ਬਿਲਕੁਲ,
0: ਐਸੇ ਕਾਸ਼ਤਕਾਰ ਵੀ ਸਾਡੇ ਕੋਲ।
1: ਸੋਇਆਬੀਨ ਤੋਂ ਭਾਵੇਂ ਦੇਖੋ ਜੀ, ਆਪਣਾ ਸੋਇਆਬੀਨ ਦਾ ਦੁੱਧ ਬੜਾ ਵਿਕਦਾ ਹੈ ਜੀ, ਬੇਕਰੀ 'ਚ ਪੈ ਜਾਂਦੀ ਹੈਗੀ ਹੈ।
0: ਸਭ ਤੋਂ ਜ਼ਿਆਦਾ ਜੀ ਦੇਖੋ, ਆਪਣੇ ਹੁਣ ਪੰਜਾਬ 'ਚ ਜਿੰਨੇ ਕੁ ਮੁੰਡੇ ਜਿਹੜੇ ਕਸਰਤ ਕਰਨ ਵਾਲੇ ਮੁੰਡੇ ਜਿਹੜੇ ਜਿਮ ਦੇ ਵਿੱਚ ਜਾਂਦੇ ਹੈ,
1: ਹਾਂ ਸੋਇਆਬੀਨ ਦੁੱਧ ਪੀਂਦੇ ਆ,
0: ਉਹ ਸੋਇਆਬੀਨ ਦੁੱਧ ਪੀਂਦੇ ਅਤੇ ਸੋਇਆਬੀਨ ਦੇ ਪਨੀਰ ਖਾਂਦੇ ਆ।
1: ਹਾਂ,
0: ਕਿਉਂਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੋਮ ਹੈ।
1: ਹਾਂ, ਅਤੇ ਉਹ ਤਾਂ ਹੋਊਗਾ ਜੇ ਅਸੀਂ ਪੈਦਾ ਕਰਾਂਗੇ।
0: ਬਿਲਕੁਲ ਬਿਲਕੁਲ।
1: ਅਤੇ ਪੰਜਾਬ ਦੇ ਵਿੱਚ ਦੇਖੋ ਕੁਛ ਇਲਾਕੇ ਜਿਹਨੂੰ ਬੜੇ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਮੈਨੂੰ ਪੈਦਾ ਹੋ ਸਕਦੀ ਹੈਗੀ ਹੈ ਜੇ ਅਸੀਂ ਥੋੜ੍ਹੀ ਮਿਹਨਤ ਕਰੀਏ ਇਸ ਫਸਲ ਦੇ ਉੱਪਰ।
0: ਜੀ ਜੀ।
1: ਅਤੇ ਯੂਨੀਵਰਸਿਟੀ ਵੱਲੋਂ ਜੋ ਰੁੜੀਆ ਰਾਮ ਜੀ ਕਿਸਮਾਂ ਦੀ ਗੱਲ ਕਰੀ ਨਾ, ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੀ।
0: ਜੀ,
1: SL 958 ਕਿਸਮ ਆ, SL 744 ਅਤੇ SL ਹੈ ਜੀ 525
0: ਜੀ।
1: ਸੋ ਇਹਦੀ ਜੀ ਆਪਾਂ ਖਾਸੀਅਤ ਦੀ ਗੱਲ ਕਰੀਏ ਅਤੇ ਜਿਹੜੀ 958 ਹੈ ਜੀ, ਇਹਦੇ ਵਿੱਚ ਨਾ ਪ੍ਰੋਟੀਨ ਹੈਗੀ 41.7%
0: ਜੀ,
1: ਅਤੇ ਤੇਲ ਹੈ 20%।
0: ਠੀਕ।
1: 142 ਦਿਨਾਂ 'ਚ ਰੁੜੀਆ ਰਾਮ ਜੀ ਪੱਕ ਜਾਂਦੀ ਹੈ ਅਤੇ 7.3 ਕੁਇੰਟਲ ਪੈਦਾਵਾਰ।
0: ਹਾਂ, ਸੋਹਣਾ ਝਾੜ ਹੈ ਜੀ।
1: ਹਾਂ, ਅਤੇ ਜਿਹੜੀ ਹੈਗੀ SL 744 ਇਹਦੇ ਵਿੱਚ ਜਿਹੜੀ ਹੈਗੀ ਆ ਪ੍ਰੋਟੀਨ 42.3%, 21% ਤੇਲ, 139 ਦਿਨ 'ਚ ਪੱਕਦੀ ਹੈ ਅਤੇ ਪੈਦਾਵਾਰ ਉੱਨੀ ਹੈ ਜੀ ਇਹਦੀ ਵੀ, 7.3 ਕੁਇੰਟਲ।
0: ਜੀ ਜੀ।
1: ਅਤੇ SL ਜਿਹੜੀ 525 ਕਿਸਮ ਹੈ, ਇਹਦੇ ਵਿੱਚ 37.2% ਪ੍ਰੋਟੀਨ ਹੈਗੀ ਆ, 21.9% ਤੇਲ, ਵਿਸ਼ਾਣੂ ਰੋਗ ਤੋਂ ਰਹਿਤ ਹੈ ਅਤੇ 144 ਦਿਨ ਲੈਂਦੀ ਪੱਕਣ 'ਚ, ਅਤੇ ਝਾੜ ਹੈ ਜੀ 6.1 ਕੁਇੰਟਲ ਫੀ ਏਕੜ ਦੇ ਹਿਸਾਬ ਨਾਲ।
0: ਜੀ
1: ਲਓ ਜੀ, ਰੁੜੀਆ ਰਾਮ ਜੀ ਖਾਸ ਕਰਕੇ ਨਾ ਟੀਕਾ ਜ਼ਰੂਰ ਲਾਈਏ ਜੀ ਇਹਨੂੰ। ਰਾਇਜੋਬੀਅਮ ਦਾ ਜਿਹੜਾ ਟੀਕਾ ਹੈ ਨਾ, ਉਹ ਅਸੀਂ ਲਾ ਸਕਦੇ ਹੈਗੇ ਹਾਂ ਅਤੇ ਬੀਜ ਨੂੰ ਨਾ ਘੱਟੋ ਘੱਟ ਪਾਣੀ ਨਾਲ ਸਿੱਲਾ ਕਰਕੇ ਇੱਕ ਪੈਕਟ ਲੈਣਾ ਜੀ।
0: ਜੀ,
1: ਉਹ ਆਪਾਂ ਛਾਵੇਂ ਇਹਨੂੰ ਲਗਾ ਕੇ ਅਤੇ ਤੁਰੰਤ ਹੀ ਬੀਜ ਦੇਣਾ ਅਤੇ ਇਹਦੇ ਨਾਲ ਜਿਹੜਾ ਪੈਦਾਵਾਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ ਜੀ।
0: ਠੀਕ ਹੈ।
1: ਸੋ ਬਿਜਾਈ ਲਈ ਹੁਣ ਦੇਖੋ ਸਮਾਂ ਬਹੁਤ ਹੀ ਢੁਕਵਾਂ ਹੈ ਜੀ ਇਹਦਾ,
0: ਸੋਇਆਬੀਨ
1: ਬਿਨਾਂ ਕਿਸੇ ਦੇਰੀ ਦੀ ਆਪਾਂ ਨਾ ਇਹਨੂੰ ਬਿਜਾਈ ਕਰ ਦਈਏ ਅਤੇ ਬੀਜ ਲੈਣਾ ਜੀ 25 ਦੇ ਲੈ ਕੇ 30 ਕਿਲੋ ਫੀ ਏਕੜ ਦੇ ਹਿਸਾਬ ਨਾਲ,
0: ਇੱਕ ਏਕੜ ਦਾ।
1: ਹਾਂ, ਚੰਗੇ ਬੱਤਰ 'ਚ ਬਿਜਾਈ ਕਰੋ।
0: ਹਾਂ, ਇਹ ਗੱਲ ਦੇਖੋ ਜਿਹੜੀ ਤੁਸੀਂ ਅਹਿਮ ਕੀਤੀ ਹੈ, ਜਿਹੜਾ ਬੱਤਰ ਹੈ ਨਾ, ਕਿਉਂਕਿ ਇਹ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸੋਇਆਬੀਨ ਬੜੀ ਸਖ਼ਤ ਦਾਣੇ ਵਾਲੀ ਫਸਲ ਹੈ, ਦਾਣਾ ਬਹੁਤ
1: ਇਹਨੂੰ ਬਾਅਦ 'ਚ ਹੀ ਚਾਹੀਦੀ, ਸਿੱਲ ਚਾਹੀਦੀ ਹੈ।
0: ਇਸੇ ਕਰਕੇ ਕਈ ਵਾਰੀ ਜਿਹੜੇ ਪੈਦਾ ਕਰਨ ਵਾਲੇ ਹੈ ਜਾਂ ਕੁਛ, ਉਹ ਕਹਿੰਦੇ ਆ ਭਾਈ ਇਹਨੂੰ ਜਦੋਂ ਖਾਣਾ ਹੈ ਨਾ ਸੋਇਆਬੀਨ ਨੂੰ, ਇਹਨੂੰ ਖਾਣ ਦਾ ਵੀ ਢੰਗ ਤਰੀਕਾ ਹੈ,
1: ਕੱਚੀ ਨਹੀਂ ਖਾਣੀ,
0: ਇਹਨੂੰ ਕੱਚੀ ਨਹੀਂ ਖਾਣਾ ਹੈ। ਸੋ ਇਸ ਕਰਕੇ ਇਹ ਜਿੱਦਾਂ ਆਪਾਂ ਕਹਿੰਦੇ ਵੀ ਬੀਜਣ ਵੇਲੇ ਵੀ ਆਪਾਂ ਧਿਆਨ ਰੱਖਣਾ, ਕਿਉਂਕਿ ਦਾਣੇ ਦੇ ਵਿੱਚ ਪਟਾਰ ਜਿਹੜਾ ਹੈ ਉਹ ਸਿੱਲੇ ਹੋਣ ਨਾਲ ਹੀ ਆਉਣਾ ਹੈ, ਔਰ ਜ਼ਮੀਨ ਦੇ ਵਿੱਚ ਬੱਤਰ ਜਿਹੜੀ ਹੈ ਤੁਹਾਡੀ ਉਹ ਵੀ ਪੂਰੀ ਹੋਣੀ ਚਾਹੀਦੀ ਹੈ।
1: ਪਰਾਲੀ ਬੜੇ ਕੰਮ ਆਉਂਦੀ ਰੁੜੀ ਆਰਾਮ ਜੀ,
0: ਬਹੁਤ ਜ਼ਿਆਦਾ ਜੀ।
1: ਝੋਨੇ ਦੀ ਜਿਹੜੀ ਪਰਾਲੀ ਹੈ ਨਾ, ਇਹਨੂੰ ਖੇਤ 'ਚ ਵਿਛਾ ਦਿਓ ਜੀ, ਇਹ ਬਹੁਤ ਹੀ ਵਧੀਆ ਕੰਮ ਕਰੋਗੇ ਜੀ ਨਮੀ ਨੂੰ ਸੰਭਾਲਣ ਦਾ, ਕਿਉਂਕਿ ਦੇਖੋ ਗਰਮੀ ਆਪਣਾ ਪਤਾ ਪੈ ਰਹੀ ਹੈ ਅਤੇ ਪਾਣੀ ਨੇ ਤਾਂ ਉੱਡਣਾ ਹੀ ਉੱਡਣਾ।
0: ਬਿਲਕੁਲ।
1: ਸੋ ਜਿਹੜੀ ਪਰਾਲੀ ਦੀ ਵਰਤੋਂ ਵੀ ਵਧੀਆ ਹੋ ਜਾਏਗੀ ਅਤੇ ਨਵੀਂ ਵੀ ਇਹਦੇ ਨਾਲ ਸਾਂਭੀ ਰਹੇਗੀ ਅਤੇ ਜਿਹੜੀ ਫੁਟਾਰਾ ਫਿਰ ਇਹਦੇ ਨਾਲ ਵਧੀਆ ਹੁੰਦਾ ਹੈਗਾ
0: ਜੀ।

0: ਸੋ ਬੀਜ ਜਿਹੜਾ ਹੈ 2.5 ਤੋਂ 5 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚਕਾਰ ਫਾਸਲਾ ਜਿਹੜਾ ਹੈ 4 ਤੋਂ ਲੈ ਕੇ 5 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰੱਖੋ ਜੀ
1: ਜੀ
0: ਅਤੇ ਜੀਰੋ ਟਿਲ ਡਰਿੱਲ ਦੇ ਨਾਲ ਵੀ ਆਪਾਂ ਇਹਨੂੰ ਬੀਜ ਸਕਦੇ ਹਾਂ ਰੋੜੀਆ ਰਾਮ ਜੀ।
1: ਠੀਕ ਬੱਚੇ ਵਾਲਿਓ।
0: ਅੱਛਾ, ਬੈੱਡਾਂ 'ਤੇ ਵੀ ਆਪਾਂ ਰੋੜੀਆ ਰਾਮ ਜੀ ਸੋਇਆਬੀਨ ਬੀਜ ਸਕਦੇ ਹੈਗੇ ਹਾਂ।
1: ਠੀਕ ਹੈ।
0: ਅਤੇ ਇਹਦੇ ਲਈ ਨਾ ਜਿਹੜੀ ਕਣਕ ਲਈ ਆਪਾਂ ਜੋ ਬੈੱਡ ਪਲਾਂਟਰ ਇਸਤੇਮਾਲ ਕਰਦੇ ਹਾਂ ਨਾ, 67.5 ਸੈਂਟੀਮੀਟਰ ਵਿਥ 'ਤੇ ਤਿਆਰ ਕੀਤੇ ਬੈੱਡਾਂ 'ਤੇ ਨਾ, ਇਹ ਆਪਾਂ ਕੋਈ 37.5 ਸੈਂਟੀਮੀਟਰ ਬੈੱਡ ਬਣਾ ਲਓ ਅਤੇ 30 ਸੈਂਟੀਮੀਟਰ ਥਾਂ ਰੱਖੋ ਖਾਲੀ।
1: ਠੀਕ,
0: ਉੱਥੇ ਬੀਜ ਦਿਓ
1: ਜੀ।
0: ਅਤੇ ਸੋਇਆਬੀਨ ਦੀਆਂ 2 ਕਤਾਰਾਂ ਫੀ ਬੈੱਡ ਆਪਾਂ ਨੇ ਬੀਜਣੀਆਂ ਨੇ ਤਾਂ ਕਿ ਜਿਹੜੀ ਸਿਫਰੇ ਦੇ ਨਾਲ ਆਪਾਂ ਨੂੰ ਝਾੜ ਹੈ ਉਹ ਵਧੀਆ ਮਿਲਦਾ ਹੈਗਾ ਅਤੇ ਪਾਣੀ ਦਾ ਆਪਾਂ ਖਾਸ ਧਿਆਨ ਰੱਖੀਏ। ਅਤੇ ਫੀ ਏਕੜ ਦੇ ਹਿਸਾਬ ਨਾਲ ਆਪਾਂ ਇੱਕ ਗੱਲ ਹੋਰ ਦੇਖੋ, ਇਹਨੂੰ ਮੱਕੀ ਦੇ ਨਾਲ ਰਲਾ ਕੇ ਵੀ ਉਗਾ ਸਕਦੇ ਹਾਂ ਰੁੜੀਆ ਰਾਮ ਜੀ।
1: ਆਹੋ, ਰਲਮੀ ਫਸਲ ਦੀ
0: ਵੀ ਲੈ ਸਕਦੇ ਹਾਂ,
1: ਰਲਮੀ ਫਸਲ ਦੀ ਸਮਰੱਥਾ ਵੀ ਹੈ।
0: ਅਤੇ ਸੋਇਆਬੀਨ ਦੀ 1 ਲਾਈਨ 60 ਸੈਂਟੀਮੀਟਰ ਦੇ ਵਿੱਚ ਤੇ ਬੀਜੋ ਅਤੇ ਮੱਕੀ ਦੀਆਂ ਵਿੱਚ ਆਪਾਂ ਨੇ ਲਾਈਨਾਂ ਬੀਜ ਦੇਣੀਆਂ ਜੀ ਨਾਲ ਇਹਦੇ।
1: ਜੀ ਜੀ।
0: ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਨਮੀ ਸੰਭਾਲਣ ਲਈ, ਝੋਨੇ ਦੀ ਪਰਾਲੀ ਹੈ ਨਾ ਉਹ ਚੰਗੀ ਤਰੀਕੇ ਨਾਲ ਢੱਕ ਦਈਏ ਅਤੇ ਤਾਂ ਕਿ ਜਿਹੜਾ ਬੀਜ ਹੈ ਨਾ ਵਧੀਆ ਉੱਗੇਗਾ ਇਹਦੇ ਨਾਲ ਅਤੇ ਬੂਟੇ ਲਾਉਣਗੇ ਜੀ।
1: ਠੀਕ ਹੈ ਜੀ।
0: ਬਾਕੀ ਦੇਖੋ, ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ, ਰਸਾਇਣਿਕ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਹੈ।
1: ਆ ਕੋਸ਼ਿਸ਼ ਤਾਂ ਦੇਖੋ ਜੀ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਵੀ ਪਰਹੇਜ਼ ਜ਼ਹਿਰਾਂ ਤੋਂ ਖਾਸ ਕਰਕੇ ਬਚਣਾ ਚਾਹੀਦਾ ਹੈ। ਇੱਕ ਤਾਂ ਦੇਖੋ, ਵੈਸੇ ਜਿੱਦਾਂ ਆਪਾਂ ਕਹਿੰਦੇ ਵੀ ਦਾਲ ਵਾਲੀ ਫਸਲ ਹੈ ਔਰ ਸਿੱਧੇ ਤੌਰ 'ਤੇ ਜਿਹੜਾ ਹੈ ਸਾਡੇ ਖਾਣ ਦੇ ਅੱਪ ਜਿਹੜਾ ਹੈ ਕੰਮ ਆਉਣੀ ਹੈ, ਅਤੇ ਇਸ ਕਰਕੇ ਜਿੰਨਾ ਵੀ ਆਪਾਂ ਰਸਾਇਣ ਮੁਕਤ ਰੱਖਾਂਗੇ ਉਨਾ ਹੀ ਸਾਡੇ ਲਈ ਫਾਇਦਾ ਹੈ। ਜੇ ਗੋਡੀ ਕਰਕੇ ਆਪਣਾ ਚੱਲਦਾ ਕੰਮ ਤਾਂ ਗੋਡੀ ਕਰਕੇ ਹੀ ਚਲਾਉਣਾ ਚਾਹੀਦਾ।
0: ਹਾਂ, ਉਹਦੇ ਨਾਲ ਦੇਖੋ ਗੋਡੀ ਕਰਨ ਨਾਲ ਜ਼ਮੀਨ ਨਾਲੋਂ ਫਾਇਦਾ ਹੁੰਦਾ।
1: ਹਾਂ,
0: ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਕਹਿੰਦੇ ਹਵਾ ਪਾਣੀ ਬਦਲ ਜਾਂਦਾ,
1: ਬਦਲ ਜਾਂਦਾ ਜੀ, ਬਦਲ ਜਾਂਦਾ। ਪਹਿਲੇ ਤਾਂ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਫਸਲ ਨੂੰ, ਇਸੇ ਕਰਕੇ ਸਾਨਵੇਂ ਵੀ ਖੇਤ ਰੱਖੇ ਜਾਂਦੇ ਸੀ ਤਾਂ ਕਿ ਜ਼ਮੀਨ ਦੀ ਜਿਹੜੀ ਤਾਕਤ ਹੈ ਉਸ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ।
0: ਹਾਂ, ਉਹ ਆਪਾਂ ਪੂਰੇ ਪੂਰੇ ਬਣੇ ਰਹੇ, ਕਿਉਂਕਿ ਉਦੋਂ ਗੁਜ਼ਾਰਾ ਦੇਖੋ ਰੁੜੀ ਆਰਾਮ ਜੀ ਹੋ ਜਾਂਦਾ ਸੀ ਨਾ।
1: ਉਹ ਸਮਾਂ ਹੋਰ ਸੀ,
0: ਸਮਾਂ ਹੋਰ ਸੀ,
1: ਉਲਟਾਵੇਂ ਹਲ ਨਾਲ ਵਾਹੁੰਦੇ ਸੀ, ਕੱਛੂ ਹਲ ਨਾਲ ਵਾਹੁੰਦੇ ਸੀ, ਉਹ ਹਿਸਾਬ ਕਿਤਾਬ ਹੋਰ ਸੀ।
0: ਹੁਣ ਕਹਿੰਦੇ ਵੀ
1: ਬਿਨਾਂ ਬਹਾਈ ਹੁਣ ਤਾਂ ਬਿਜਾਈ ਵਾਲਾ ਕੰਮ
0: ਚੱਲ ਪਿਆ ਜੀ। ਖੇਤੀ ਜਿਹੜੇ ਖਰਚੇ ਆ ਨਾ
1: ਵੱਧ ਗਏ,
0: ਉਹ ਵੱਧ ਗਏ ਆ, ਹੁਣ ਘਟਾਉਣੇ ਆ। ਉਹਦੇ ਲਈ ਇਹੀ ਤਰੀਕੇ ਆ ਵੀ ਆਪਾਂ ਜਿੱਦਾਂ ਕਹਿੰਦੇ ਹਾਂ ਜੀਰੋ ਟ੍ਰੇਲ ਡ੍ਰਿੱਲ, ਬਿਨਾਂ ਵਹਾਈ ਕੀਤੀ ਬੀਜੋ ਅਤੇ ਹੱਥੀਂ ਕੰਮ ਕਰਾਂਗੇ, ਘੱਟ ਤੋਂ ਘੱਟ ਜਿਹੜੀਆਂ ਖਾਦਾਂ ਪਾਓ ਜਾਂ ਰਸਾਇਣਾਂ ਦੀ ਵਰਤੋਂ ਕਰੀਏ,
1: ਬਿਲਕੁਲ। ਅਤੇ
0: ਉਹਦੇ ਨਾਲ ਜਿਹੜੀ ਬੱਚਤ ਦੇ ਸੰਭਾਵਨਾਵਾਂ ਆਪਣੀ ਹੋ ਜਾਂਦੀ ਹੈ ਜੀ,
1: ਹੋ ਜਾਂਦੀ ਹੈ ਜੀ।
0: ਹਾਂ, ਜੇ ਫਸਲ ਵਧੀਆ ਪੈਦਾ ਹੋਊਗੀ ਤਾਂ ਫਿਰ ਜਿਹੜੇ ਉਤਪਾਦ ਵੀ ਇਹਦੇ ਬਹੁਤ ਵਧੀਆ ਪੈਦਾ ਹੋਣਗੇ ਜੀ।
1: ਇੱਕ ਗੱਲ ਹੋਰ ਸੰਧੂ ਸਾਹਿਬ ਆ ਜਾਂਦੀ ਹੈ ਵੀ ਦੇਖੋ, ਕੋਈ ਵੀ ਫਸਲ ਜੇ ਨਵੀਂ ਫਸਲ ਆਪਾਂ ਅਖਤਿਆਰ ਕਰਨੀ ਹੈ, ਜਿੱਦਾਂ ਆਪਾਂ ਕਿਉਂਕਿ ਹਰ ਕਾਸ਼ਤਕਾਰ ਜਿਹੜਾ ਹੈ ਹਰ ਫਸਲ ਨਹੀਂ ਲੈ ਸਕਦਾ, ਇਹ ਵੀ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਹਰ ਇਲਾਕੇ 'ਚ ਨਹੀਂ ਹੋ ਸਕਦੀ। ਸੋ ਜੇ ਸੋਇਆਬੀਨ ਦੀ ਕਾਸ਼ਤ ਕਰਨੀ ਹੈ, ਪਹਿਲਾਂ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਹਾਂ ਨਾ ਆਲਾ ਦੁਆਲਾ ਦੇਖ ਲਈਏ, ਜੇ ਕਿਸੇ ਕਿਸਾਨ ਵੀਰ ਨੇ ਕਾਸ਼ਤ ਕੀਤੀ ਹੈ ਤਾਂ ਉਹਦੇ ਨਾਲ ਜਿਹੜੇ ਰਾਏ ਮਸ਼ਵਰਾ ਕਰਕੇ ਉਹ ਜ਼ਿਆਦਾ ਫਾਇਦੇਮੰਦ ਹੈ ਸਾਡੇ ਲਈ।
0: ਹਾਂ, ਜਾਂ ਜਿਹੜਾ ਕਿਸਾਨ ਵੀਰ ਨਾ ਉਹ ਉਤਪਾਦ ਤਿਆਰ ਕਰਦਾ
1: ਉਹਦੇ ਨਾਲ ਵੀ ਗੱਲ ਕੀਤੀ ਜਾ ਸਕਦੀ।
0: ਹਾਂ, ਫਿਰ ਜਿਹੜੀ ਆਪਣੇ ਮੰਡੀ
1: ਮੰਡੀ ਦੀ ਸਮੱਸਿਆ ਤੁਹਾਡੀ ਹੱਲ ਹੋ
0: ਜਾਵੇ, ਹੱਲ ਹੋ ਜਾਊਗੀ, ਕਿਉਂਕਿ ਇਹਦੇ ਆਮ ਭਾਅ ਤਾਂ ਨਹੀਂ ਮਿਲਣਾ, ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਹੈ।
1: ਬਿਲਕੁਲ।
0: ਅਤੇ ਪਹਿਲਾਂ ਮੰਡੀ ਤਲਾਸ਼ ਕੇ ਹੀ ਬੀਜਣਾ ਚਾਹੀਦਾ ਹੈ ਜੀ।
1: ਚਲੀਏ ਜੀ ਆਪਾਂ।
0: ਜੈ ਹਿੰਦ ਜੀ।
1: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਗਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 105ਵੀਂ ਕੜੀ।

ਮਾਨਸਕਾਨ ਪ੍ਰੋਗਰਾਮ 'ਚ ਤੁਸੀਂ ਰਾਮਚਰਿਤ ਮਾਨਸ ਦੀ ਲੜੀਵਾਰ ਪਾਠ ਦੀ 105ਵੀਂ ਲੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪਰਿਚੈ

ਪਰਿਚਿਤਾ ਹਿੱਤ ਸੁਣੋ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ 7:02 'ਤੇ ਤੁਸੀਂ ਮੋਰਨਿੰਗ ਸ਼ੋ ਸੋਹਣੀ ਸਵੇਰ ਸੁਣੋਗੇ। ਸਵੇਰੇ 8:40 'ਤੇ ਤੁਹਾਨੂੰ ਪੰਜਾਬੀ ਫਿਲਮਾਂ 'ਚੋਂ ਗੀਤ ਸੁਣਾਵਾਂਗੇ। ਪ੍ਰੋਗਰਾਮ ਹੋਏਗਾ

ਮਹਿਕ ਪੰਜਾਬ ਦੀ। ਸਵੇਰੇ 9:02 ਤੇ ਐਨਡੀਏ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਯੁਵਾ ਸ਼ਕਤੀ ਤੁਹਾਡੀ ਸੇਵਾ 'ਚ ਪੇਸ਼ ਕੀਤਾ ਜਾਏਗਾ। 9:30 ਤੁਹਾਨੂੰ ਮੁਖਤਲਿਫ ਫਨਕਾਰਾਂ ਦੀ ਆਵਾਜ਼ 'ਚ ਗਜ਼ਲਾਂ ਸੁਣਾਵਾਂਗੇ। ਸਵੇਰੇ 10:02 ਤੇ ਸੁਣੋ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 0181-23-42-173। 11:05 ਤੇ ਸੁਣੋ ਫਰਮਾਇਸ਼ੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣਦੇ ਹੋ। ਵਟਸਐਪ ਮੈਸੇਜ ਕਰਨ ਲਈ ਸਾਡਾ ਨੰਬਰ ਹੈ 94-5556-36-077। ਇਹ ਵਟਸਐਪ ਮੈਸੇਜ ਤੁਹਾਨੂੰ ਸਵੇਰੇ 10 ਤੋਂ 10:30 ਦੇ ਦਰਮਿਆਨ ਕਰਨੇ ਹੋਣਗੇ। ਪਰਿਵਾਰਕ ਪ੍ਰੋਗਰਾਮ ਵਸਦੇ ਵੇਲੇ ਦੁਪਹਿਰ 12:05 ਤੇ ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ 'ਚ ਸਿਲਸਿਲਾ ਹੋਏਗਾ ਮਹਿਮਾਨ ਬਰੂਹਾਂ 'ਤੇ, ਜਿਸ ਤਹਿਤ ਤੁਸੀਂ ਨੀਤੂ ਬਾਲਾ ਅਤੇ ਅਰਵਿੰਦ ਕੁਮਾਰ ਦੇ ਨਾਲ ਕੀਤੀ ਗੱਲਬਾਤ ਸੁਣੋਗੇ। ਪਕਵਾਨ ਸਿਲਸਿਲਾ ਵੀ ਪ੍ਰਸਾਰਿਤ ਕੀਤਾ ਜਾਏਗਾ। ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਫਿਲਮੀ ਗੀਤਾਂ ਦਾ ਮਜ਼ਾ ਲਓ ਦੁਪਹਿਰ 1:15 ਤੋਂ ਲੈ ਕੇ ਦੁਪਹਿਰ 2:15 ਤੱਕ। ਦੁਪਹਿਰ 2:30 ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਪ੍ਰੋਗਰਾਮ 'ਚ ਕਲਾਕਾਰ ਹੋਣਗੇ ਮਿਲਖੀ ਰਾਮ। ਸਾਡੇ DTH ਚੈਨਲ ਤੋਂ ਤੁਸੀਂ ਦੁਪਹਿਰ 3 ਤੋਂ 4 ਤੱਕ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸੁਣਦੇ ਹੋ ਚਿੱਠੀਆਂ ਮਿੱਠੀਆਂ। ਸ਼ਾਮ 4:02 ਤੇ ਸਦਾਬਹਾਰ ਗੀਤ ਪ੍ਰੋਗਰਾਮ 'ਚ ਤੁਹਾਨੂੰ ਪੁਰਾਣੇ ਫਿਲਮੀ ਗੀਤ ਸੁਣਾਵਾਂਗੇ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਸ਼ਾਮ 6:30 ਪ੍ਰਸਾਰਿਤ ਕੀਤਾ ਜਾਏਗਾ। ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਇਹਦੇ ਨਾਲ ਨਾਲ ਤੁਸੀਂ ਸੁਣੋਗੇ ਅਵਤਾਰ ਸਿੰਘ ਬਿਲਿੰਗ ਹੋਰਾਂ ਦੇ ਨਾਵਲ 'ਤੇ ਆਧਾਰਿਤ ਪੰਜਾਬੀ ਲੜੀਵਾਰ ਹੋਇਆ ਦੇਸ਼ ਪਰਾਇਆ। ਅੱਜ ਇਹਦੀ 11ਵੀਂ ਕੜੀ ਪ੍ਰਸਾਰਿਤ ਕੀਤੀ ਜਾਏਗੀ। ਰਾਤ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਤੁਸੀਂ NDA ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਸੁਣੋਗੇ, ਜਿਸ ਵਿੱਚ ਅੱਜ ਦਾ ਵਿਸ਼ਾ ਹੋਏਗਾ ਵਿਦੇਸ਼ ਨੀਤੀ। ਰਾਤ 8:15 ਤੁਸੀਂ ਵਿਵਿਧਾ ਪ੍ਰੋਗਰਾਮ 'ਚ ਸ਼ਰਮਿਲਾ ਨਾਕਰਾ ਹੋਰਾਂ ਦੀ ਵਾਰਤਾ ਸੁਣੋਗੇ, ਯੋਗ ਰੱਖੇ ਨਿਰੋਗ। ਰਾਤ 8:00 ਸੁਣੋ ਫਿਲਮੀ ਗੀਤਾਂ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸਪੋਟਲਾਈਟ ਪ੍ਰੋਗਰਾਮ ਦਾ ਪ੍ਰਸਾਰਣ ਹੋਏਗਾ। ਰਾਤ 9:30 ਕਥਾਲੋਕ ਪ੍ਰੋਗਰਾਮ 'ਚ ਤੁਹਾਨੂੰ ਗੁਰਸਿਮਰ ਸਿੰਘ ਹੋਰਾਂ ਦੀ ਕਹਾਣੀ 'ਤੇ ਆਧਾਰਿਤ ਇੱਕ ਝਲਕੀ ਸੁਣਾਵਾਂਗੇ, ਘਰ। ਰਾਤ 10:02 'ਤੇ ਤੁਸੀਂ ਕਵਾਲੀਆਂ ਸੁਣੋਗੇ। ਰਾਤ 10:30 ਮੁਖਤਲਿਫ ਫਨਕਾਰਾਂ ਦੀਆਂ ਗਾਈਆਂ ਗਜ਼ਲਾਂ ਸਮਾਤ ਫਰਮਾਓਗੇ। ਦੇਰ ਰਾਤ 11:10 'ਤੇ ਸਾਡੇ DTH ਚੈਨਲ ਤੋਂ ਪ੍ਰਸਾਰਿਤ ਕੀਤਾ ਜਾਏਗਾ ਲਾਈਵ ਫੋਨ ਇਨ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸੌਗਾਤ। ਸਾਡਾ ਇਹ ਪ੍ਰੋਗਰਾਮ ਤੁਸੀਂ ਦੇਰ ਰਾਤ 11:10 ਤੋਂ ਲੈ ਕੇ ਦੇਰ ਰਾਤ 1 ਤੱਕ ਸੁਣ ਸਕਦੇ ਹੋ। ਸੁਪਰਿਚਿਤ ਹੈ ਇਹ ਸੀ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਰਮਿਆਨ ਫਰਾਂਸ ਦੇ ਨੀਸ ਵਿੱਚ ਵਫਦ ਪੱਧਰੀ ਗੱਲਬਾਤ ਹੋਈ। ਇਸ ਤੋਂ ਪਹਿਲਾਂ ਦੋਵਾਂ ਨੇਤਾਵਾਂ ਨੇ ਸਾਂਝੇ ਤੌਰ ਤੇ ਭਾਰਤ ਇਨੋਵੇਟਿਵਸ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਦੀ ਪੁਲਾੜ ਅਰਥ ਵਿਵਸਥਾ ਅਗਲੇ 10 ਸਾਲਾਂ ਵਿੱਚ 40 ਤੋਂ 45 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ। ਟੀਐਮਸੀ ਦੇ ਬਾਗੀ ਸੰਸਦ ਮੈਂਬਰਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨਾਲ ਮੁਲਾਕਾਤ ਕੀਤੀ। ਜਨਗਣਨਾ 2027 ਤਹਿਤ ਪੰਜਾਬ ਵਿੱਚ ਮਕਾਨਾਂ ਦੇ ਸੂਚੀਕਰਨ ਤੇ ਗਣਨਾ ਦਾ ਪਹਿਲਾ ਪੜਾਅ ਤੈਅ ਸਮੇਂ 'ਚ ਸਫਲਤਾਪੂਰਵਕ ਪੂਰਾ ਹੋ ਗਿਆ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 ਵਿੱਚ ਮੁੜ ਵੋਟਿੰਗ ਅੱਜ। ਆਯੁਸ਼ ਮੰਤਰਾਲੇ ਨੇ ਯੂਟਿਊਬ 'ਤੇ ਆਯੋਜਿਤ ਲਾਈਵ ਯੋਗ ਸੈਸ਼ਨ

ਲੋਕਾਂ ਨੇ ਲਿਆ ਹਿੱਸਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 3 ਬੱਸਾਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਨਾਲ ਸੰਬੰਧਿਤ 5 ਤੀਰਥ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 2 ਵੱਖ-ਵੱਖ ਮਾਮਲਿਆਂ ਵਿੱਚ 2 ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਤੇ ਤੀਰਅੰਦਾਜ਼ੀ ਵਿੱਚ ਭਾਰਤ ਦੇ ਤੀਰਜ ਬੋਮ ਦੇਵਰਾ ਤੇ ਕਿਸ਼ੋਰ ਕੁਮਕੁਮ ਮੋਹੋਦ ਨੇ ਤੁਰਕੀ ਦੇ ਅੰਤਾਲੀਆ ਵਿਖੇ ਵਿਸ਼ਵ ਕੱਪ ਦੇ ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਤੇ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ਏ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 64 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸੁਣੋਗੇ ਸਵੇਰੇ 9 ਵਜੇ ਤੇ ਆਕਾਸ਼ਵਾਣੀ ਜਲੰਧਰ ਤੇ। ਹੁਣ ਪ੍ਰੋਗਰਾਮ ਸੋਹਣੀ ਸਵੇਰ।

ਕੁਦਰਤ ਦੇ ਨਜ਼ਦੀਕ ਹੋ ਕੇ ਕੁਦਰਤ 'ਚ ਰਚ ਮਿਚ ਕੇ ਜੀਵਨ ਜਿਉਂਦੇ ਹਾਂ ਨਾ, ਉਨੀਆਂ ਕੁਦਰਤ ਦੀਆਂ ਇਹ ਨਿਆਮਤਾਂ ਸਾਨੂੰ ਜ਼ਿਆਦਾ ਮਿਲਦੀਆਂ ਨੇ। ਜਾਪਾਨ ਵਿੱਚ ਨਾ ਜੀ ਓਕੀਨਾਵਾ ਨਾਮ ਦਾ ਟਾਪੂ ਹੈ ਜਿਸ ਬਾਰੇ ਇਹ ਮਸ਼ਹੂਰ ਹੈ ਕਿ ਇੱਥੋਂ ਦੇ ਲੋਕ ਬਿਨਾਂ ਕਿਸੇ ਗੰਭੀਰ ਬਿਮਾਰੀ ਦੇ 100 ਸਾਲ ਤੋਂ ਜ਼ਿਆਦਾ ਉਮਰ ਜਿਉਂਦੇ ਨੇ। ਇਸ ਇਲਾਕੇ ਦਾ ਰਿਕਾਰਡ ਧਰਤੀ 'ਤੇ 100 ਸਾਲ ਤੋਂ ਜ਼ਿਆਦਾ ਉਮਰ ਵਾਲੇ ਸਭ ਤੋਂ ਜ਼ਿਆਦਾ ਲੋਕ ਇਸ ਇਲਾਕੇ ਦੇ ਨੇ। ਕਾਰਨ ਇਹ ਹੈ ਜੀ ਕਿ ਇਹਨਾਂ ਲੋਕਾਂ ਦਾ ਜੀਵਨ ਕੁਦਰਤ ਦੇ ਬੜਾ ਨੇੜੇ ਹੈ, ਕੁਦਰਤ ਵਰਗਾ ਸਾਦਾ ਹੈ, ਕੁਦਰਤ ਵਰਗਾ ਖਾਲਿਸ ਹੈ। ਇਹ ਲੋਕ ਨਾ ਆਪਣੀ ਖੁਰਾਕ ਵਿੱਚ 90% ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਕਰਦੇ ਨੇ। ਇਹ ਲੋਕ ਸਵੇਰੇ ਜਲਦੀ ਉੱਠਣ 'ਚ ਯਕੀਨ ਰੱਖਦੇ ਨੇ। ਇਸ ਇਲਾਕੇ 'ਚ ਕੋਈ ਵੀ ਜਿੰਮ ਨਹੀਂ ਜਾਂਦਾ, ਵਰਜਿਸ਼ ਨਹੀਂ ਕਰਦਾ, ਬਲਕਿ ਆਪਣੇ ਹੱਥਾਂ ਨਾਲ ਬਾਗਬਾਨੀ ਕਰਨ ਵਿੱਚ, ਪੈਦਲ ਚੱਲਣ ਵਿੱਚ, ਜ਼ਮੀਨ 'ਤੇ ਉੱਠਣ ਬੈਠਣ ਨੂੰ ਇਹ ਲੋਕ ਤਰਜੀਹ ਦਿੰਦੇ ਨੇ। ਅਤੇ ਇਸ ਇਲਾਕੇ ਦਾ ਇੱਕ ਅਸੂਲ ਹੈ ਕਿ ਇੱਥੇ ਕੋਈ ਵੀ ਇਕੱਲਾ ਨਹੀਂ ਰਹਿੰਦਾ, 4-5 ਦੋਸਤਾਂ ਦਾ ਗਰੁੱਪ ਹਰ ਕਿਸੇ ਦਾ ਬਣਿਆ ਰਹਿੰਦਾ ਹੈ, ਜੋ ਆਪਸ ਵਿੱਚ ਦੁੱਖ ਸੁੱਖ ਸਾਂਝਾ ਕਰਦੇ ਨੇ, ਹੱਸਦੇ ਖੇਡਦੇ ਨੇ ਅਤੇ ਇਕੱਠੇ ਜ਼ਿੰਦਗੀ ਦੇ ਦੁੱਖਾਂ ਦਾ ਮਿਲ ਕੇ ਸਾਹਮਣਾ ਕਰਦੇ ਨੇ। ਸੋ ਇਸੇ ਕਰਕੇ ਜੀ ਜਾਪਾਨ ਦੇ ਓਕੀਨਾਵਾ ਇਲਾਕੇ 'ਚ ਨਾ ਤਣਾਅ ਹੈ, ਨਾ ਬਿਮਾਰੀ ਹੈ, ਨਾ ਦੁੱਖ ਹੈ, ਸਿਰਫ ਸਾਂਝ ਅਤੇ ਤੰਦਰੁਸਤੀ ਹੈ। ਆਪਾਂ ਵੀ ਇੱਦਾਂ ਦਾ ਲਾਈਫ ਸਟਾਈਲ ਅਪਣਾ ਸਕਦੇ ਅਤੇ ਲੰਮੀ ਉਮਰ ਭੋਗ ਸਕਦੇ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇੱਕ ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ।

ਵੇਖੋ ਜੀ, ਬੱਦਲ ਦੀਵਾਨਾ ਹੋ ਜਾਏ, ਮਸਤੀ 'ਚ ਆ ਜਾਏ ਅਤੇ ਧਰਤੀ 'ਤੇ ਬਾਰਿਸ਼ ਕਰਦਾ ਹੈ, ਜਿਸ ਨਾਲ ਪੌਦੇ ਬਿਰਖ ਝੂਮਦੇ ਨੇ, ਪੰਛੀ ਖੁਸ਼ੀ 'ਚ ਚਹਿਕਦੇ ਨੇ ਅਤੇ ਅਸੀਂ ਇਨਸਾਨ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਹਾਂ। ਆਕਾਸ਼ਵਾਣੀ ਜਲੰਧਰ ਦੇ ਆਕਾਸ਼ 'ਤੇ ਨਾ ਛੋਟੀ ਜਿਹੀ ਬਦਲੀ ਹੈ ਪ੍ਰੋਗਰਾਮ ਸੋਹਣੀ ਸਵੇਰ ਦੀ, ਜੋ ਸਵੇਰੇ ਸਵੇਰੇ ਹਰ ਰੋਜ਼ ਇਨਫੋਟੇਨਮੈਂਟ ਦੀ ਬਾਰਿਸ਼ ਕਰਕੇ ਤੁਹਾਡਾ ਮਨ ਹਰਿਆ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਤੇ ਬਸ ਇਸ ਬਾਰਿਸ਼ ਦਾ ਸਮਾਂ ਹੋ ਗਿਆ ਜੀ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ। ਸੁਣਾਓ ਜੀ, ਹਾਲ ਚਾਲ, ਸਿਹਤਾਂ, ਸਭ ਕੁਛ ਠੀਕ ਠਾਕ ਹੈ ਨਾ? ਅੱਛਾ, ਗਰਮੀ ਦੇ ਇਸ ਮੌਸਮ 'ਚ ਨਾ ਅਸੀਂ ਹਰ ਰੋਜ਼ ਇਹੀ ਖੁਆਇਸ਼ ਕਰਦੇ ਹਾਂ ਕਿ ਯਾਰ ਅੱਜ ਕਿਤੇ ਮੀਂਹ ਦੀਆਂ ਕਣੀਆਂ ਪੈ ਜਾਣ, ਸਵਾਦ ਆ ਜਾਏ, ਥੋੜ੍ਹੀ ਗਰਮੀ ਤੋਂ ਤਾਂ ਰਾਹਤ ਮਹਿਸੂਸ ਹੋਏਗੀ ਨਾ। ਹੁਣ ਸਮੱਸਿਆ ਇਹ ਹੈ ਕਿ ਬਾਰਿਸ਼ ਦੇ ਰੂਪ 'ਚ ਕੁਦਰਤ ਦੀ ਇਹ ਜਿਹੜੀ ਨਿਆਮਤ ਹੈ ਨਾ, ਇਹ ਖਰੀਦੀ ਨਹੀਂ ਜਾ ਸਕਦੀ, ਮੁੱਲ ਨਹੀਂ ਲਈ ਜਾ ਸਕਦੀ, ਕੁਦਰਤ ਦੀ ਮਰਜ਼ੀ ਨਾਲ ਮਿਲਦੀ ਹੈ। ਅਤੇ ਇਹ ਵੀ ਗੱਲ ਸਹੀ ਹੈ ਕਿ ਜਿੰਨਾ ਅਸੀਂ

ਸਿਆਣੇ ਕਹਿੰਦੇ ਨੇ ਜੀ ਕਿ ਬੰਦਾ ਜੋ ਚਾਹੇ ਲੱਭ ਸਕਦਾ ਹੈ, ਬਸ਼ਰਤੇ ਉਹ ਆਪਣੀ ਚੀਜ਼ ਸਹੀ ਥਾਂ 'ਤੇ ਲੱਭ ਰਿਹਾ ਹੋਵੇ। ਹੁਣ ਜ਼ਿੰਦਗੀ 'ਚ ਜੇ ਤੁਸੀਂ ਖੁਸ਼ੀ ਅਤੇ ਸਕੂਨ ਲੱਭ ਰਹੇ ਹੋ ਤਾਂ ਤੁਹਾਨੂੰ ਪਿਆਰ ਅਤੇ ਹਲੀਮੀ 'ਚੋਂ ਲੱਭੇਗਾ। ਹੁਣ ਜੇ ਇਹੀ ਖੁਸ਼ੀ ਤੁਸੀਂ ਆਕੜ ਅਤੇ ਗੁੱਸੇ 'ਚੋਂ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਲੱਭੇਗੀ ਥੋੜ੍ਹਾ, ਕਿਉਂਕਿ ਤੁਸੀਂ ਗਲਤ ਥਾਂ 'ਤੇ ਲੱਭ ਰਹੇ ਹੋ। ਹੁਣ ਜੇ ਤੁਸੀਂ ਕਾਮਯਾਬੀ ਅਤੇ ਖੁਸ਼ਹਾਲੀ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਉਦੋਂ ਲੱਭੇਗੀ ਜਦੋਂ ਤੁਸੀਂ ਹਰ ਦਿਨ ਕੁਝ ਨਵਾਂ, ਕੁਝ ਵੱਡਾ ਸਿੱਖਣ ਦੀ ਕੋਸ਼ਿਸ਼ ਕਰੋਗੇ। ਹੁਣ ਜਿੱਦਾਂ ਸਾਡੇ ਕਿਸਾਨ ਇਹ ਕਹਿੰਦੇ ਨੇ ਕਿ ਯਾਰ ਅੱਜ ਦੀ ਖੇਤੀ 'ਚੋਂ ਨਾ ਖੁਸ਼ਹਾਲੀ ਅਤੇ ਕਾਮਯਾਬੀ ਨਹੀਂ ਲੱਭਦੀ, ਪਰ ਪੰਜਾਬ ਦਾ ਇੱਕ ਨੌਜਵਾਨ ਹੈ ਨਵਨੀਤ ਪੰਧੇਰ ਜੋ ਕਿਸਾਨਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਨਾ ਹਾਈਡਰੋਪੋਨਿਕ ਫਾਰਮਿੰਗ ਕਰੋ ਅਤੇ ਇਹਦੇ 'ਚੋਂ ਤੁਹਾਨੂੰ ਖੁਸ਼ਹਾਲੀ ਵੀ ਲੱਭੇਗੀ ਅਤੇ ਕਾਮਯਾਬੀ ਵੀ। ਹਾਈਡਰੋਪੋਨਿਕ ਫਾਰਮਿੰਗ ਇੱਦਾਂ ਦੀ ਖੇਤੀ ਹੈ ਜਿਸ ਵਿੱਚ ਮਿੱਟੀ ਦੀ ਲੋੜ ਨਹੀਂ, ਪਾਣੀ ਦੀ 90% ਬਚਤ ਹੁੰਦੀ ਹੈ, ਸਾਲ ਦੇ 12 ਮਹੀਨੇ ਤੁਸੀਂ ਫਸਲਾਂ ਉਗਾ ਸਕਦੇ ਹੋ, ਬਾਹਰ ਦੇ ਮੌਸਮ ਦਾ ਤੁਹਾਡੀ ਫਸਲ 'ਤੇ ਕੋਈ ਮਾਰੂ ਅਸਰ ਨਹੀਂ ਪੈਂਦਾ। ਇਸ ਨੌਜਵਾਨ ਨੇ ਨਾ ਜੀ 4 ਸਾਲ ਕੈਨੇਡਾ 'ਚ ਲਾ ਕੇ ਇਹ ਹਾਈਡਰੋਪੋਨਿਕ ਫਾਰਮਿੰਗ ਸਿੱਖੀ ਅਤੇ ਹੁਣ ਮੋਹਾਲੀ 'ਚ 2 ਏਕੜ ਵਿੱਚ ਇਹ ਹਾਈਡਰੋਪੋਨਿਕ ਫਾਰਮਿੰਗ ਕਰ ਰਹੇ ਨੇ। ਨਵਨੀਤ ਵਰਗੇ ਹੋਰ ਵੀ ਬਹੁਤ ਸਾਰੇ ਨੌਜਵਾਨ ਨੇ ਜੋ ਰੋਪੜ, ਅੰਮ੍ਰਿਤਸਰ, ਲੁਧਿਆਣਾ ਅਤੇ ਗੁਰਦਾਸਪੁਰ ਵਿੱਚ 1 ਤੋਂ 3 ਏਕੜ ਦੇ ਰਕਬੇ ਵਿੱਚ ਹੀ ਇਸ ਆਧੁਨਿਕ ਖੇਤੀ ਦੇ ਜ਼ਰੀਏ ਬਹੁਤ ਸਾਰੇ ਪੈਸੇ ਕਮਾ ਰਹੇ ਨੇ। ਕਿਉਂਕਿ ਨਾ ਜੀ ਇਹ ਨੌਜਵਾਨ ਜਾਣਦੇ ਨੇ ਕਿ ਰਵਾਇਤੀ ਖੇਤੀ ਨਾਲੋਂ ਛੋਟੀ ਥਾਂ ਵਿੱਚ ਇਸ ਖੇਤੀ ਰਾਹੀਂ 5 ਗੁਣਾ ਜ਼ਿਆਦਾ ਝਾੜ ਮਿਲਦਾ। ਹੁਣ ਰੋਪੜ 'ਚ ਕਿਸਾਨ ਹੈ ਜੋ 2.5 ਏਕੜ 'ਚ ਇੱਦਾਂ ਦੀ ਖੇਤੀ ਕਰਕੇ 24 ਲੱਖ ਰੁਪਈਆ ਸਾਲ ਦਾ ਕਮਾ ਰਹੇ ਨੇ। ਨੂਰਪੁਰ ਬੇਦੀ ਵਿੱਚ ਤਾਂ ਇੱਕ ਕਿਸਾਨ ਨੇ ਜਿਨ੍ਹਾਂ ਨੇ ਸਿਰਫ 1 ਕਨਾਲ ਦੀ ਜਗ੍ਹਾ 'ਚ ਲੈਟਿਸ ਸੈਲਡ ਦਾ ਕੰਮ ਕਰ ਰਹੇ ਨੇ ਅਤੇ 1 ਲੱਖ ਰੁਪਈਆ ਮਹੀਨੇ ਦਾ ਕਮਾ ਰਹੇ ਨੇ। ਸੋ ਜੀ ਕਿਸਾਨਾਂ ਨੂੰ ਹਾਈਡਰੋਪੋਨਿਕ ਫਾਰਮਿੰਗ 'ਚੋਂ ਖੁਸ਼ਹਾਲੀ ਅਤੇ ਕਾਮਯਾਬੀ ਲੱਭ ਸਕਦੀ ਹੈ ਜੇ ਥੋੜ੍ਹੀ ਜਿਹੀ ਹਿੰਮਤ ਕੀਤੀ ਜਾਵੇ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਇਹ ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ।

ਯਾਦੋਂ ਕੀ ਬਾਰਾਤ ਫਿਲਮ 'ਚ ਤੁਸੀਂ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ ਆਵਾਜ਼ 'ਚ ਗੀਤ ਸੁਣ ਰਹੇ ਸੀ ਅਤੇ ਇਹ ਗੀਤ ਨਾ ਜੀ ਸਾਨੂੰ ਇਸ ਕਰਕੇ ਪਸੰਦ ਹੈ ਕਿਉਂਕਿ ਇਹ ਗੀਤ ਸਾਡੇ ਮਨ ਦਾ ਸਾਰਾ ਤਣਾਅ, ਸਾਰੀ ਮਾਯੂਸੀ ਚੋਰੀ ਕਰਕੇ ਚਲਾ ਜਾਂਦਾ, ਸਾਡੀ ਸੋਚ ਪੋਜ਼ੀਟਿਵ ਕਰ ਦਿੰਦਾ ਅਤੇ ਜਿੱਥੇ ਸੋਚ ਪੋਜ਼ੀਟਿਵ ਹੈ ਨਾ, ਕਾਮਯਾਬੀ ਉੱਥੇ ਹੀ ਹੈ। ਇਹ ਵਿਚਾਰ ਜਦੋਂ ਮੈਂ ਆਪਣੇ ਦੋਸਤ ਭੋਲੇ ਨਾਲ ਸਾਂਝਾ ਕੀਤਾ ਨਾ, ਤਾਂ ਉਹ ਕਹਿਣ ਲੱਗਾ ਕਿ ਮੇਰੀ ਸੋਚ ਤਾਂ ਇੰਨੀ ਪੋਜ਼ੀਟਿਵ ਹੈ ਕਿ ਲੋਕ ਅਕਸਰ ਮੇਰੀਆਂ ਆਸਾਂ ਉਮੀਦਾਂ 'ਤੇ ਪਾਣੀ ਪਾ ਦਿੰਦੇ ਹੁੰਦੇ ਨੇ ਅਤੇ ਮੈਂ ਉਸ ਪਾਣੀ 'ਚ ਪੱਤੀ, ਖੰਡ ਅਤੇ ਦੁੱਧ ਪਾ ਕੇ ਨਾ ਚਾਹ ਬਣਾ ਕੇ ਪੀ ਜਾਂਦਾ, ਪਰਵਾਹ ਹੀ ਨਹੀਂ ਕਰਦਾ। ਸੋ ਜੀ, ਅਸੀਂ ਨਾ ਹੁਣ ਇਸੇ ਪੋਜ਼ੀਟਿਵ ਸੋਚ ਨਾਲ ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹਨਾ, ਅੱਜ ਦੇ ਦਿਨ ਦਾ ਇਤਿਹਾਸ ਪੜ੍ਹ ਲੈਂਦੇ ਹਾਂ। ਅੱਜ ਦੇ ਦਿਨ ਦਾ ਇਤਿਹਾਸ ਬੜਾ ਦਿਲਚਸਪ ਹੈ ਜੀ। ਅੱਜ ਦੇ ਹੀ ਦਿਨ ਨਾ ਫਰਾਂਸ ਦੇ ਰਾਜਾ ਲੂਈ 14 ਦੇ ਡਾਕਟਰ ਸੀ ਨਾ ਜਿਹੜੇ ਜੀਨ ਬੈਪਟਿਸਟ ਡੈਨਿਸ, ਉਹਨਾਂ ਨੇ ਪਹਿਲੀ ਵਾਰ ਕਿਸੇ ਇਨਸਾਨ ਵਿੱਚ ਇੱਕ 15 ਸਾਲਾਂ ਲੜਕੇ ਨੂੰ ਨਾ ਭੇਡ ਦਾ ਖੂਨ ਚੜਾਉਣ ਦਾ ਸਫਲ ਪ੍ਰਯੋਗ ਕੀਤਾ ਸੀ। ਅੱਜ ਜਿਹੜਾ ਖੂਨ ਚੜਾਇਆ ਜਾਂਦਾ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ, ਇਹਦੀ ਬੁਨਿਆਦ ਸਾਲ 1667 ਵਿੱਚ ਰੱਖੀ ਗਈ ਸੀ। ਅੱਜ ਦੇ ਦਿਨ ਦਾ ਇਤਿਹਾਸ ਇਹ ਵੀ ਕਹਿੰਦਾ ਜੀ ਕਿ ਸਾਲ 1752 'ਚ ਨਾ ਪ੍ਰਸਿੱਧ ਵਿਗਿਆਨੀ ਬੈਂਜਾਮਿਨ ਫਰੈਂਕਲਿਨ ਨੇ ਬਿਜਲੀ ਅਤੇ ਆਸਮਾਨੀ ਚਮਕ ਦੀ ਉਤਪਤੀ ਨੂੰ ਸਾਬਿਤ ਕਰਨ ਲਈ ਨਾ ਆਪਣਾ ਇਤਿਹਾਸਿਕ ਪਤੰਗ ਉਡਾਉਣ ਦਾ ਪ੍ਰਯੋਗ ਸਫਲਤਾਪੂਰਵਕ ਕੀਤਾ ਸੀ। ਅੱਜ ਦਾ ਦਿਨ ਇੱਕ ਹੋਰ ਇਜਾਦ, ਇੱਕ ਹੋਰ ਖੋਜ ਦੇ ਨਾਲ ਜੁੜਿਆ। ਸਾਲ 1844 'ਚ ਅੱਜ ਦੇ ਹੀ ਦਿਨ ਅਮਰੀਕੀ ਖੋਜੀ ਚਾਰਲਸ ਗੁਡੀਅਰ ਨੇ ਰਬੜ ਨੂੰ ਮਜ਼ਬੂਤ ਬਣਾਉਣ ਦੀ ਪ੍ਰਕਿਰਿਆ ਵੈਲਕਨਾਈਜੇਸ਼ਨ ਦਾ ਪੇਟੈਂਟ ਕਰਵਾਇਆ ਸੀ, ਜਿਸ ਨੇ ਟਾਇਰ ਉਦਯੋਗ ਦਾ ਰੂਪ ਬਦਲ ਕੇ ਰੱਖ ਦਿੱਤਾ ਸੀ। ਅੱਜ ਦੇ ਦਿਨ ਦਾ ਇਤਿਹਾਸ ਸਾਨੂੰ ਇਸ ਗੱਲ ਦਾ ਵੀ ਚੇਤਾ ਕਰਾਉਂਦਾ ਹੈ ਜੀ ਕਿ ਜਾਪਾਨ ਦੇ ਸਾਨਰੀਕੂ ਤੱਟ 'ਤੇ ਇੱਕ ਭਿਆਨਕ ਸੁਨਾਮੀ ਆਈ ਸੀ, ਜਿਸ ਕਰਕੇ 27,000 ਲੋਕਾਂ ਦੀ ਮੌਤ ਹੋ ਗਈ ਸੀ, ਹਜ਼ਾਰਾਂ ਘਰ ਤਬਾਹ ਹੋ ਗਏ ਸਨ। ਸਾਲ 1964 ਵਿੱਚ ਅੱਜ ਦੇ ਹੀ ਦਿਨ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੇ ਸੰਮੇਲਨ ਦੇ ਦੌਰਾਨ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਲਈ 77 ਦੇਸ਼ਾਂ ਨੇ ਮਿਲ ਕੇ ਗਰੁੱਪ ਆਫ 77 ਦੀ ਸਥਾਪਨਾ ਕੀਤੀ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਵੇਖੋ ਜੀ, ਇਸ ਗੀਤ ਵਿੱਚ ਸੁਰਾਂ ਦੀ ਪੀਂਘ ਨਛੱਤਰ ਗਿੱਲ ਹੋਰਾਂ ਨੇ ਪਾਈ ਸੀ, ਖੁਸ਼ੀ ਦੇ ਝੂਟੇ ਤੁਸੀਂ ਲੈ ਰਹੇ ਸੀ। ਤੁਸੀਂ ਵੀ ਕੋਈ ਇੱਦਾਂ ਦੀ ਪੀਂਘ ਪਾਓ ਕਿ ਸਾਰਾ ਸਮਾਜ ਖੁਸ਼ਹਾਲੀ ਦੇ ਝੂਟੇ ਲੈ ਸਕੇ। ਹੁਣ ਜੇ ਆਪਾਂ ਸਾਰੇ ਰਲ ਮਿਲ ਕੇ ਸਵੱਛਤਾ ਦੀ ਪੀਂਘ ਪਾਈਏ ਤਾਂ ਫਿਰ ਸਾਡਾ ਇਲਾਕਾ ਤੰਦਰੁਸਤੀ ਦੇ ਝੂਟੇ ਲਏਗਾ, ਅਤੇ ਜਿੱਥੇ ਸਵੱਛਤਾ ਦੀ ਪੀਂਘ ਨਹੀਂ ਨਾ ਪੈਂਦੀ ਉੱਥੇ ਲੋਕਾਂ ਦਾ ਬਿਮਾਰੀਆਂ ਦੇ ਨਾਲ ਵਾਹ ਪੈ ਜਾਂਦਾ। ਹੁਣ ਜਿੱਦਾਂ ਨਾ ਪਟਿਆਲਾ ਜ਼ਿਲ੍ਹੇ ਦੇ ਡੋਗਰਾ ਮੁਹੱਲੇ 'ਚ ਗੰਦਾ ਪਾਣੀ ਪੀਣ ਨਾਲ 16 ਲੋਕਾਂ ਨੂੰ ਜੌਂਡਿਸ ਦੀ ਬਿਮਾਰੀ ਨੇ ਆ ਕੇ ਰਿਹਾ। 6 ਜਣਿਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਅਤੇ ਬਾਕੀ 10 ਜਣਿਆਂ ਦਾ ਇਲਾਜ ਉਹਨਾਂ ਦੇ ਘਰ ਵਿੱਚ ਹੀ ਹੋ ਰਿਹਾ। ਸੋ ਜੀ, ਇਸ ਵੇਲੇ ਜੇ ਪਾਣੀ ਦਾ ਇਹ ਗਲਾਸ ਤੁਸੀਂ ਆਪਣੀ ਪਿਆਸ ਬੁਝਾਉਣ ਲਈ ਪੀਣ ਲੱਗੇ ਹੋ ਨਾ, ਤਾਂ ਪੱਕਾ ਜ਼ਰੂਰ ਕਰ ਲਿਓ ਕਿ ਇਹ ਪਾਣੀ ਸਾਫ਼ ਹੈ ਕਿ ਨਹੀਂ। ਜੇ ਨਹੀਂ ਸਾਫ਼ ਤਾਂ ਉਬਾਲ ਜ਼ਰੂਰ ਲਿਓ, ਕਿਉਂਕਿ ਇਹ ਛੋਟੀ ਜਿਹੀ ਸਾਵਧਾਨੀ ਤੁਹਾਨੂੰ ਡਾਕਟਰ ਦੀ ਸੂਈ ਤੋਂ, ਕੌੜੀਆਂ ਬੇਸਵਾਦੀਆਂ ਗੋਲੀਆਂ ਤੋਂ ਦੂਰ ਰੱਖੇਗੀ। ਸਾਵਧਾਨ ਰਹੀਏ ਨਾ, ਅਤੇ ਫਿਰ ਮੁਸ਼ਕਲਾਂ ਸਾਡੇ ਕੋਲ ਆਉਣ ਤੋਂ ਡਰਦੀਆਂ ਨੇ। ਅਤੇ ਜਿੱਥੋਂ ਤੱਕ ਸਾਵਧਾਨੀ ਦੀ ਗੱਲ ਹੈ ਨਾ ਜੀ, ਸਾਡਾ ਖੇਤੀ ਵਿਭਾਗ ਵੀ ਬੜਾ ਸਾਵਧਾਨ ਹੈ। ਕੁਝ ਦਿਨ ਪਹਿਲਾਂ ਨਾ ਖੇਤੀ ਵਿਭਾਗ ਨੇ ਬਠਿੰਡਾ 'ਚੋਂ 140 ਕੁਇੰਟਲ ਗੈਰ ਕਾਨੂੰਨੀ ਘਟੀਆ ਮਿਆਰ ਦਾ ਫਰਟੀਲਾਈਜ਼ਰ ਇੱਕ ਗੋਡਾਊਨ ਤੋਂ ਛਾਪਾ ਮਾਰ ਕੇ ਬਰਾਮਦ ਕੀਤਾ। ਮਹਾਰਾਸ਼ਟਰ ਦੀ ਕੰਪਨੀ ਦੇ ਖਿਲਾਫ਼ FIR ਵੀ ਦਰਜ ਕਰਾਈ, ਜੋ ਬਗੈਰ ਲਾਇਸੈਂਸ ਦੇ ਇਹ ਘਟੀਆ ਫਰਟੀਲਾਈਜ਼ਰ ਵੇਚਣ ਦੀ ਕੋਸ਼ਿਸ਼ ਕਰ ਰਹੀ ਸੀ। ਅਤੇ ਖੇਤੀ ਵਿਭਾਗ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਅਸੀਂ ਤਾਂ ਇਸ ਮਾਮਲੇ 'ਚ ਸਾਵਧਾਨ ਹੈ ਹੀ ਹਾਂ, ਤੁਸੀਂ ਵੀ ਧਿਆਨ ਰੱਖੋ, ਕਿਤਿਓਂ ਵੀ ਇੱਦਾਂ ਦੀ ਸੂਚਨਾ ਮਿਲੇ ਅਤੇ ਸਾਡੇ ਤੱਕ ਜ਼ਰੂਰ ਪਹੁੰਚਾਓ। ਅਤੇ ਜਿੱਥੋਂ ਤੱਕ ਸੂਚਨਾ ਪਹੁੰਚਾਉਣ ਦੀ ਗੱਲ ਹੈ ਨਾ, ਸਾਡਾ ਜਿਹੜਾ ਭੋਲਾ ਹੈ ਨਾ, ਕਬੀਲਦਾਰੀ ਨੂੰ ਕਾਮਯਾਬ ਕਰਨ ਲਈ ਅਕਸਰ ਆਪਣੇ ਦੋਸਤਾਂ ਮਿੱਤਰਾਂ ਤੱਕ ਸੂਚਨਾਵਾਂ ਪਹੁੰਚਾਉਂਦਾ ਰਹਿੰਦਾ। ਹੁਣ ਇਹ ਜਿਹੜੀ ਉਹਨੇ ਤਾਜ਼ਾ ਸੂਚਨਾ ਦਿੱਤੀ ਹੈ ਨਾ, ਉਹ ਇਹ ਹੈ ਕਿ ਜੇ ਤੁਸੀਂ ਕਾਮਯਾਬ ਜੀਵਨ ਜੀਣਾ ਚਾਹੁੰਦੇ ਹੋ ਤਾਂ 2 ਚੀਜ਼ਾਂ ਦੀ ਹਮੇਸ਼ਾ ਇੱਜ਼ਤ ਕਰੋ, ਇੱਕ ਆਪਣੀ ਪਤਨੀ ਦੀ ਅਤੇ ਦੂਜਾ ਹੈਲਮੇਟ ਦੀ। ਦੋਵਾਂ ਨੂੰ ਸਿਰ 'ਤੇ ਬਿਠਾ ਕੇ ਰੱਖੋਗੇ ਅਤੇ ਖੁਸ਼ ਰਹੋਗੇ। ਅਤੇ ਹੁਣ ਸੋਹਣੀ ਸਵੇਰ ਪ੍ਰੋਗਰਾਮ 'ਚ ਅਸੀਂ ਸੂਚਨਾਵਾਂ ਬੰਦ ਕਰਕੇ ਨਾ ਗੀਤ ਸੁਣਦੇ ਹਾਂ। ਕਿਸ਼ੋਰ ਕੁਮਾਰ ਦਾ ਗਾਇਆ ਗੀਤ ਸੁਣੋ, ਉਸ ਤੋਂ ਬਾਅਦ ਫਿਰ ਮਿਲਦੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਮੇਰੇ ਜੀਵਨ ਸਾਥੀ ਫਿਲਮ ਚੋਂ ਤੁਸੀਂ ਕਿਸ਼ੋਰ ਕੁਮਾਰ ਦਾ ਗਾਇਆ ਗੀਤ ਸੁਣ ਰਹੇ ਸੀ। ਇਸ ਗੀਤ ਨੂੰ ਸੁਣ ਕੇ ਤੁਹਾਡੇ ਮਨ ਨੂੰ ਚੈਨ ਮਿਲਿਆ ਹੋਵੇਗਾ। ਅਤੇ ਕਈ ਵਾਰ ਨਾ ਸਾਨੂੰ ਜਿੰਨਾ ਚੀਜ਼ਾਂ ਤੋਂ ਚੈਨ ਮਿਲਣ ਦੀ ਆਸ ਹੁੰਦੀ ਹੈ ਨਾ, ਉਹ ਚੀਜ਼ਾਂ ਸਾਨੂੰ ਕਈ ਵਾਰ ਜ਼ਿਆਦਾ ਬੇਚੈਨ ਕਰ ਦਿੰਦੀਆਂ ਹੁੰਦੀਆਂ ਨੇ। ਹੁਣ ਜਿੱਦਾਂ ਸਾਨੂੰ ਲੱਗਦਾ ਹੈ ਕਿ ਮੋਬਾਈਲ ਦਾ ਸਾਥ, ਮੋਬਾਈਲ ਨਾਲ ਕੀਤਾ ਇਸ਼ਕ ਸਾਨੂੰ ਚੈਨ ਦਏਗਾ, ਪਰ ਅੰਕੜੇ ਇਹ ਕਹਿ ਰਹੇ ਨੇ ਕਿ ਦੁਨੀਆ 'ਚ 3.8 ਅਰਬ ਲੋਕ ਮੋਬਾਈਲ ਦੀ ਲੱਤ ਕਰਕੇ, ਡਿਪਰੈਸ਼ਨ, ਐਂਗਜ਼ਾਇਟੀ ਅਤੇ ਸਟ੍ਰੈਸ ਕਰਕੇ ਬੇਚੈਨ ਨੇ। ਸਾਨੂੰ ਲੱਗਦਾ ਹੈ ਕਿ ਮੋਟਾ ਬੈਂਕ ਬੈਲੈਂਸ, ਵੱਡੀ ਗੱਡੀ, ਸੋਸਾਇਟੀ ਦਾ ਸਟੇਟਸ ਸਾਨੂੰ ਚੈਨ ਦੇ ਸਾਹ ਦੇ ਸਕਦਾ, ਪਰ ਇਹ ਵੀ ਵੇਖਿਆ ਗਿਆ ਜੀ ਕਿ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਹਾਸਿਲ ਕੀਤਾ ਨਾ, ਉਹਨਾਂ ਨੇ ਮੋਟਾਪਾ, ਦਿਲ ਦੇ ਰੋਗ ਅਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਵੀ ਸੇੜ ਲਈਆਂ ਨੇ। ਸੋ ਗੱਲ ਇਹ ਹੈ ਜੀ ਕਿ ਜੀਵਨ ਦਾ ਚੈਨ ਚੀਜ਼ਾਂ 'ਚ ਨਹੀਂ, ਸੰਤੁਲਨ 'ਚ ਹੈ, ਸਾਦਗੀ 'ਚ ਹੈ, ਅਨੁਸ਼ਾਸਨ ਵਿੱਚ ਹੈ। ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਜੀਵਨ 'ਚ ਸੱਚਾ ਚੈਨ ਤਲਾਸ਼ ਕਰ ਸਕੀਏ। ਅਤੇ ਤੁਹਾਨੂੰ ਇੱਕ ਗੱਲ ਦੱਸਾਂ ਜੀ, ਇਹ ਸੁਣ ਕੇ ਮਨ ਨੂੰ ਬੜਾ ਚੈਨ ਮਿਲਦਾ ਹੈ ਕਿ ਸਾਡੀ ਦੇਸ਼ ਦੀ ਜਿਹੜੀ ਔਰਤ ਹੈ ਨਾ, ਉਹ ਹਰ ਦਿਨ ਤਰੱਕੀ ਕਰ ਰਹੀ ਹੈ, ਕਾਮਯਾਬੀ ਦੇ ਨਵੇਂ ਸਿਖਰ ਚੁੰਮ ਰਹੀ ਹੈ। ਅੰਕੜੇ ਦੱਸ ਰਹੇ ਨੇ ਕਿ ਉਦਯਮ ਪੋਰਟਲ 'ਤੇ 3 ਕਰੋੜ ਔਰਤਾਂ ਨੇ ਆਪਣੇ ਕਾਰੋਬਾਰ ਰਜਿਸਟਰ ਕੀਤੇ ਨੇ। 16 ਕਰੋੜ ਔਰਤਾਂ ਨੇ ਆਪਣੇ ਕੰਮ ਨੂੰ ਵਧਾਉਣ ਲਈ ਮੁਦਰਾ ਲੋਨ ਦੀ ਸਹੂਲਤ ਲਈ ਹੈ। 10 ਕਰੋੜ ਪੇਂਡੂ ਔਰਤਾਂ ਸੈਲਫ ਹੈਲਪ ਗਰੁੱਪ ਵਿੱਚ ਸ਼ਾਮਿਲ ਹੋ ਕੇ ਆਪਣਾ ਕੰਮ ਕਰ ਰਹੀਆਂ ਨੇ, ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਰਹੀਆਂ ਨੇ। ਔਰਤਾਂ ਦਾ ਅੱਗੇ ਵਧਣਾ, ਕਾਮਯਾਬ ਹੋਣਾ, ਇਹ ਦੱਸਦਾ ਹੈ ਕਿ ਅਸੀਂ ਵਿਕਸਿਤ ਭਾਰਤ ਦੇ ਟੀਚੇ ਵੱਲ ਬਹੁਤ ਤੇਜ਼ ਕਦਮਾਂ ਨਾਲ ਵੱਧ ਰਹੇ ਹਾਂ। ਅਤੇ ਜੀ, ਤੇਜ਼ ਕਦਮਾਂ ਨਾਲ ਲੁਧਿਆਣਾ ਸ਼ਹਿਰ ਦਾ ਹਲਵਾਰਾ ਏਅਰਪੋਰਟ ਵੀ ਵੱਧ ਰਿਹਾ। ਇਹ ਰਿਕਾਰਡ ਕੀਤਾ ਗਿਆ ਕਿ ਇੱਕ ਹਫ਼ਤੇ 'ਚ ਨਾ 2700 ਪੈਸੰਜਰਸ ਨੇ ਇਸ ਏਅਰਪੋਰਟ ਦੇ ਰਾਹੀਂ ਹਵਾਈ ਯਾਤਰਾ ਕੀਤੀ ਹੈ, ਅਤੇ ਅੰਦਾਜ਼ਾ ਇਹ ਕੀਤਾ ਜਾ ਰਿਹਾ ਕਿ ਪੂਰੇ 1 ਸਾਲ 'ਚ 1.25 ਲੱਖ ਯਾਤਰੀ ਇਸ ਏਅਰਪੋਰਟ ਦਾ ਇਸਤੇਮਾਲ ਕਰਨਗੇ। ਸੋ ਯਾਤਰੀਆਂ ਦੀ ਇਹ ਚਹਿਲ ਪਹਿਲ ਦੱਸਦੀ ਹੈ ਕਿ ਬੜੀ

ਏਅਰ ਤੋਂ ਲੁਧਿਆਣਾ 'ਚ ਜਿਹੜੀ ਏਅਰਪੋਰਟ ਖੋਲ੍ਹਣ ਦੀ ਡਿਮਾਂਡ ਸੀ ਨਾ, ਉਹ ਬਿਲਕੁਲ ਜਾਇਜ਼ ਸੀ। ਲੋਕਾਂ ਨੂੰ ਇਹਦੀ ਜ਼ਰੂਰਤ ਸੀ, ਜਿਸ ਨੂੰ ਪੂਰਾ ਕਰ ਦਿੱਤਾ ਗਿਆ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਸਿਆਣੇ ਕਹਿੰਦੇ ਨੇ ਜੀ ਕਿ ਜ਼ਿੰਦਗੀ ਦੀ ਚਾਦਰ 'ਤੇ ਜੇ ਤੁਸੀਂ ਕਾਮਯਾਬੀ ਅਤੇ ਖੁਸ਼ਹਾਲੀ ਦੀ ਫੁਲਕਾਰੀ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਮਿਹਨਤ ਦੀ ਸੂਈ ਅਤੇ ਅਨੁਸ਼ਾਸਨ ਦਾ ਧਾਗਾ ਹੋਣਾ ਚਾਹੀਦਾ। ਪਰ ਤੁਹਾਨੂੰ ਦੱਸਾਂ, ਕਈ ਵਾਰ ਬੰਦਾ ਕਿਸਮਤ ਦੀ ਮਿਹਰਬਾਨੀ ਕਰਕੇ ਵੀ ਖੁਸ਼ਹਾਲ ਅਤੇ ਕਾਮਯਾਬ ਹੋ ਜਾਂਦਾ। ਜਿੱਦਾਂ ਨਾ ਥੋੜ੍ਹੇ ਦਿਨ ਪਹਿਲਾਂ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸਾਹੂਪੁਰ ਦਾ ਇੱਕ ਕਿਸਾਨ ਹੈ ਜੀ, ਜਿਹੜਾ ਕਿਸੇ ਰੇਹੜੀ ਤੋਂ ਛੋਲੇ ਭਟੂਰੇ ਖਾ ਰਿਹਾ ਸੀ। ਖਾ ਕੇ ਜਦੋਂ ਉਹਨੇ ਪੈਸੇ ਦੁਕਾਨਦਾਰ ਨੂੰ ਦਿੱਤੇ ਤਾਂ ਦੁਕਾਨਦਾਰ ਕਹਿਣ ਲੱਗਾ ਕਿ ਭਾਅ ਜੀ ਟੁੱਟੇ ਪੈਸੇ ਦਿਓ, ਮੇਰੇ ਕੋਲ 500 ਰੁਪਏ ਦੇ ਖੁੱਲੇ ਨਹੀਂ ਹੈ। ਸੋ ਉਹ ਜਿਹੜਾ ਕਿਸਾਨ ਸੀ ਨਾ ਕੁਲਵਿੰਦਰ ਸਿੰਘ, ਉਹਨੇ ਨੋਟ ਤੁੜਾਉਣ ਦੇ ਲਈ ਨਾਲ ਦੇ ਲੋਟਰੀ ਦੇ ਸਟਾਲ ਤੋਂ ਲੋਟਰੀ ਦੀ ਟਿਕਟ ਖਰੀਦ ਲਈ। ਸੋ ਜੀ ਨੋਟ ਤੁੜਾਉਣ ਲਈ ਉਹਨੇ ਲੋਟਰੀ ਦੀ ਟਿਕਟ ਲਈ ਸੀ ਅਤੇ ਉਹਦਾ ਘਰ ਨੋਟਾਂ ਦੇ ਨਾਲ ਹੀ ਭਰ ਗਿਆ। ਉਹਦੀ 1.5 ਕਰੋੜ ਰੁਪਏ ਦੀ ਉਹ ਲੋਟਰੀ ਨਿਕਲ ਆਈ। ਉਸ ਇੱਕ ਦਿਨ ਵਿੱਚ ਲੋਟਰੀ ਦੀ

ਟਿਕਟ ਲੈਣ ਨਾਲ ਉਹਦੇ ਦਿਨ ਹੀ ਫਿਰ ਗਏ ਸੀ। ਸੋ ਕਿਸਮਤ ਮਿਹਰਬਾਨ ਹੋਵੇ ਤਾਂ ਦਿਨਾਂ 'ਚ ਹੀ ਦਿਨ ਬਦਲ ਜਾਂਦੇ ਹੁੰਦੇ ਨੇ, ਪਰ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਤਾਂ ਤੁਸੀਂ ਜਾਣਦੇ ਹੋ ਕਿ ਕਦੇ ਹੀ ਕਿਤੇ ਹੁੰਦੀਆਂ ਨੇ। ਬੰਦਾ ਨਾ ਆਮ ਤੌਰ 'ਤੇ ਆਪਣੀ ਕਿਸਮਤ ਆਪਣੀ ਮਿਹਨਤ ਦੇ ਨਾਲ ਬਣਾਉਂਦਾ, ਆਪਣੇ ਆਪ ਨੂੰ ਸਿੱਖਿਅਤ ਕਰਕੇ ਹੁਨਰਮੰਦ ਕਰਕੇ ਹੀ ਆਪਣੀ ਜ਼ਿੰਦਗੀ ਨੂੰ ਬਣਾਇਆ ਜਾ ਸਕਦਾ। ਅਤੇ ਜਿਹੜਾ ਸਾਡੇ ਦੇਸ਼ ਦਾ ਬਾਲ ਸੁਰੱਖਿਆ ਵਿਭਾਗ ਹੈ ਨਾ ਜੀ, ਉਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਹਰ ਬੱਚਾ ਸਕੂਲ ਜਾ ਕੇ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਬਣਾਵੇ, ਬਾਲ ਮਜ਼ਦੂਰੀ ਕਰਕੇ ਭੀਖ ਮੰਗ ਕੇ ਆਪਣਾ ਜੀਵਨ ਹਨੇਰਿਆਂ ਵਾਲੇ ਪਾਸੇ ਨਾ ਲੈ ਕੇ ਜਾਵੇ। ਆ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਜੀ ਕਿ ਖੰਨਾ 'ਚ ਨਾ ਬਾਲ ਸੁਰੱਖਿਆ ਵਿਭਾਗ ਨੇ ਵੱਖ ਵੱਖ ਥਾਵਾਂ 'ਤੇ ਛਾਪੇ ਮਾਰੇ, ਦੁਕਾਨਾਂ 'ਤੇ ਅਤੇ ਢਾਬਿਆਂ 'ਚ ਦੇਖਿਆ ਕਿ ਕਿਤੇ ਬਾਲ ਮਜ਼ਦੂਰੀ ਤਾਂ ਨਹੀਂ ਹੋ ਰਹੀ, ਅਤੇ 9 ਬੱਚਿਆਂ ਨੂੰ ਬਾਲ ਮਜ਼ਦੂਰੀ ਕਰਦਿਆਂ ਵੇਖਿਆ ਗਿਆ, ਉਹਨਾਂ ਨੂੰ ਉੱਥੋਂ ਛੁਡਾਇਆ ਗਿਆ, ਉਹਨਾਂ ਦੇ ਮਾਂ ਬਾਪ ਕੋਲ ਲਿਜਾ ਕੇ ਮਾਂ ਬਾਪ ਨੂੰ ਸਮਝਾਇਆ ਗਿਆ ਕਿ ਛੋਟੀ ਉਮਰ ਵਿੱਚ ਇਹਨਾਂ ਤੋਂ ਢਾਬਿਆਂ ਅਤੇ ਦੁਕਾਨਾਂ 'ਚ ਕੰਮ ਕਰਾ ਕੇ ਇਹਨਾਂ ਦਾ ਜੀਵਨ ਜ਼ਾਇਆ ਨਾ ਕਰੋ। ਸਰਕਾਰੀ ਸਕੂਲਾਂ 'ਚ ਸਿੱਖਿਆ ਮੁਫਤ ਹੈ, ਖਾਣਾ ਪੀਣਾ ਮੁਫਤ ਹੈ, ਕਿਤਾਬਾਂ ਮਿਲਦੀਆਂ ਨੇ, ਸੋ ਇਹਨਾਂ ਬੱਚਿਆਂ ਨੂੰ ਸਕੂਲ ਭੇਜੋ ਅਤੇ ਇਹਨਾਂ ਦਾ ਬਚਪਨ ਇਹਨਾਂ ਨੂੰ ਵਾਪਸ ਮੋੜ ਦਿਓ। ਹੁਣ ਵੇਖ ਲਓ ਜੀ, ਸਾਲ 2011 ਦੀ ਜਨਗਣਨਾ ਇਹ ਕਹਿੰਦੀ ਹੈ ਕਿ 1,17,268 ਬੱਚੇ ਪੰਜਾਬ ਵਿੱਚ ਇੱਦਾਂ ਦੇ ਨੇ ਜੋ 5 ਤੋਂ 14 ਸਾਲਾਂ ਦੇ ਦਰਮਿਆਨ ਨੇ, ਅਤੇ ਜਿਨ੍ਹਾਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਦੁਕਾਨਾਂ, ਢਾਬਿਆਂ ਅਤੇ ਖੇਤਾਂ 'ਤੇ ਕੰਮ ਕਰਨਾ ਪੈਂਦਾ। ਕਿੰਨਾ ਚੰਗਾ ਹੋਵੇ ਕਿ ਜੇ ਇੱਦਾਂ ਦੇ ਸਾਧਨ ਹੋ ਜਾਣ ਕਿ ਇਹ ਬੱਚੇ ਸਕੂਲ ਜਾ ਕੇ ਪੜ੍ਹਾਈ ਕਰਨ ਅਤੇ ਆਪਣਾ ਭਵਿੱਖ ਸਵਾਰ ਸਕਣ ਅਤੇ ਆਪਣੇ ਬਚਪਨ ਨੂੰ ਮਾਣ ਸਕਣ।

0: ਕਰਕੇ ਪ੍ਰੈਸ ਅਪੋਨ ਕੀਤਾ ਜਾ ਸਕਦਾ। ਇਹ ਬਹੁਤ ਥੋੜ੍ਹੇ ਸਮੇਂ 'ਚ ਕੀਤੀ ਜਾਂਦੀ ਹੈ ਪੂਰੀ। ਇਹ ਟੋਟਲ 90 ਦਿਨ ਦਾ ਸਮਾਂ, 90 ਦਿਨ ਦੇ ਵਿੱਚ ਦਰਖਾਸਤ ਦੇ ਉੱਪਰ ਦੂਸਰੀ ਪਾਰਟੀ ਨੂੰ ਨੋਟਿਸ ਜਾਣਾ, 90 ਦਿਨ ਦੇ ਵਿੱਚ ਹੀ ਸਾਰੀ ਗਵਾਹੀ ਰਿਕਾਰਡ ਆਉਣੀ ਔਰ 90 ਦਿਨ ਦੇ ਵਿੱਚ ਹੀ ਆਰਡਰ ਹੋਣਾ। ਸੋ ਇਹ ਬਹੁਤ ਥੋੜ੍ਹੇ ਸਮੇਂ 'ਚ ਛੋਟੀ ਕਾਰਵਾਈ ਹੈ ਔਰ ਇਹਦੇ 'ਚ ਬਹੁਤਾਂ 'ਚ ਜਿਸ ਤਰ੍ਹਾਂ ਆਪਾਂ ਅਦਾਲਤਾਂ 'ਚ ਦੇਖਦੇ ਹਾਂ ਉਸ ਤਰ੍ਹਾਂ ਨਹੀਂ ਹੈ। ਇਹ ਪ੍ਰਾਈਵੇਟ ਮੀਟਿੰਗ ਹੁੰਦੀ ਹੈ ਔਰ ਸਿਰਫ ਡਿਪਟੀ ਕਮਿਸ਼ਨਰ ਹੁੰਦੇ, ਦੋਨਾਂ ਪਾਰਟੀਆਂ ਦੇ ਵਕੀਲ ਨਹੀਂ ਹੁੰਦੇ ਔਰ ਸੁਣਵਾਈ ਦੇ ਵਿੱਚ ਆਰਡਰ ਪਾਸ ਕਰ ਦਿੱਤਾ ਜਾਂਦਾ।
1: ਸੋ ਜੀ, ਐਡਵੋਕੇਟ GPS ਰਾਣਾ ਸਾਨੂੰ ਦੱਸ ਰਹੇ ਸਨ ਕਿ ਬਜ਼ੁਰਗਾਂ ਦੇ ਹੱਕਾਂ ਦੀ ਰਾਖੀ ਦੇ ਲਈ ਕਾਨੂੰਨ ਨੇ ਉਹਨਾਂ ਨੂੰ ਅਦਾਲਤ ਵਿੱਚ ਜਾਣਾ ਚਾਹੀਦਾ ਅਤੇ ਆਪਣਾ ਹੱਕ ਲੈਣਾ ਚਾਹੀਦਾ ਜੇ ਉਹਨਾਂ ਨਾਲ ਕਿਤੇ ਕਿਸੇ ਤਰ੍ਹਾਂ ਦਾ ਵੀ ਕੋਈ ਧੱਕਾ ਹੁੰਦਾ। ਅਤੇ ਨੌਜਵਾਨ ਪੀੜ੍ਹੀ ਦਾ ਇਹ ਫਰਜ਼ ਬਣਦਾ ਹੈ ਕਿ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਵੇ ਜਿਨ੍ਹਾਂ ਨੇ ਸਾਰੀ ਉਮਰ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਕੁਰਬਾਨ ਕਰਕੇ ਉਹਨਾਂ ਦਾ ਜੀਵਨ ਬਣਾਉਣ ਲਈ ਸਾਰਾ ਜੀਵਨ ਲਾ ਦਿੱਤਾ। ਇਹਦੇ ਲਈ ਉਹਨਾਂ ਦਾ ਸਤਿਕਾਰ ਤਾਂ ਬਣਦਾ ਹੀ ਹੈ, ਉਹਨਾਂ ਦਾ ਇੱਕ ਪ੍ਰੋਪਰ ਸਤਿਕਾਰ ਹੋਵੇ, ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ। ਇੰਨੇ 'ਚ ਹੀ ਬਜ਼ੁਰਗ ਸਾਨੂੰ ਅਸੀਸਾਂ ਦਿੰਦੇ ਨੇ ਅਤੇ ਆਪਣੀ ਸਾਰੀ ਉਮਰ ਦਾ ਤਜਰਬਾ ਸਾਡੇ ਸਾਹਮਣੇ ਰੱਖ ਦਿੰਦੇ ਨੇ।

ਮੰਨਾ ਡੇ ਦੀ ਆਵਾਜ਼ 'ਚ ਤੁਸੀਂ ਉਪਕਾਰ ਫਿਲਮ 'ਚ ਇਹ ਗੀਤ ਸੁਣ ਰਹੇ ਸੀ ਜੀ ਸੋਹਣੀ ਸਵੇਰ ਪ੍ਰੋਗਰਾਮ 'ਚ। ਅਤੇ ਕੱਲ੍ਹ ICC T20 ਮਹਿਲਾ ਵਿਸ਼ਵ ਕੱਪ ਜੇ ਤੁਸੀਂ ਦੇਖਿਆ ਹੋਵੇ ਤਾਂ ਕੱਲ੍ਹ ਦੇ ਮੈਚ ਦਾ ਪੂਰਾ ਪੂਰਾ ਮਜ਼ਾ ਲਿਆ ਹੋਏਗਾ। ਜਿਸ ਤਰੀਕੇ ਦੇ ਨਾਲ ਸਾਡੀਆਂ ਧੀਆਂ ਨੇ ਪਰਫੋਰਮੈਂਸ ਦਿੱਤੀ, ਪਾਕਿਸਤਾਨ ਨੂੰ 64 ਦੌੜਾਂ ਦੇ ਨਾਲ ਹਰਾਇਆ, ਅਸੀਂ ਆਸ ਕਰਦੇ ਹਾਂ ਜੀ ਕਿ ਆਉਣ ਵਾਲੇ ਜਿਹੜੇ ਮੁਕਾਬਲੇ ਨੇ ਨਾ, ਭਾਵੇਂ ਥੋੜ੍ਹੇ ਸਖਤ ਨੇ, ਬੰਗਲਾਦੇਸ਼ ਨਾਲ ਹੈ, ਆਸਟ੍ਰੇਲੀਆ ਨਾਲ ਹੈ, ਸਾਊਥ ਅਫਰੀਕਾ ਦੇ ਨਾਲ ਹੈ,

ਇਹਨਾਂ ਮੁਕਾਬਲਿਆਂ ਨੂੰ ਵੀ ਅਸੀਂ ਜਿੱਤਾਂਗੇ। ਅਤੇ ਜਿੱਦਾਂ 50 ਓਵਰਸ ਦਾ ਵਰਲਡ ਕੱਪ ਅਸੀਂ ਜਿੱਤਿਆ ਸੀ, ਇੰਗਲੈਂਡ ਵਿੱਚ ਵੀ ਸਾਡੀਆਂ ਧੀਆਂ ਜਿੱਤ ਦੀਆਂ ਧੁੰਮਾਂ ਪਾਉਣਗੀਆਂ। ਕੱਲ੍ਹ ਤਾਂ ਵੈਸੇ ਸਿਮ੍ਰਿਤੀ ਮੰਧਾਨਾ ਹੋਰਾਂ ਨੇ ਕਮਾਲ ਕਰਤੀ ਜੀ, 68 ਦੌੜਾਂ ਦੀ ਜਿਹੜੀ ਉਹਨਾਂ ਨੇ ਪਾਰੀ ਖੇਡੀ ਨਾ, ਉਹਨੇ ਜਿੱਤ ਦੀ ਨੀਂਹ ਰੱਖੀ। ਅਤੇ ਉਸ ਤੋਂ ਬਾਅਦ ਦੀਪਤੀ ਸ਼ਰਮਾ ਨੇ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਕੇ 5 ਵਿਕਟਾਂ ਹਾਸਿਲ ਕੀਤੀਆਂ, ਉਹ ਤਾਂ ਸਾਰਿਆਂ ਦਾ ਦਿਲ ਹੀ ਜਿੱਤ ਗਏ। ਸੋ ਜੀ, ਆਸ ਕਰਦੇ ਹਾਂ ਕਿ ਇਹ ਵਧੀਆ ਪ੍ਰਦਰਸ਼ਨ ਆਉਣ ਵਾਲੇ ਸਮੇਂ 'ਚ ਵੀ ਚੱਲਦਾ ਰਹੇਗਾ ਅਤੇ ਅਸੀਂ T20 ਮਹਿਲਾ ਵਿਸ਼ਵ ਕੱਪ ਵੀ ਇੰਗਲੈਂਡ 'ਚ ਜ਼ਰੂਰ ਜਿੱਤਾਂਗੇ।

ਸੁਖਵਿੰਦਰ ਸਿੰਘ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਸੋਹਣੀ ਸਵੇਰ ਪ੍ਰੋਗਰਾਮ 'ਚ ਨਾ ਹੁਣ ਬਸ ਇੰਨਾ ਕੁ ਸਮਾਂ ਰਹਿ ਗਿਆ ਕਿ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਚੰਡੀਗੜ੍ਹ ਦਾ ਮੌਸਮ ਵਿਭਾਗ ਕੀ ਕਹਿ ਰਿਹਾ ਵੱਖ ਵੱਖ ਸ਼ਹਿਰਾਂ ਦੇ ਤਾਪਮਾਨ ਬਾਰੇ। ਚੰਡੀਗੜ੍ਹ ਦੇ ਮੌਸਮ ਵਿਭਾਗ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਿਕ ਕੱਲ੍ਹ ਕੁਛ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ ਅਤੇ ਜਿਹੜਾ ਤਾਪਮਾਨ ਹੈ ਨਾ ਉਹ ਪਰਸੋਂ ਦੇ ਮੁਕਾਬਲੇ ਜਿਹੜਾ ਕੱਲ੍ਹ ਤਾਪਮਾਨ ਸੀ ਉਹ 5.4 ਡਿਗਰੀ ਸੈਲਸੀਅਸ ਜ਼ਿਆਦਾ ਸੀ। ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਇੱਦਾਂ ਰਿਹਾ ਜੀ ਕਿ ਸਭ ਤੋਂ ਜ਼ਿਆਦਾ ਤਾਪਮਾਨ ਪਟਿਆਲਾ 'ਚ ਰਿਕਾਰਡ ਕੀਤਾ ਗਿਆ ਪੰਜਾਬ 'ਚ 38.1 ਡਿਗਰੀ ਸੈਲਸੀਅਸ। ਘੱਟ ਤੋਂ ਘੱਟ ਤਾਪਮਾਨ ਵੱਲੋਵਾਲ ਸੌਂਕਰੀ ਵਿੱਚ ਰਿਕਾਰਡ ਹੋਇਆ 19.5 ਡਿਗਰੀ ਸੈਲਸੀਅਸ। ਵੱਖ ਵੱਖ ਸ਼ਹਿਰਾਂ 'ਚ ਚੰਡੀਗੜ੍ਹ ਦਾ ਤਾਪਮਾਨ ਵੱਧ ਤੋਂ ਵੱਧ 36.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 20.6 ਡਿਗਰੀ। ਅੰਮ੍ਰਿਤਸਰ ਦਾ ਤਾਪਮਾਨ 36.1

डिग्री सैल्सीयस ਵੱਧ ਤੋਂ ਵੱਧ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 22.7 ਡਿਗਰੀ ਸੈਲਸੀਅਸ। ਲੁਧਿਆਣਾ ਦਾ ਤਾਪਮਾਨ 36.2 ਡਿਗਰੀ ਵੱਧ ਤੋਂ ਵੱਧ ਸੀ, ਘੱਟ ਤੋਂ ਘੱਟ ਸੀ ਜੀ 21.4 ਡਿਗਰੀ ਸੈਲਸੀਅਸ। ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ ਜਿਹੜਾ ਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਰਿਹਾ 38.1 ਡਿਗਰੀ ਅਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਸੋ ਇਹ ਸੀ ਜੀ ਮੌਸਮ ਸੰਬੰਧੀ ਸੂਚਨਾ। ਅਤੇ ਹੁਣ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਦੇ ਦਿਓ ਇਜਾਜ਼ਤ, ਪਰ ਤੁਸੀਂ ਜਾਣਦੇ ਹੀ ਹੋ ਕਿ ਆਕਾਸ਼ਵਾਣੀ ਜਲੰਧਰ 'ਤੇ ਅਜੇ ਬਹੁਤ ਸਾਰਾ ਮਨੋਰੰਜਨ ਬਾਕੀ ਹੈ ਜੀ। 8:40 'ਤੇ ਪੰਜਾਬੀ ਫਿਲਮੀ ਗੀਤ ਤੁਸੀਂ ਮਹਿਕ ਪੰਜਾਬ ਦੀ ਪ੍ਰੋਗਰਾਮ 'ਚ ਸੁਣੋਗੇ। 9:30 ਅਸੀਂ ਤੁਹਾਨੂੰ ਗਜ਼ਲਾਂ ਸੁਣਾਉਣੀਆਂ ਨੇ। 10:02 'ਤੇ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਹੈ। 11:05 'ਤੇ ਤੁਸੀਂ ਸੁਣੋਗੇ ਧਮਕ ਜਲੰਧਰ ਪੈਂਦੀ। ਸੋ ਆਕਾਸ਼ਵਾਣੀ ਜਲੰਧਰ ਇਸੇ ਤਰ੍ਹਾਂ ਸੁਣਦੇ ਰਹੋ।

0: ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਸਾਡੇ ਸਟੂਡੀਓਜ਼ ਦੀ ਘੜੀ ਦੇ ਮੁਤਾਬਿਕ ਇਸ ਵੇਲੇ ਸਵੇਰ ਦੇ 8 ਵੱਜਣ ਵਾਲੇ ਨੇ। ਹੁਣ ਤੁਸੀਂ ਸਮਾਚਾਰ ਪ੍ਰਭਾਤ ਸੁਣੋਗੇ।
1: ਘਰ ਖਰਚ ਕੇ ਪੈਸੇ ਦੋ ਹਸਬੈਂਡ ਜੀ,
2: ਯੇ ਰਾਸ਼ਨ ਕੇ 15,000, ਸਬਜ਼ੀਓ ਕੇ 2,000
1: ਔਰ ਲਾਈਟ ਬਿਲ ਕੇ
2: ਅਬ 0 ਰੁਪਏ ਕੈਸੇ ਦੂੰ।
1: ਓਹੋ, ਭੂਲ ਹੀ ਗਈ ਥੀ, ਅਬ ਤੋ ਸੋਲਰ ਪੈਨਲ ਲੱਗ ਗਏ ਹੈ ਨਾ, ਤੋ ਜੋ 4,000 ਬਚੇ ਹੈ ਉਸਸੇ ਸ਼ੋਪਿੰਗ ਹੋ ਜਾਏ।
2: ਪੱਕਾ।
3: PM ਸੂਰਯ ਘਰ ਮੁਫਤ ਬਿਜਲੀ ਯੋਜਨਾ, ਜੁੜਨੇ ਕੇ ਲੀਏ ਰਜਿਸਟਰ ਕਰੇ PM Suryaghar.gov.in।
4: ਹਰ ਘਰ ਸੂਰਯ ਘਰ।
5: नमस्कार, आकाशवाणी से समाचार प्रभात के साथ मैं विशाल शर्मा। मुख्य समाचार। अमेरिका और ईरान ने युद्ध समाप्त करने, हॉर्मुज जलडमरू मध्य खोलने और ईरानी बंदरगाहों से अमेरिकी नौसेना की नाकेबंदी हटाने का समझौता किया। प्रधानमंत्री नरेंद्र मोदी आज ब्रातिस्लावा में स्लोवाकिया के प्रधानमंत्री रॉबर्ट फित्सो से बातचीत करेंगे। 52वां G7

0: international films from 46 participating countries. On to sports. In ICC Women's T20 World Cup opener, India defeated Pakistan by 64 runs in Group A match at Edgbaston in Birmingham last night. India set a target of 171 runs for arch rivals Pakistan. In reply, Pakistan were all out for 106 runs in 17 overs. Opting to bat, India posted 170 for 6 in their allotted 20 overs. Smriti Manthana was the highest run scorer with 68 runs in 44 deliveries. Deepti Sharma was adjudged player of the match. And now for a look at today's newspapers, it's over to Sarabjit Kaur.
1: Thank you, Shagun. The Pioneer headlines, Modi, Macron advance India-France strategic relations, leaders discuss strengthening people-to-people linkages alongside advancements to science, space, fintech and infrastructure. While the Asian Age headlines, India-France agree to double trade to $32 billion, 13 outcomes. 20 TMC rebels split in Lok Sabha, merge with regional outfit, reports the Tribune. Indian-flagged sailing vessel sinks off Oman, crew rescued, informs the Hindu. The Financial Express, in its editorial piece titled Access Denied, writes that the decision by US authorities to restrict foreign access to Anthropic's latest AI models, Mythos 5 and Fable 5, may appear at first glance to concern a single company and a limited set of users. For India, the episode is a reminder that access to frontier technology cannot be taken for granted. Countries that wish to shape their digital future will increasingly need the capability to build, adapt, and sustain critical technologies at home. And finally, cross, control, dribble, goal, fans tweak work schedules, body clock to watch World Cup football magic. In its opening weekend, the FIFA World Cup has begun capturing the imagination of Indian fans and viewers, juggling work, family commitments, obligations for the games beginning after midnight and ending at dawn, sometimes even well into mornings, prompting Indian fans to step into a portal, choosing to live by another continent's clock, reads a story in the Times of India. And with that, it's back to you, Shagun.
0: Thank you, Sarabjit. And now, before we end the bulletin, the headlines once again. US and Iran reach agreement to end military operations, open Strait of Hormuz, and lift US naval blockade of Iranian ports. Prime Minister Narendra Modi to hold talks with his Slovak counterpart Robert Fico in Bratislava today. 52nd G7 summit to begin today at Avignon in France. Prime Minister Modi to participate in outreach sessions tomorrow. Noida International Airport in Jewar begins commercial flight operations. National Testing Agency releases admit cards for NEET UG 2026 re-exam to be held on 21st of this month. And in cricket, India beat Pakistan by 64 runs in their ICC Women's T20 World Cup opener at Edgbaston in Birmingham. And with that, we end the morning news. Have a nice day.
2: Namaskar, ये आकाशवाणी है. खबरों के इस बुलेटिन नाल मैं चंचल शर्मा. पहला बुलेटिन दिया खास खबरां. ਅਮਰੀਕਾ ਅਤੇ ਇਰਾਨ ਨੇ ਜੰਗ ਖਤਮ ਕਰਨ, ਹਾਰਮੁਜ਼ ਪੰਜੋਰ ਖੋਲ੍ਹਣ ਅਤੇ ਇਰਾਨੀ ਬੰਦਰਗਾਹਾਂ ਤੋਂ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਹਟਾਉਣ ਬਾਰੇ ਸਮਝੌਤਾ ਕੀਤਾ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ 'ਚ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਕਰਨਗੇ ਗੱਲਬਾਤ. 52ਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਏਵੀਆਨ 'ਚ ਸ਼ੁਰੂ. ਜ਼ੇਵਰ 'ਚ ਨੋਇਡਾ ਕੌਮਾਂਤਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਅੱਜ ਤੋਂ. ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਨੀਟ UG ਮੁੜ ਤੋਂ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕੀਤੇ. ਅਤੇ ਔਰਤਾਂ ਦੇ ICC 2020 ਵਿਸ਼ਵ ਕੱਪ ਵਿੱਚ ਭਾਰਤ ਨੇ ਗਰੁੱਪ ਏ ਮੈਚ ਵਿੱਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ. ਤੇ ਹੁਣ ਖਬਰਾਂ ਵਿਸਥਾਰ ਨਾਲ. ਅਮਰੀਕਾ ਅਤੇ ਇਰਾਨ ਦਰਮਿਆਨ 107 ਦਿਨਾਂ ਦੀ ਜੰਗ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਹੋਇਆ. ਇਸ ਨਾਲ ਹਾਰਮੁਜ਼ ਪੰਜੋੜ ਖੁੱਲ੍ਹ ਜਾਏਗਾ ਅਤੇ ਇਰਾਨੀ ਬੰਦਰਗਾਹਾਂ ਤੋਂ ਅਮਰੀਕੀ ਨਾਕਾਬੰਦੀ ਖਤਮ ਹੋ ਜਾਵੇਗੀ. ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਸਮਝੌਤੇ ਦਾ ਐਲਾਨ ਕੀਤਾ. ਸ਼ਾਂਤੀ ਸਮਝੌਤੇ 'ਤੇ 19 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਦਸਤਖਤ ਕੀਤੇ ਜਾਣਗੇ. ਸ਼੍ਰੀ ਟਰੰਪ ਨੇ ਕਿਹਾ ਕਿ ਸਮਝੌਤੇ ਉੱਤੇ ਦਸਤਖਤ ਤੋਂ ਬਾਅਦ ਸ਼ੁੱਕਰਵਾਰ ਨੂੰ ਹਾਰਮੁਜ਼ ਪੰਜੋੜ ਖੁੱਲ੍ਹੇਗਾ. ਦੁਨੀਆ ਦੀ ਤੇਲ ਸਪਲਾਈ ਦਾ 5ਵਾਂ ਹਿੱਸਾ ਹਾਰਮੁਜ਼ ਪੰਜੋੜ ਵਿੱਚੋਂ ਲੰਘਦਾ ਹੈ. ਸ਼੍ਰੀ ਟਰੰਪ ਨੇ ਕਿਹਾ ਕਿ ਇਹ ਇਤਿਹਾਸਕ ਸਮਝੌਤਾ ਪੂਰੇ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਹਾਲ ਕਰੇਗਾ. ਸਮਝੌਤੇ ਦੇ ਮੁਤਾਬਕ

0: ਅਮਰੀਕਾ ਅਤੇ ਇਰਾਨ ਨੂੰ 60 ਦਿਨਾਂ ਦੇ ਅੰਦਰ ਇਰਾਨ ਦੇ ਪਰਮਾਣੂ ਸੋਧ ਅਤੇ ਸੋਧੇ ਯੂਰੇਨੀਅਮ ਦੇ ਨਿਪਟਾਰੇ ਲਈ ਗੱਲਬਾਤ ਕਰਨੀ ਹੋਵੇਗੀ। ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ ਐਲਾਨ ਕੀਤਾ ਹੈ ਕਿ ਲੇਬਨਾਨ ਵਿੱਚ ਜੰਗ ਸਮੇਤ ਸਾਰੇ ਮੋਰਚਿਆਂ ਉੱਤੇ ਫੌਜੀ ਕਾਰਵਾਈਆਂ ਅੱਜ ਤੋਂ ਸਥਾਈ ਤੌਰ 'ਤੇ ਬੰਦ ਹੋ ਜਾਣਗੀਆਂ। ਇਸ ਮਹੱਤਵਪੂਰਨ ਖ਼ਬਰ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਬ੍ਰੈਂਟ ਕੱਚਾ ਤੇਲ ਦੀ ਕੀਮਤ ਵਿੱਚ 4% ਅਤੇ ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ ਤੇਲ ਦੀ ਕੀਮਤ ਵਿੱਚ 4.6% ਦੀ ਗਿਰਾਵਟ ਆਈ। ਏਸ਼ੀਆਈ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ ਆਈ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਇਸ ਸਾਲ 28 ਫਰਵਰੀ ਨੂੰ ਇਰਾਨ 'ਤੇ ਹਮਲੇ ਕੀਤੇ। ਇਹਨਾਂ ਹਮਲਿਆਂ 'ਚ ਇਰਾਨ ਦੇ ਸੁਪਰੀਮ ਲੀਡਰ ਯਤਾਉਲਾ ਅਲੀ ਖਮੇਨੀ, ਸਰਵਉੱਚ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਲਾਰਿਸਾਨੀ, ਇਸਲਾਮਿਕ ਰੈਜ਼ੋਲੂਸ਼ਨ ਗਾਰਡ ਕੋਰ ਕਮਾਂਡਰ ਮੁਹੰਮਦ ਪਾਕਪੌਰ ਅਤੇ ਰੱਖਿਆ ਮੰਤਰੀ ਅਜੀਜ਼ ਨਸੀਰ ਜਦੇ ਸਮੇਤ ਕਈ ਲੋਕ ਮਾਰੇ ਗਏ। ਯਤਾਉਲਾ ਅਲੀ ਖਮੇਨੀ ਦੇ ਪੁੱਤਰ ਮੁਸਤਬਾ ਹੁਣ ਇਰਾਨ ਦੇ ਸਰਵਉੱਚ ਲੀਡਰ ਨੇ, ਪਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੂੰ ਜਨਤਕ ਤੌਰ 'ਤੇ ਨਹੀਂ ਦੇਖਿਆ ਗਿਆ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਰਸ ਨੇ ਅਮਰੀਕਾ ਅਤੇ ਇਰਾਨ ਦਰਮਿਆਨ ਹੋਏ ਸਮਝੌਤੇ ਦਾ ਸਵਾਗਤ ਕੀਤਾ। ਸ੍ਰੀ ਗੁਟਰਸ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਕਿਹਾ ਕਿ ਇਹ ਸਮਝੌਤਾ ਟਕਰਾਅ ਦੇ ਸ਼ਾਂਤੀਪੂਰਨ ਹੱਲ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸੇ ਦੌਰਾਨ ਆਲਮੀ ਨੇਤਾਵਾਂ ਨੇ ਵੀ ਅਮਰੀਕਾ ਅਤੇ ਇਰਾਨ ਦਰਮਿਆਨ ਹੋਏ ਸ਼ਾਂਤੀ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਪੱਛਮੀ ਏਸ਼ੀਆ 'ਚ ਸਥਿਰਤਾ ਬਹਾਲ ਕਰਨ ਵੱਲ ਇੱਕ ਮਹੱਤਵਪੂਰਨ ਕੂਟਨੀਤਿਕ ਕਦਮ ਦਿੱਤਾ ਹੈ। ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲ ਥਾਨੀ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਸਾਲਸੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਧਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸਮਝੌਤੇ ਨੂੰ ਜਲਦ ਲਾਗੂ ਕਰਨ ਅਤੇ ਹੌਰਮੁਜ਼ ਜਲ ਡਮਰੂ 'ਚ ਬਿਨਾਂ ਰੁਕਾਵਟ ਨੈਵੀਗੇਸ਼ਨ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਲੋਵਾਕੀਆ ਦੀ ਰਾਜਧਾਨੀ ਬ੍ਰਾਤੀਸਲਾਵਾ 'ਚ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਗੱਲਬਾਤ ਕਰਨਗੇ। ਉਹ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰੀਨੀ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਤੋਂ ਬਾਅਦ ਆਪਣੀ ਯਾਤਰਾ ਦੇ ਦੂਜੇ ਗੇੜ 'ਚ ਸਲੋਵਾਕੀਆ ਦੇ 2 ਦਿਨਾਂ ਦੌਰੇ ਲਈ ਕੱਲ੍ਹ ਰਾਤ ਬ੍ਰਾਤੀਸਲਾਵਾ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਦੌਰਾ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਹਿਯੋਗ ਦੇ ਨਵੇਂ ਖੇਤਰਾਂ 'ਤੇ ਚਰਚਾ ਕੀਤੀ ਜਾਵੇਗੀ। ਸ੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਸਲੋਵਾਕੀਆ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਰਚਨਾਤਮਕ ਚਰਚਾਵਾਂ ਦੀ ਉਮੀਦ ਕਰਦੇ ਨੇ। ਸਾਲ 1993 'ਚ ਆਜ਼ਾਦੀ ਤੋਂ ਬਾਅਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਸਲੋਵਾਕੀਆ ਦਾ ਪਹਿਲਾ ਦੌਰਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਿਛਲੇ ਸਾਲ ਅਪ੍ਰੈਲ 'ਚ ਸਲੋਵਾਕੀਆ ਗਈ ਸਨ ਅਤੇ ਰਾਸ਼ਟਰਪਤੀ ਪੀਟਰ ਪੇਲੇਗ੍ਰੀਨੀ ਨੇ ਇਸ ਸਾਲ ਫਰਵਰੀ 'ਚ AI ਇੰਪੈਕਟ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਵਾਸਤੇ ਭਾਰਤ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਵਪਾਰ, ਨਿਵੇਸ਼, ਆਟੋਮੋਬਾਈਲ ਅਤੇ ਰੇਲਵੇ ਨਿਰਮਾਣ ਸਮੇਤ ਵੱਖ ਵੱਖ ਖੇਤਰਾਂ 'ਚ ਸਲੋਵਾਕੀਆ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ। ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਫੇਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਉਨ੍ਹਾਂ ਦੀ ਚਰਚਾ ਦੇ ਨਤੀਜਿਆਂ 'ਤੇ ਨੀਸ 'ਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਭਾਰਤ ਫਰਾਂਸ ਇਨੋਵੇਸ਼ਨ ਖਾਕੇ 2030 ਨੂੰ ਦੌਰੇ ਦਾ ਇੱਕ ਮੁੱਖ ਨਤੀਜਾ ਦੱਸਿਆ। ਇਸ ਦਾ ਉਦੇਸ਼ ਮਹੱਤਵਪੂਰਨ ਅਤੇ ਉਭਰ ਰਹੀਆਂ ਤਕਨਾਲੋਜੀਆਂ, ਆਰਟੀਫਿਸ਼ਲ ਇੰਟੈਲੀਜੈਂਸ, ਸਟਾਰਟਅਪਸ, ਖੋਜ ਅਤੇ ਅਕਾਦਮਿਕ ਆਦਾਨ ਪ੍ਰਦਾਨ ਵਿੱਚ ਸਹਿਯੋਗ ਨੂੰ ਡੂੰਘਾ ਕਰਨਾ ਏ। ਇਹਨਾਂ ਨਤੀਜਿਆਂ ਨੂੰ ਭਾਰਤ ਫਰਾਂਸ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੇ ਨੂੰ ਅੱਗੇ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮਾਂ ਵਜੋਂ ਦਰਸਾਇਆ ਗਿਆ। 52ਵਾਂ G7 ਸੰਮੇਲਨ ਅੱਜ ਫਰਾਂਸ ਦੇ ਵਿਆਨ 'ਚ ਸ਼ੁਰੂ ਹੋ ਰਿਹਾ ਹੈ। 3 ਦਿਨਾਂ ਸੰਮੇਲਨ ਵਿੱਚ G7 ਮੈਂਬਰ ਦੇਸ਼ ਫਰਾਂਸ, ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਹੋਣਗੇ। ਯੂਰੋਪੀਅਨ ਯੂਨੀਅਨ ਅਤੇ ਯੂਰੋਪੀਅਨ ਕਮਿਸ਼ਨ ਦੇ ਰਾਸ਼ਟਰਪਤੀ ਵੀ ਸ਼ਾਮਲ ਹੋ ਰਹੇ ਨੇ। ਫਰਾਂਸ ਨੇ ਭਾਰਤ, ਬ੍ਰਾਜ਼ੀਲ, ਮਿਸਰ, ਕੀਨੀਆ, ਦੱਖਣੀ ਕੋਰੀਆ, ਕਤਰ, ਸਾਊਦੀ ਅਰਬ, ਸੀਰੀਆ, ਯੂਕਰੇਨ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਸੰਪਰਕ ਭਾਈਵਾਲ ਮੁਲਕਾਂ ਵਜੋਂ ਸੱਦਾ ਦਿੱਤਾ ਹੈ। ਇਹ ਇੱਕ ਭਾਈਵਾਲ ਦੇਸ਼ ਵਜੋਂ ਸੰਮੇਲਨ 'ਚ ਭਾਰਤ ਦੀ 13ਵੀਂ ਭਾਗੀਦਾਰੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸੰਪਰਕ ਸੈਸ਼ਨ ਵਿੱਚ ਹਿੱਸਾ ਲੈਣਗੇ। ਇਹ ਸਿਖਰ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਜਦੋਂ ਦੁਨੀਆ ਭੂ ਰਾਜਨੀਤਿਕ ਤਣਾਅ ਅਤੇ ਆਰਥਿਕ ਅਸਥਿਰਤਾ ਵਿੱਚੋਂ ਗੁਜ਼ਰ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਦੇਖੀ ਹੈ। ਆਕਾਸ਼ਵਾਣੀ ਖਬਰਾਂ ਪਿਛਲੇ 12 ਸਾਲਾਂ 'ਚ ਵੱਖ ਵੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ ਉੱਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਧੁਨਿਕ ਬੁਨਿਆਦੀ ਢਾਂਚਾ ਬਣਾਉਣ ਵਾਸਤੇ ਸਰਕਾਰ ਦੇ ਉਪਰਾਲਿਆਂ 'ਤੇ ਧਿਆਨ ਕੇਂਦਰਿਤ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਇੱਕ ਮਜ਼ਬੂਤ ਅਤੇ ਆਧੁਨਿਕ ਰਾਸ਼ਟਰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਤੇ ਬਣਿਆ ਹੈ। ਪਿਛਲੇ 12 ਸਾਲਾਂ ਵਿੱਚ ਭਾਰਤ ਨੇ ਪਰਿਵਰਤਨ ਦੀ ਬੇਮਿਸਾਲ ਯਾਤਰਾ ਸ਼ੁਰੂ ਕੀਤੀ ਹੈ। ਇਸ ਦੌਰਾਨ ਦੇਸ਼ ਦੀ ਸ਼ਹਿਰੀ ਆਵਾਜਾਈ ਵਿੱਚ ਕ੍ਰਾਂਤੀ ਆਈ ਹੈ। ਭਾਰਤ ਦਾ ਮੈਟਰੋ ਰੇਲ ਨੈਟਵਰਕ ਲਗਭਗ 5 ਗੁਣਾ

0: ਫੈਲ ਕੇ 248 ਕਿਲੋਮੀਟਰ ਤੋਂ 1100 ਕਿਲੋਮੀਟਰ ਤੱਕ ਹੋ ਗਿਆ ਹੈ। ਭਾਰਤ ਕੋਲ ਅੱਜ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈਟਵਰਕ ਹੈ। ਰਾਸ਼ਟਰੀ ਰਾਜਮਾਰਗ ਨੈਟਵਰਕ 2014 ਵਿੱਚ 91,000 ਕਿਲੋਮੀਟਰ ਤੋਂ ਵੱਧ ਕੇ 2026 ਵਿੱਚ 1,46,000 ਕਿਲੋਮੀਟਰ ਤੋਂ ਵੱਧ ਹੋ ਗਿਆ ਹੈ। ਇਹ ਤਬਦੀਲੀ ਰੇਲਵੇ ਖੇਤਰ ਵਿੱਚ ਵੀ ਦਿਖਾਈ ਦੇ ਰਹੀ ਹੈ। ਭਾਰਤੀ ਰੇਲਵੇ ਲਈ ਬਜਟ ਲਗਭਗ 9 ਗੁਣਾ ਵੱਧ ਗਿਆ ਹੈ, ਜੋ 2014-15 ਵਿੱਚ 32,000 ਕਰੋੜ ਸੀ, ਹੁਣ 2,78,000 ਕਰੋੜ ਰੁਪਏ ਹੋ ਗਿਆ ਹੈ। ਇਸ ਨਿਵੇਸ਼ ਨੇ ਆਧੁਨਿਕੀਕਰਨ ਨੂੰ ਮਜ਼ਬੂਤ ਕੀਤਾ ਹੈ ਅਤੇ ਮੁਸਾਫਰਾਂ ਦੇ ਤਜਰਬਿਆਂ ਨੂੰ ਬਿਹਤਰ ਬਣਾਇਆ ਹੈ। ਇਸ ਨਵੇਂ ਯੁੱਗ ਦਾ ਪ੍ਰਤੀਕ ਵੰਦੇ ਭਾਰਤ ਰੇਲ ਗੱਡੀ ਹੈ। ਇਕੱਠਿਆਂ ਮਿਲ ਕੇ ਇਹ ਪ੍ਰਾਪਤੀਆਂ 2047 ਤੱਕ ਵਧੇਰੇ ਖੁਸ਼ਹਾਲ ਭਾਰਤ ਦੀ ਸਿਰਜਣਾ ਕਰ ਰਹੀਆਂ ਨੇ, ਜਿਸ ਨਾਲ ਵਿਕਸਿਤ ਭਾਰਤ ਦੀ ਬੁਨਿਆਦ ਰੱਖੀ ਜਾ ਰਹੀ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਮੈਂ ਆਕਾਸ਼ਵਾਣੀ ਖਬਰਾਂ ਲਈ ਰਾਜੇਸ਼ ਬਾਲੀ।
1: ਉੱਤਰ ਪ੍ਰਦੇਸ਼ ਦੇ ਜ਼ੇਵਰ ਵਿਖੇ ਨੋਇਡਾ ਕੌਮਾਂਤਰੀ ਹਵਾਈ ਅੱਡੇ ਨੇ ਅੱਜ ਵਪਾਰਕ ਉਡਾਣ ਸੰਚਾਲਨ ਸ਼ੁਰੂ ਕਰ ਦਿੱਤਾ ਹੈ, ਜੋ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ 'ਚ ਇੱਕ ਮਹੱਤਵਪੂਰਨ ਉਪਲਬਧੀ ਹੈ। ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜ ਰਾਪੂ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਇਹ ਹਵਾਈ ਅੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਭਰ ਵਿੱਚ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰੀ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਦਾ ਨਤੀਜਾ ਏ। ਉਨ੍ਹਾਂ ਕਿਹਾ ਕਿ ਉਦਘਾਟਨੀ ਵਪਾਰਕ ਉਡਾਣ ਵਿੱਚ ਉਨ੍ਹਾਂ ਕਿਸਾਨਾਂ ਨੂੰ ਲਿਜਾਇਆ ਗਿਆ ਜਿਨ੍ਹਾਂ ਨੇ ਪ੍ਰੋਜੈਕਟ ਲਈ ਜ਼ਮੀਨ ਦਾਨ ਕੀਤੀ ਸੀ। ਹਵਾਬਾਜ਼ੀ ਖੇਤਰ ਦੇ ਵਿਕਾਸ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਕਿਹਾ ਕਿ ਦੇਸ਼ 'ਚ ਹਵਾਈ ਅੱਡਿਆਂ ਦੀ ਗਿਣਤੀ 2014 'ਚ 74 ਤੋਂ ਵੱਧ ਕੇ ਮੌਜੂਦਾ ਸਮੇਂ 165 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਹਾਕੇ ਦੌਰਾਨ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਵਿੱਚ 1,40,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤਾ ਗਿਆ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਲਈ ਦਾਖਲੇ ਵਾਸਤੇ NEET UG ਮੁੜ ਤੋਂ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕਰ ਦਿੱਤੇ ਨੇ। ਦਾਖਲਾ ਪੱਤਰ NTA ਦੀ ਅਧਿਕਾਰਤ ਵੈਬਸਾਈਟ NEET.NTA.NIC.IN ਤੋਂ ਡਾਊਨਲੋਡ ਕੀਤੇ ਜਾ ਸਕਦੇ ਨੇ। ਇਹ ਪ੍ਰੀਖਿਆ 21 ਜੂਨ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ। ਇਸ ਦੌਰਾਨ NTA ਨੇ ਵਿਦਿਆਰਥੀਆਂ ਨੂੰ ਆਪਣੇ ਦਾਖਲਾ ਪੱਤਰ ਡਾਊਨਲੋਡ ਕਰਨ ਤੋਂ ਪਹਿਲਾਂ ਰਿਫੰਡ ਲਈ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਅਪਰਾਧਿਕ ਜਾਂਚ ਵਿਭਾਗ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਤੋਂ ਪਾਰਟੀ ਵਿਧਾਇਕਾਂ ਦੇ ਦਸਤਖਤ ਜਾਲਸਾਜ਼ੀ ਮਾਮਲੇ 'ਚ ਕਥਿਤ ਸ਼ਮੂਲੀਅਤ ਲਈ 9 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਵਿਭਾਗ ਨੇ ਰਾਜਸਥਾਨ, ਉੱਤਰ ਪ੍ਰਦੇਸ਼, ਉੜੀਸਾ ਅਤੇ ਪੱਛਮੀ ਮੱਧ ਪ੍ਰਦੇਸ਼ ਲਈ ਵੀ ਗਰਜ ਚਮਕ ਦੇ ਨਾਲ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਬਰਮਿੰਗਮ ਦੇ ਐਸਬੈਸਟਨ 'ਚ ਖੇਡੇ ਗਏ ਗਰੁੱਪ ਏ ਮੈਚ ਵਿੱਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਪਾਕਿਸਤਾਨ 17 ਓਵਰਾਂ 'ਚ 106 ਦੌੜਾਂ 'ਤੇ ਆਲ ਆਊਟ ਹੋ ਗਿਆ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਅਮਰੀਕਾ ਅਤੇ ਈਰਾਨ ਨੇ ਜੰਗ ਖਤਮ ਕਰਨ, ਹਾਰਮੁਸ ਪਾਮਜੋੜ ਖੋਲ੍ਹਣ ਅਤੇ ਈਰਾਨੀ ਬੰਦਰਗਾਹਾਂ ਤੋਂ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਹਟਾਉਣ ਬਾਰੇ ਸਮਝੌਤਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ 'ਚ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਕਰਨਗੇ ਗੱਲਬਾਤ। 52ਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਵਿਆਂ 'ਚ ਸ਼ੁਰੂ। ਜ਼ੇਵਰ 'ਚ ਨੋਇਡਾ ਕੌਮਾਂਤਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਅੱਜ ਤੋਂ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ NEET UG ਮੁੜ ਤੋਂ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕੀਤੇ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਗਰੁੱਪ ਏ ਮੈਚ 'ਚ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੈਕ ਪੰਜਾਬ ਦੀ ਇਸ ਪ੍ਰੋਗਰਾਮ 'ਚ ਆਓ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੀਏ। ਪਹਿਲਾਂ ਸੁਣਦੇ ਹਾਂ ਮੰਨਤ ਫਿਲਮ 'ਚੋਂ ਫਿਰੋਜ਼ ਖਾਨ ਅਤੇ ਰਾਣੀ ਰਣਦੀਪ ਦਾ ਗਾਇਆ ਇਹ ਗੀਤ।

ਮੰਨਤ ਫਿਲਮ ਚੋਂ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ। ਮਹਿਕ ਪੰਜਾਬ ਦੀ ਪ੍ਰੋਗਰਾਮ ਹੈ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ ਇਸ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਗੀਤ ਸੁਣਦੇ ਹੋ। ਆਓ ਹੁਣ ਸੁਣੀਏ ਅਮਰਿੰਦਰ ਗਿੱਲ ਦਾ ਗਾਇਆ ਇੱਕ ਕੁੜੀ ਪੰਜਾਬ ਦੀ ਫਿਲਮ 'ਚੋਂ ਇਹ ਗੀਤ, ਤਰਜ਼ ਸੁਖਸ਼ਿੰਦਰ ਛਿੰਦਾ ਦੀ ਹੈ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ। ਵਾਹ ਜੀ ਵਾਹ!
4: ਫਸੀ
5: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ।

ਬ੍ਰੇਕ ਤੋਂ ਬਾਅਦ ਮੈਂ ਪੰਜਾਬ ਦੀ ਪ੍ਰੋਗਰਾਮ ਫਿਰ ਤੋਂ ਹਾਜ਼ਰ ਹੈ ਜੀ। ਆਕਾਸ਼ਵਾਣੀ ਜਲੰਧਰ ਤੋਂ ਪੰਜਾਬੀ ਫਿਲਮੀ ਗੀਤਾਂ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਓ ਇਸ ਪ੍ਰੋਗਰਾਮ 'ਚ ਹੁਣ ਸਰਬਜੀਤ ਦਾ ਗਾਇਆ ਬਦਲਾ ਜੱਟੀ ਦਾ ਫਿਲਮ 'ਚੋਂ ਇਹ ਗੀਤ ਸੁਣੀਏ।

ਸਰਬਜੀਤ ਦੀ ਆਵਾਜ਼ 'ਚ ਤੁਸੀਂ ਬਦਲਾ ਜੱਟੀ ਦਾ ਫਿਲਮ 'ਚੋਂ ਇਹ ਗੀਤ ਸੁਣ ਰਹੇ ਸੀ। ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਆਖਿਰ 'ਚ ਹੁਣ ਇੱਕ ਕਵਾਲੀ ਸੁਣਦੇ ਹਾਂ, ਸ਼ਹੀਦੇ ਮੁਹੱਬਤ ਫਿਲਮ 'ਚੋਂ, ਆਵਾਜ਼ਾਂ ਨੇ ਕਰਾਮਤ ਅਲੀ ਖਾਨ ਅਤੇ ਸਾਥੀਆਂ ਦੀਆਂ।

0: ਮੈਂ ਇੱਕ ਪੰਜਾਬ ਦੀ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਗੀਤ ਸੁਣ ਰਹੇ ਸੀ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ, ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸਾਡੇ ਸਟੂਡੀਓਜ਼ ਦੀ ਘੜੀ ਦੇ ਮੁਤਾਬਕ ਇਸ ਵੇਲੇ ਸਵੇਰ ਦੇ 9 ਵੱਜ ਚੁੱਕੇ ਨੇ। ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਅਮਰੀਕਾ ਅਤੇ ਈਰਾਨ ਨੇ ਜੰਗ ਖਤਮ ਕਰਨ, ਹੋਰਮੋਜ਼ ਪਨਜੋੜ ਖੋਲ੍ਹਣ ਅਤੇ ਈਰਾਨੀ ਬੰਦਰਗਾਹਾਂ ਤੋਂ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਹਟਾਉਣ ਬਾਰੇ ਸਮਝੌਤਾ ਕੀਤਾ। ਆਲਮੀ ਨੇਤਾਵਾਂ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਪੱਛਮੀ ਏਸ਼ੀਆ ਵਿੱਚ ਸਥਿਰਤਾ ਬਹਾਲ ਕਰਨ ਵੱਲ ਇੱਕ ਮਹੱਤਵਪੂਰਨ ਕੂਟਨੀਤਿਕ ਕਦਮ ਕਰਾਰ ਦਿੱਤਾ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸਲੋਵਾਕੀਆ ਦੀ ਰਾਜਧਾਨੀ ਬ੍ਰਾਤੀਸਲਾਵਾ ਵਿੱਚ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਗੱਲਬਾਤ ਕਰਨਗੇ। 52ਵਾਂ G7 ਸੰਮੇਲਨ ਅੱਜ ਤੋਂ ਫਰਾਂਸ ਦੇ ਇਵਿਆਨ ਵਿੱਚ ਸ਼ੁਰੂ। ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਜੇਵਰ ਸਥਿਤ ਨੋਇਡਾ ਕੌਮਾਂਤਰੀ ਹਵਾਈ

ਤੋਂ ਅੱਜ ਵਪਾਰਕ ਉਡਾਨ ਸੇਵਾ ਸ਼ੁਰੂ ਹੋਈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਤੋਂ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕੀਤੇ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 ਵਿੱਚ ਮੁੜ ਤੋਂ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਜਾਰੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 2 ਵੱਖ-ਵੱਖ ਮਾਮਲਿਆਂ ਵਿੱਚ 2 ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ। ਤੀਰਅੰਦਾਜ਼ੀ ਵਿੱਚ ਭਾਰਤ ਦੇ ਧੀਰਜ ਬੋਮਦੇਵਰਾ ਅਤੇ ਕਿਸ਼ੋਰ ਕੁਮਕੁਮ ਮਹੋਦ ਨੇ ਤੁਰਕੀ ਦੇ ਅੰਤਾਲੀਆ ਵਿਖੇ ਵਿਸ਼ਵ ਕੱਪ ਦੇ ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਔਰਤਾਂ ਦੇ ICC T20 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਗਰੁੱਪ ਏ ਮੈਚ ਵਿੱਚ ਪਾਕਿਸਤਾਨ ਨੂੰ 64 ਦੌੜਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸੁਣੋਗੇ ਸਵੇਰੇ 10 ਵਜੇ। ਮੀਡੀਅਮ ਵੇਵ

0: ਉਤਸ਼ਾਹਿਤ ਹੁੰਦੀਆਂ ਨੇ। 2014 ਤੋਂ 2026 ਦੇ ਵਿਚਕਾਰ ਡਿਜੀਟਲ ਕ੍ਰਾਂਤੀ ਆਈ ਹੈ। ਨੌਜਵਾਨਾਂ ਨੂੰ ਨਵੀਂ ਸਦੀ ਦੀਆਂ ਨੌਕਰੀਆਂ ਜਿਵੇਂ ਕਿ ਕਲਾਊਡ ਕੰਪਿਊਟਿੰਗ, ਬਲੌਕਚੇਨ, ਡਾਟਾ ਐਨਾਲਿਟਿਕਸ ਅਤੇ ਸਾਈਬਰ ਸੁਰੱਖਿਆ ਲਈ ਤਿਆਰ ਕਰਨ ਵਾਸਤੇ ਨੈਸਕੋਮ ਦੇ ਸਹਿਯੋਗ ਨਾਲ ਫਿਊਚਰ ਸਕਿੱਲਸ ਪ੍ਰਾਈਮ ਵਰਗੇ ਪਲੇਟਫਾਰਮ ਸ਼ੁਰੂ ਕੀਤੇ ਗਏ ਨੇ। ਸਰਕਾਰ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਸਿਰਫ ਨੌਕਰੀ ਲੱਭਣ ਵਾਲੇ ਨਹੀਂ ਬਲਕਿ ਨੌਕਰੀ ਦੇਣ ਵਾਲੇ ਜੌਬ ਕ੍ਰੀਏਟਰਸ ਬਣਨਾ ਚਾਹੀਦਾ ਹੈ ਅਤੇ ਇਸ ਸੋਚ ਨੂੰ ਸਾਕਾਰ ਕਰਨ ਲਈ ਕਈ ਇਤਿਹਾਸਿਕ ਕਦਮ ਚੁੱਕੇ ਗਏ। 2016 ਵਿੱਚ ਸ਼ੁਰੂ ਹੋਈ ਇਸ ਮੁਹਿੰਮ ਨੇ ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣਾ ਦਿੱਤਾ ਹੈ। ਨਵੇਂ ਸਟਾਰਟਅਪਸ ਨੂੰ ਲੈ ਕੇ ਕੁਝ ਸਾਲਾਂ ਲਈ ਟੈਕਸਾਂ ਵਿੱਚ ਭਾਰੀ ਛੋਟ ਦਿੱਤੀ ਜਾਂਦੀ ਹੈ। 10,000 ਕਰੋੜ ਰੁਪਏ ਦਾ ਫੰਡ ਬਣਾਇਆ ਗਿਆ ਹੈ ਜੋ ਨੌਜਵਾਨਾਂ ਦੇ ਨਵੇਂ ਵਪਾਰਕ ਵਿਚਾਰਾਂ ਨੂੰ ਸ਼ੁਰੂਆਤੀ ਪੂੰਜੀ ਪ੍ਰਦਾਨ ਕਰਦਾ ਹੈ। ਨੌਜਵਾਨ ਖੋਜਕਰਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਪੇਟੈਂਟ ਰਜਿਸਟ੍ਰੇਸ਼ਨ ਫੀਸ ਵਿੱਚ 80% ਤੱਕ ਦੀ ਛੋਟ ਦਿੱਤੀ ਜਾਂਦੀ ਹੈ। ਬਿਨਾਂ ਕਿਸੇ ਗਰੰਟੀ ਦੇ ਛੋਟਾ ਕਾਰੋਬਾਰ ਸ਼ੁਰੂ ਕਰਨ ਲਈ ਮੁਦਰਾ ਯੋਜਨਾ ਬਹੁਤ ਹੀ ਕਾਰਗਰ ਸਾਬਤ ਹੋਈ ਹੈ। ਬਜਟ 2024-25 ਵਿੱਚ ਇਸ ਦੀ ਲੋਨ ਸੀਮਾ ਨੂੰ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ ਅਤੇ ਇਸ ਵਿੱਚ 4 ਸ਼੍ਰੇਣੀਆਂ ਤਹਿਤ ਲੋਨ ਮਿਲਦੇ ਨੇ।
1: ਭਾਰਤ ਕੇ ਯੁਵਾਓਂ ਕਾ ਫੋਕਸ ਰੀਅਲ ਪ੍ਰੋਬਲਮ ਸੋਲਵ ਕਰਨੇ ਪਰ ਹੈ। ਹਮਾਰੇ ਵੋ ਯੰਗ ਇਨੋਵੇਟਰਸ ਜਿਨ੍ਹੋਨੇ ਨਏ ਸਪਨੇ ਦੇਖਨੇ ਕਾ ਸਾਹਸ ਦਿਖਾਇਆ, ਮੈਂ ਉਨ ਸਭੀ ਕੀ ਬਹੁਤ ਬਹੁਤ ਸਰਾਹਨਾ ਕਰਤਾ ਹੂੰ। 10 ਸਾਲ ਕੀ ਇਹ ਜਰਨੀ ਸਿਰਫ ਇੱਕ ਸਰਕਾਰੀ ਸਕੀਮ ਕੀ ਸਕਸੈਸ ਸਟੋਰੀ ਨਹੀਂ ਹੈ, ਯੇ ਆਪ ਜੈਸੇ ਹਜ਼ਾਰੋਂ ਲਾਖੋਂ ਸਪਨੋ ਕੀ ਜਰਨੀ ਹੈ। ਸਿਰਫ 10 ਸਾਲ ਮੈਂ ਸਟਾਰਟਅਪ ਇੰਡੀਆ ਮਿਸ਼ਨ ਇੱਕ ਰਿਵੋਲੂਸ਼ਨ ਬਣ ਚੁਕਾ ਹੈ। ਭਾਰਤ ਆਜ ਦੁਨੀਆ ਕਾ ਥਰਡ ਲਾਰਜੈਸਟ ਸਟਾਰਟਅਪ ਇਕੋਸਿਸਟਮ ਹੈ।
0: 50,000 ਤੱਕ ਦਾ ਲੋਨ ਉਦੋਂ ਮਿਲਦਾ ਹੈ ਜਦੋਂ ਨੌਜਵਾਨ ਨੇ ਬਿਲਕੁਲ ਹੀ ਨਵਾਂ ਜਾਂ ਫਿਰ ਬਹੁਤ ਛੋਟਾ ਕਾਰੋਬਾਰ ਸ਼ੁਰੂ ਕਰਨਾ ਹੋਵੇ। 50,000 ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਲੋਨ ਮੌਜੂਦਾ ਕਾਰੋਬਾਰ ਦੇ ਵਿਸਤਾਰ ਲਈ, 5 ਲੱਖ ਤੋਂ 10 ਲੱਖ ਤੱਕ ਦਾ ਲੋਨ ਸਥਾਪਿਤ ਕਾਰੋਬਾਰ ਨੂੰ ਹੋਰ ਵੱਡਾ ਕਰਨ ਲਈ, 10 ਲੱਖ ਤੋਂ 20 ਲੱਖ ਤੱਕ ਦਾ ਲੋਨ ਸਫਲਤਾਪੂਰਵਕ ਲੋਨ ਮੋੜਨ ਵਾਲੇ ਕਾਰੋਬਾਰੀਆਂ ਦੀ ਵੱਡੀ ਪ੍ਰਗਤੀ ਲਈ। ਅਤੇ ਇਸ ਯੋਜਨਾ ਦਾ ਸਭ ਤੋਂ ਵੱਡਾ ਲਾਭ ਨੌਜਵਾਨ ਮਹਿਲਾ ਉਦਮੀਆਂ ਅਤੇ ਪਿਛੜੇ ਵਰਗਾਂ SC/ST/OBC ਨੂੰ ਹੋਇਆ ਹੈ।
1: 45% ਸੇ ਜ਼ਿਆਦਾ ਰੈਕਗਨਾਈਜ਼ ਸਟਾਰਟਅਪ ਮੈਂ ਕਮ ਸੇ ਕਮ ਇੱਕ ਮਹਿਲਾ ਡਾਇਰੈਕਟਰ ਜਾਂ ਪਾਰਟਨਰ ਹੈ। ਵਿਮੈਨ ਲੇਡ ਸਟਾਰਟਅਪ ਫੰਡਿੰਗ ਕੇ ਮਾਮਲੇ ਮੈਂ ਭਾਰਤ ਦੁਨੀਆ ਕਾ ਦੂਸਰਾ ਸਭ ਸੇ ਬੜਾ ਇਕੋਸਿਸਟਮ ਬਣ ਚੁਕਾ ਹੈ। ਸਟਾਰਟਅਪਸ ਕਾ ਯੇ ਇਨਕਲੂਸਿਵ ਮੋਮੈਂਟਮ ਭਾਰਤ ਕੇ ਸਾਮਰਥ ਕੋ ਔਰ ਬੜਾ ਰਹਾ ਹੈ।
0: ਤੇ ਜੇ ਗੱਲ ਕਰੀਏ ਸਰਕਾਰੀ ਸੈਕਟਰ ਦੀ ਤਾਂ ਸਰਕਾਰੀ ਸੈਕਟਰ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਪਾਰਦਰਸ਼ੀ ਅਤੇ ਤੇਜ਼ ਬਣਾਉਣ ਲਈ ਸਰਕਾਰ ਨੇ 2014 ਤੋਂ ਲੈ ਕੇ 2026 ਦਰਮਿਆਨ ਕਈ ਪ੍ਰਕਿਰਿਆਤਮਕ ਸੁਧਾਰ ਕੀਤੇ ਨੇ ਅਤੇ ਸਰਕਾਰ ਨੇ ਕੇਂਦਰੀ ਵਿਭਾਗਾਂ ਜਿਵੇਂ ਕਿ ਰੇਲਵੇ, ਬੈਂਕਿੰਗ, ਡਾਕ, ਰੱਖਿਆ ਅਤੇ ਪੁਲਿਸ ਬਲ ਵਿੱਚ ਖਾਲੀ ਪਈਆਂ ਸਾਮੇ ਨੂੰ ਭਰਨ ਲਈ ਦੇਸ਼ ਵਿਆਪੀ ਰੁਜ਼ਗਾਰ ਮੇਲੇ ਸ਼ੁਰੂ ਕੀਤੇ ਅਤੇ ਇਹਨਾਂ ਮੇਲਿਆਂ ਰਾਹੀਂ ਲੱਖਾਂ ਨੌਜਵਾਨਾਂ ਨੂੰ ਸਿੱਧੇ ਨਿਯੁਕਤੀ ਪੱਤਰ ਅਪੁਆਇੰਟਮੈਂਟ ਲੈਟਰ ਸੌਂਪੇ ਗਏ ਜਿਸ ਨਾਲ ਸਰਕਾਰੀ ਭਰਤੀ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਕਾਫੀ ਘਟਿਆ ਹੈ।
1: ਯੁਵਾਓਂ ਕੋ ਕੌਸ਼ਲ ਸੇ ਜੋੜਨਾ ਔਰ ਉਹਨੇ ਰੋਜ਼ਗਾਰ ਸਵਰੋਜ਼ਗਾਰ ਕੇ ਅਵਸਰ ਦੇਣਾ ਯੇ ਹਮਾਰੀ ਸਰਕਾਰ ਕੀ ਪ੍ਰਾਥਮਿਕਤਾ ਰਹੀ ਹੈ। ਸਰਕਾਰੀ ਭਰਤੀਓਂ ਕੋ ਭੀ ਕੈਸੇ ਮਿਸ਼ਨ ਮੋੜ ਪਰ ਕੀਆ ਜਾਏ ਇਸਕੇ ਲੀਏ ਰੋਜ਼ਗਾਰ ਮੇਲੇ ਕੀ ਸ਼ੁਰੂਆਤ ਕੀ ਗਈ ਥੀ। ਇਸਕੇ ਜ਼ਰੀਏ ਲਾਖੋਂ ਯੁਵਾਓਂ ਕੋ ਸਰਕਾਰ ਕੇ ਅਲਗ ਅਲਗ ਵਿਭਾਗੋਂ ਕੋ ਮੈਂ ਨਿਯੁਕਤੀ ਪੱਤਰ ਮਿਲ ਚੁਕੇ ਹੈ।
0: ਭਰਤੀ ਪ੍ਰਕਿਰਿਆ ਵਿੱਚ ਭ੍ਰਿਸ਼ਟਾਚਾਰ ਤੇ ਸਿਫਾਰਿਸ਼ ਕਲਚਰ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਨੇ ਗੈਰ ਗਜ਼ਟਿਡ ਅਸਾਮੀਆਂ ਲਈ ਇੰਟਰਵਿਊ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਤੇ ਇਹਨਾਂ ਨੌਕਰੀਆਂ ਵਿੱਚ ਚੋਣ ਨਿਰੋਲ ਮੈਰਿਟ ਅਤੇ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਹੁੰਦੀ ਹੈ ਜਿਸ ਨਾਲ ਮਿਹਨਤੀ ਅਤੇ ਪੇਂਡੂ ਪਿਛੋਕੜ ਵਾਲੇ ਨੌਜਵਾਨ

0: ਵਿਮਾਨਾਂ ਦਾ ਭਰੋਸਾ ਵਧਿਆ ਹੈ। ਤੇ ਸਨ 2022 ਵਿੱਚ ਸ਼ੁਰੂ ਹੋਈ ਅਗਨੀਪਥ ਯੋਜਨਾ ਭਾਰਤੀ ਹਥਿਆਰਬੰਦ ਸੈਨਾਵਾਂ, ਆਰਮੀ, ਨੇਵੀ ਅਤੇ 에ਅਰਫੋਰਸ ਵਿੱਚ ਨੌਜਵਾਨਾਂ ਦੀ ਭਰਤੀ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਦੇ ਤਹਿਤ ਨੌਜਵਾਨਾਂ ਨੂੰ 4 ਸਾਲਾਂ ਲਈ ਅਗਨੀਵੀਰ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। 4 ਸਾਲਾਂ ਬਾਅਦ 25% ਅਗਨੀਵੀਰਾਂ ਨੂੰ ਸੈਨਾ ਵਿੱਚ ਪੱਕਾ ਰੱਖਿਆ ਜਾਂਦਾ ਹੈ, ਜਦੋਂ ਕਿ ਬਾਕੀ 75% ਨੂੰ ਸੇਵਾ ਨਿਧੀ ਪੈਕੇਜ ਲਗਭਗ 11-12 ਲੱਖ ਰੁਪਏ ਟੈਕਸ ਮੁਕਤ ਦਿੱਤਾ ਜਾਂਦਾ ਹੈ, ਤਾਂ ਜੋ ਉੱਚ ਸਿੱਖਿਆ ਪ੍ਰਾਪਤ ਕਰ ਸਕਣ ਜਾਂ ਫਿਰ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਅਤੇ ਇਸ ਤੋਂ ਇਲਾਵਾ ਕਈ ਸੂਬਾ ਸਰਕਾਰਾਂ ਅਤੇ ਕੇਂਦਰੀ ਸੁਰੱਖਿਆ ਬਲਾਂ CAPFS ਵਿੱਚ ਇਹਨਾਂ ਲਈ ਰਾਖਵਾਂਕਰਨ ਵੀ ਦਿੱਤਾ ਗਿਆ ਹੈ। ਡਿਜੀਟਲ ਇੰਡੀਆ ਦੀ ਤਾਕਤ ਦੀ ਵਰਤੋਂ ਕਰਦਿਆਂ NDA ਸਰਕਾਰ ਨੇ ਨੌਜਵਾਨਾਂ ਨੂੰ ਇੱਕ ਮੰਚ 'ਤੇ ਲਿਆਉਣ ਲਈ ਟੈਕਨੋਲੋਜੀ ਆਧਾਰਿਤ ਪਲੇਟਫਾਰਮ ਵੀ ਵਿਕਸਿਤ ਕੀਤੇ ਨੇ। ਮੇਰਾ ਯੁਵਾ ਭਾਰਤ ਇਹ 31 ਅਕਤੂਬਰ 2023 ਨੂੰ ਰਾਸ਼ਟਰੀ ਏਕਤਾ ਦਿਵਸ ਮੌਕੇ ਸ਼ੁਰੂ ਕੀਤਾ ਗਿਆ ਇੱਕ ਖੁਦਮੁਖਤਿਆਰ ਡਿਜੀਟਲ ਪਲੇਟਫਾਰਮ ਹੈ। ਇਹ ਨੌਜਵਾਨਾਂ, ਖਾਸ ਕਰਕੇ 15 ਤੋਂ 29 ਸਾਲ ਦੇ ਲਈ ਵਨ ਸਟੋਪ ਸ਼ੋਪ ਵਜੋਂ ਕੰਮ ਕਰਦਾ ਹੈ। ਇਸੇ ਤਹਿਤ ਨੌਜਵਾਨ ਇਸ ਪਲੇਟਫਾਰਮ 'ਤੇ ਰਜਿਸਟਰ ਕਰਕੇ ਸਰਕਾਰੀ ਵਿਭਾਗਾਂ, ਕਾਰਪੋਰੇਟ ਸੈਕਟਰ ਅਤੇ ਸਮਾਜਿਕ ਸੰਸਥਾਵਾਂ ਵਿੱਚ ਇੰਟਰਨਸ਼ਿਪ ਅਤੇ ਵਲੰਟੀਅਰਿੰਗ ਦੇ ਮੌਕੇ ਲੱਭ ਸਕਦੇ ਨੇ। ਇਹ ਪਲੇਟਫਾਰਮ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਦੇ ਕਾਰਜਾਂ ਜਿਵੇਂ ਕਿ ਸਵੱਛਤਾ ਮੁਹਿੰਮਾਂ, ਖੂਨਦਾਨ ਕੈਂਪ ਅਤੇ ਡਿਜੀਟਲ ਸਾਖਰਤਾ ਨੂੰ ਫੈਲਾਉਣ ਦੇ ਕੰਮਾਂ ਨਾਲ ਜੋੜਦਾ ਹੈ। ਅਤੇ ਗੱਲ ਕਰਦੇ ਹਾਂ NCS ਪੋਰਟਲ, ਨੈਸ਼ਨਲ ਕੈਰੀਅਰ ਸਰਵਿਸ ਦੀ, ਅਤੇ ਰੁਜ਼ਗਾਰ ਇੰਪਲੋਇਮੈਂਟ ਐਕਸਚੇਂਜ ਦਾ ਡਿਜੀਟਲ ਰੂਪ ਹੈ। ਇਹ ਪੋਰਟਲ ਨੌਕਰੀ ਲੱਭਣ ਵਾਲੇ ਨੌਜਵਾਨਾਂ, ਨੌਕਰੀ ਦੇਣ ਵਾਲੀਆਂ ਕੰਪਨੀਆਂ, ਕੌਂਸਲਰਾਂ ਅਤੇ ਸਿਖਲਾਈ ਪ੍ਰਦਾਤਾਵਾਂ ਨੂੰ ਇੱਕ ਥਾਂ 'ਤੇ ਲਿਆਉਂਦਾ ਹੈ। ਇੱਥੇ ਜਾ ਕੇ ਨੌਜਵਾਨ ਮੁਫ਼ਤ ਵਿੱਚ ਆਪਣਾ ਕੈਰੀਅਰ ਪ੍ਰੋਫਾਈਲ ਬਣਾ ਕੇ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਦੀਆਂ ਨੌਕਰੀਆਂ ਲਈ ਅਪਲਾਈ ਕਰ ਸਕਦੇ ਨੇ। ਹੁਣ ਨੌਜਵਾਨਾਂ ਦੇ ਹੁਨਰ ਦੀ ਗੱਲ ਕਰ ਰਹੇ ਹਾਂ ਤਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਨੂੰ ਇੱਕ ਕੈਰੀਅਰ ਵਿਕਲਪ ਵਜੋਂ ਉਤਸ਼ਾਹਿਤ ਕੀਤਾ ਗਿਆ ਹੈ।
1: ਵਿਕਸਿਤ ਭਾਰਤ ਦਾ ਸੰਕਲਪ ਜ਼ਰੂਰ ਸਿੱਧ ਹੋਗਾ, ਇਹ ਵਿਸ਼ਵਾਸ ਦਿਨੋ ਦਿਨ ਮਜ਼ਬੂਤ ਹੋਤਾ ਜਾਤਾ ਹੈ। ਸਾਲ 2026 ਇਸ ਸੰਕਲਪ ਸਿੱਧੀ ਕੀ ਯਾਤਰਾ ਮੈਂ ਇੱਕ ਅਹਿਮ ਪੜਾਵ ਸਾਬਿਤ ਹੋ, ਆਪਕਾ ਔਰ ਆਪਕੇ ਪਰਿਵਾਰ ਕਾ ਜੀਵਨ ਖੁਸ਼ਹਾਲ ਹੋ। ਫਿਟ ਇੰਡੀਆ ਮੂਵਮੈਂਟ, ਆਪਕੋ ਵੀ ਫਿਟ ਰਹਿਣਾ ਹੈ, ਵਿਆਯਾਮ ਜ਼ਰੂਰ ਕਰੇ।
0: ਖੇਲੋ ਇੰਡੀਆ ਪ੍ਰੋਗਰਾਮ ਜੋ ਕਿ 2018 ਵਿੱਚ ਸ਼ੁਰੂ ਹੋਇਆ ਅਤੇ ਇਸ ਪ੍ਰੋਗਰਾਮ ਨੇ ਭਾਰਤ ਵਿੱਚ ਖੇਡ ਸੱਭਿਆਚਾਰ ਨੂੰ ਜ਼ਮੀਨੀ ਪੱਧਰ 'ਤੇ ਬਦਲ ਦਿੱਤਾ ਹੈ। ਇਸ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਪੱਧਰ 'ਤੇ ਖੇਲੋ ਇੰਡੀਆ ਗੇਮਸ ਕਰਵਾਈਆਂ ਜਾਂਦੀਆਂ ਨੇ। ਚੁਣੇ ਗਏ ਹੋਣਹਾਰ ਖਿਡਾਰੀਆਂ ਨੂੰ ਆਪਣੇ ਖੇਡ ਹੁਨਰ ਨੂੰ ਨਿਖਾਰਨ ਲਈ ਸਾਲਾਨਾ 5 ਲੱਖ ਰੁਪਏ ਦੀ ਸਕਾਲਰਸ਼ਿਪ 8 ਸਾਲਾਂ ਲਈ ਦਿੱਤੀ ਜਾਂਦੀ ਹੈ। ਪੇਂਡੂ ਖੇਤਰਾਂ ਵਿੱਚ ਆਧੁਨਿਕ ਖੇਡ ਸਟੇਡੀਅਮ ਅਤੇ ਸਿੰਥੈਟਿਕ ਟਰੈਕ ਬਣਾਏ ਗਏ ਨੇ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲ ਸਕਣ। ਫਿੱਟ ਇੰਡੀਆ ਮੂਵਮੈਂਟ ਦੀ ਗੱਲ ਕਰਦੇ ਹਾਂ, 2019 ਵਿੱਚ ਸ਼ੁਰੂ ਹੋਈ ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਸਰੀਰਕ ਗਤੀਵਿਧੀਆਂ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਪੈਸਟੀ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਨੂੰ ਘਟਾਇਆ ਜਾ ਸਕੇ। ਅਤੇ ਉੱਚ ਸਿੱਖਿਆ ਅਤੇ ਖੋਜ ਵਿੱਚ ਕੈਰੀਅਰ ਦੇ ਵਾਧੇ ਲਈ ਯਾਨੀ ਕਿ ਅਕੈਡਮਿਕ ਖੇਤਰ ਵਿੱਚ ਅੱਗੇ ਵਧਣ ਵਾਲੇ ਨੌਜਵਾਨਾਂ ਲਈ ਵੀ NDA ਸਰਕਾਰ ਨੇ ਕਈ ਮਹੱਤਵਪੂਰਨ ਸੁਧਾਰ ਕੀਤੇ ਨੇ, ਜਿਵੇਂ ਕਿ ਨਵੀਂ ਸਿੱਖਿਆ ਨੀਤੀ NEP 2020। ਇਸ ਨੀਤੀ ਨੇ ਮਲਟੀਪਲ ਐਂਟਰੀ ਅਤੇ ਐਗਜ਼ਿਟ ਪ੍ਰਣਾਲੀ ਲਾਗੂ ਕੀਤੀ। ਜੇਕਰ ਕੋਈ ਵਿਦਿਆਰਥੀ ਕਿਸੇ ਮਜਬੂਰੀ ਕਾਰਨ ਕਾਲਜ ਦੇ ਦਰਮਿਆਨ ਪੜ੍ਹਾਈ ਛੱਡਦਾ ਹੈ ਤਾਂ ਉਸਦਾ ਸਾਲ ਖਰਾਬ ਨਹੀਂ ਹੋਵੇਗਾ, ਉਸ ਨੂੰ ਸਰਟੀਫਿਕੇਟ ਜਾਂ ਫਿਰ ਡਿਪਲੋਮਾ ਦਿੱਤਾ ਜਾਵੇਗਾ। ਸਿੱਖਿਆ ਨੀਤੀ ਤੋਂ ਬਾਅਦ ਹੈ ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ IIT, IISC ਅਤੇ ਕੇਂਦਰੀ ਯੂਨੀਵਰਸਿਟੀਆਂ ਵਿੱਚ PhD ਕਰਨ ਵਾਲੇ ਹੁਸ਼ਿਆਰ ਨੌਜਵਾਨ ਖੋਜਕਰਤਾਵਾਂ ਨੂੰ 70,000 ਤੋਂ ਲੈ ਕੇ 80,000 ਰੁਪਏ ਮਹੀਨਾਵਾਰ ਫੈਲੋਸ਼ਿਪ ਦਿੱਤੀ।

0: ਜਾਂਦੀ ਹੈ ਤਾਂ ਜੋ ਦੇਸ਼ ਵਿੱਚ ਖੋਜ ਤੇ ਨਵੀਨਤਾ R&D ਨੂੰ ਹੁਲਾਰਾ ਮਿਲੇ। ਗੱਲ ਇੱਥੇ ਖਤਮ ਨਹੀਂ ਹੁੰਦੀ। ਗਰੀਬ ਤੇ ਮੱਧ ਵਰਗ ਦੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਵਾਸਤੇ ਸਸਤੇ ਸਿੱਖਿਆ ਕਰਜ਼ੇ ਯਾਨੀ ਕਿ ਐਜੂਕੇਸ਼ਨ ਲੋਨਸ ਤੇ ਵਿਆਜ ਸਬਸਿਡੀਆਂ ਦੀਆਂ ਸਹੂਲਤਾਂ ਨੂੰ ਵੀ ਵਧੇਰੇ ਸੁਖਾਲਾ ਬਣਾਇਆ ਗਿਆ ਹੈ। ਕਹਿਣ ਦਾ ਭਾਵ ਹੈ ਕਿ ਜੇਕਰ ਕਿਸੇ ਨੌਜਵਾਨ ਦੇ ਅੰਦਰ ਹੁਨਰ ਹੈ ਤਾਂ ਉਸ ਕੋਲ ਬਹੁਤ ਸਾਰੇ ਰਸਤੇ ਨੇ। ਇਹਨਾਂ ਰਸਤਿਆਂ ਨੂੰ ਲੱਭ ਕੇ ਅੱਗੇ ਜਾ ਸਕਦਾ ਹੈ, ਕਿਸੇ ਵੀ ਫੀਲਡ ਵਿੱਚ, ਕਿਸੇ ਵੀ ਅਦਾਰੇ ਵਿੱਚ ਜਾ ਕੇ ਆਪਣੇ ਆਪ ਨੂੰ ਸਥਾਪਿਤ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦਾ ਹੈ। ਅਤੇ ਕਿਹਾ ਜਾ ਸਕਦਾ ਹੈ ਸਾਲ 2014 ਤੋਂ ਲੈ ਕੇ 2026 ਤੱਕ ਦਾ ਸਮਾਂ ਭਾਰਤੀ ਨੌਜਵਾਨਾਂ ਲਈ ਨਵੇਂ ਮੌਕਿਆਂ ਅਤੇ ਸੰਭਾਵਨਾਵਾਂ ਦਾ ਦੌਰ ਰਿਹਾ ਹੈ। NDA ਸਰਕਾਰ ਨੇ ਰਵਾਇਤੀ ਰੁਜ਼ਗਾਰ ਦੇ ਤਰੀਕਿਆਂ ਤੋਂ ਹਟ ਕੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ। ਚਾਹੇ ਉਹ ਸਕਿੱਲ ਇੰਡੀਆ ਰਾਹੀਂ ਹੁਨਰ ਸਿੱਖਦਾ ਹੋਵੇ, ਮੁਦਰਾ ਅਤੇ ਸਟਾਰਟਅਪ ਇੰਡੀਆ ਰਾਹੀਂ ਆਪਣਾ ਵਪਾਰ ਖੜ੍ਹਾ ਕਰਨਾ ਹੋਵੇ, ਜਾਂ ਫਿਰ ਮਾਈ ਭਾਰਤ ਪਲੈਟਫਾਰਮ ਰਾਹੀਂ ਦੇਸ਼ ਦੀ ਸੇਵਾ ਕਰਨੀ ਹੋਵੇ, ਨੌਜਵਾਨਾਂ ਕੋਲ ਅੱਗੇ ਵਧਣ ਦੇ ਬਹੁਤ ਸਾਰੇ ਰਾਹ ਮੌਜੂਦ ਨੇ। ਨੌਜਵਾਨਾਂ ਦੀ ਗੱਲ ਕਰ ਰਹੇ ਹਾਂ ਅਤੇ ਜੇਕਰ ਭਾਰਤ ਦੇ ਨੌਜਵਾਨ ਇਹਨਾਂ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਸਹੀ ਅਤੇ ਸਮੇਂ ਸਿਰ ਲਾਭ ਉਠਾਉਂਦੇ ਨੇ ਤਾਂ ਉਹ ਨਾ ਸਿਰਫ ਆਪਣੇ ਕੈਰੀਅਰ ਨੂੰ ਉੱਚੀਆਂ ਬੁਲੰਦੀਆਂ 'ਤੇ ਲੈ ਕੇ ਜਾ ਸਕਦੇ ਨੇ, ਬਲਕਿ 21ਵੀਂ ਸਦੀ ਨੂੰ ਸੱਚਮੁੱਚ ਭਾਰਤ ਦੀ ਸਦੀ ਬਣਾਉਣ ਵਿੱਚ ਆਪਣਾ ਵਡਮੂਲਾ ਯੋਗਦਾਨ ਪਾ ਸਕਦੇ ਨੇ। ਅਤੇ ਲੈਂਦੇ ਹਾਂ ਕੁਛ ਨੌਜਵਾਨਾਂ ਦੇ ਵਿਚਾਰ।
1: ਦੇਸ਼ ਦੀ ਤਕਦੀਰ ਬਦਲਣ ਦਾ ਜਜ਼ਬਾ ਰੱਖਣ ਵਾਲੇ ਮੇਰੇ ਨੌਜਵਾਨ ਵੀਰੋ ਅਤੇ ਭੈਣੋ, ਸਾਰਿਆਂ ਨੂੰ ਨਿੱਘੀ ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਸੀਂ ਸਾਲ 2026 ਵਿੱਚ ਜੀ ਰਹੇ ਹਾਂ ਤਾਂ ਭਾਰਤ ਦੀ ਪਛਾਣ ਦੁਨੀਆ ਦੇ ਸਭ ਤੋਂ ਨੌਜਵਾਨ ਅਤੇ ਉਤਸ਼ਾਹੀ ਦੇਸ਼ ਵਜੋਂ ਹੁੰਦੀ ਹੈ। ਇਸ ਉਤਸ਼ਾਹ ਨੂੰ ਸਹੀ ਦਿਸ਼ਾ ਦੇਣ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ NDA ਸਰਕਾਰ ਦੀਆਂ ਯੁਵਾ ਪੱਖੀ ਨੀਤੀਆਂ ਨੇ ਇੱਕ ਮੀਲ ਪੱਥਰ ਦਾ ਕੰਮ ਕੀਤਾ। ਅੱਜ ਮੈਂ ਇਹਨਾਂ ਨੀਤੀਆਂ ਦੇ ਇੱਕ ਵੱਖਰੇ ਪਹਿਲੂ ਯਾਨੀ ਨੌਜਵਾਨਾਂ ਦੀ ਸਵੈ ਨਿਰਭਰਤਾ ਅਤੇ ਡਿਜੀਟਲ ਕ੍ਰਾਂਤੀ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਸਰਕਾਰ ਨੇ ਨਵੀਂ ਸਿੱਖਿਆ ਨੀਤੀ 2020 ਰਾਹੀਂ ਸਦੀਆਂ ਪੁਰਾਣੇ ਰੱਟਾ ਸਿਸਟਮ ਨੂੰ ਬਦਲ ਕੇ ਸਾਨੂੰ ਖੁੱਲ੍ਹ ਕੇ ਸੋਚਣ ਦੀ ਆਜ਼ਾਦੀ ਦਿੱਤੀ ਹੈ। ਹੁਣ ਜੇਕਰ ਕੋਈ ਵਿਦਿਆਰਥੀ ਵਿਗਿਆਨ ਦੇ ਨਾਲ ਨਾਲ ਸੰਗੀਤ ਜਾਂ ਫੋਟੋਗ੍ਰਾਫੀ ਵਿੱਚ ਕਰੀਅਰ ਬਣਾਉਣਾ ਚਾਹੁੰਦਾ ਤਾਂ ਸਾਡਾ ਸਿੱਖਿਆ ਪ੍ਰਬੰਧ ਉਸਦਾ ਰਾਹ ਨਹੀਂ ਰੋਕਦਾ, ਬਲਕਿ ਉਸਨੂੰ ਹੱਲਾਸ਼ੇਰੀ ਦਿੰਦਾ। ਇਸ ਦੇ ਨਾਲ ਹੀ ਡਿਜੀਟਲ ਇੰਡੀਆ ਦੀ ਤਾਕਤ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਪਾੜੇ ਨੂੰ ਮਿਟਾ ਦਿੱਤਾ। ਅੱਜ ਪੰਜਾਬ ਦੇ ਕਿਸੇ ਦੂਰ ਦੁਰਾਡੇ ਪਿੰਡ ਵਿੱਚ ਬੈਠਾ ਨੌਜਵਾਨ ਵੀ ਮੁਫ਼ਤ ਇੰਟਰਨੈੱਟ ਅਤੇ ਫਿਊਚਰ ਸਕਿੱਲਸ ਪ੍ਰਾਈਮ ਵਰਗੇ ਸਰਕਾਰੀ ਪੋਰਟਲਾਂ ਰਾਹੀਂ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਰਗੇ ਆਧੁਨਿਕ ਕੋਰਸ ਕਰਕੇ ਗਲੋਬਲ ਕੰਪਨੀਆਂ ਲਈ ਕੰਮ ਕਰ ਰਿਹਾ। ਰੱਖਿਆ ਖੇਤਰ ਵਿੱਚ ਸ਼ੁਰੂ ਕੀਤੀ ਗਈ ਅਗਨੀਪਥ ਯੋਜਨਾ ਨੇ ਨੌਜਵਾਨਾਂ ਨੂੰ ਛੋਟੀ ਉਮਰ ਵਿੱਚ ਹੀ ਦੇਸ਼ ਸੇਵਾ ਦੇ ਨਾਲ ਨਾਲ ਅਨੁਸ਼ਾਸਨ, ਸਰੀਰਕ ਤੰਦਰੁਸਤੀ ਅਤੇ 4 ਸਾਲਾਂ ਬਾਅਦ ਇੱਕ ਮਜ਼ਬੂਤ ਆਰਥਿਕ ਸੇਵਾ ਨਿਧੀ ਪੈਕੇਜ ਦਿੱਤਾ ਹੈ ਜੋ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਦਾ ਹੈ। ਦੇਸ਼ ਦੇ ਵਿਗਿਆਨਕ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ ਵਰਗੀਆਂ ਸਕੀਮਾਂ ਸਾਡੇ ਨੌਜਵਾਨ ਖੋਜਕਰਤਾਵਾਂ ਨੂੰ ਲੱਖਾਂ ਰੁਪਏ ਦੀ ਮਦਦ ਦੇ ਰਹੀਆਂ ਹਨ ਤਾਂ ਜੋ ਭਾਰਤ ਹਰ ਖੇਤਰ ਵਿੱਚ ਆਤਮ ਨਿਰਭਰ ਬਣ ਸਕੇ ਮੇਰੇ ਸਾਥੀਓ, ਅੱਜ ਦਾ ਨਵਾਂ ਭਾਰਤ ਨੌਜਵਾਨਾਂ ਦੀਆਂ ਲੋੜਾਂ ਨੂੰ ਸਮਝਦਾ ਹੈ। ਸਰਕਾਰ ਨੇ ਸਾਨੂੰ ਸਿਰਫ ਸਹੂਲਤਾਂ ਨਹੀਂ ਦਿੱਤੀਆਂ, ਬਲਕਿ ਸਾਡੇ ਵਿੱਚ ਇਹ ਵਿਸ਼ਵਾਸ ਜਗਾਇਆ ਹੈ ਕਿ ਅਸੀਂ ਦੁਨੀਆ ਦੀ ਅਗਵਾਈ ਕਰ ਸਕਦੇ ਹਾਂ। ਆਓ ਅਸੀਂ ਸਾਰੇ ਮਿਲ ਕੇ ਇਸ ਅਨੁਕੂਲ ਮਾਹੌਲ ਦਾ ਫਾਇਦਾ ਉਠਾਈਏ, ਆਪਣੇ ਹੁਨਰ ਨੂੰ ਨਿਖਾਰੀਏ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਹਿੱਸਾ ਪਾਈਏ। ਧੰਨਵਾਦ। ਜੈ ਹਿੰਦ, ਜੈ ਭਾਰਤ।
2: ਮੇਰੇ ਪਿਆਰੇ ਨੌਜਵਾਨ ਸਾਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਇੱਕ ਨੌਜਵਾਨ ਹੋਣ ਦੇ ਨਾਤੇ ਤੁਹਾਡੇ ਸਾਹਮਣੇ ਦੇਸ਼ ਦੇ ਬਦਲਦੇ ਸਰੂਪ ਅਤੇ ਇਸ ਬਦਲਾਅ ਦੇ ਸਭ ਤੋਂ ਵੱਡੇ ਹਿੱਸੇਦਾਰ ਯਾਨੀ ਸਾਡੇ ਨੌਜਵਾਨਾਂ ਲਈ NDA ਸਰਕਾਰ ਵੱਲੋਂ ਚਲਾਈਆਂ ਗਈਆਂ ਬਿਹਤਰੀਨ ਨੀਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਖੜ੍ਹਾ ਹੋਇਆ ਹਾਂ। ਸਾਲ 2014 ਤੋਂ 2026 ਤੱਕ ਦਾ ਇਹ ਸਫ਼ਰ ਭਾਰਤ ਦੇ ਇਤਿਹਾਸ ਵਿੱਚ ਯੁਵਾ ਸਸ਼ਕਤੀਕਰਨ ਦਾ ਇੱਕ ਸੁਨਹਿਰੀ ਦੌਰ ਸਾਬਤ ਹੋਇਆ ਹੈ। ਪਹਿਲਾਂ ਨੌਜਵਾਨਾਂ ਨੂੰ ਸਿਰਫ ਵੋਟਰ ਸਮਝਿਆ ਜਾਂਦਾ ਸੀ, ਪਰ ਅੱਜ ਦੀ ਸਰਕਾਰ ਸਾਨੂੰ ਦੇਸ਼ ਦੇ ਵਿਕਾਸ ਦਾ ਸਭ ਤੋਂ ਮਜ਼ਬੂਤ ਇੰਜਨ ਮੰਨਦੀ ਹੈ। ਸਕਿੱਲ ਇੰਡੀਆ ਮਿਸ਼ਨ ਨੇ ਸਾਡੇ ਹੱਥਾਂ ਨੂੰ ਹੁਨਰ

NDA ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਤੁਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ। ਵਿਸ਼ਾ ਸੀ ਯੁਵਾ ਸ਼ਕਤੀ, ਪੇਸ਼ਕਸ਼ ਅਮਨਦੇਵ ਜੋਸ਼ੀ ਹੁਰਾਂ ਦੀ ਸੀ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

0: ਕਵੀ ਸ਼ਰੀਆ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਨ੍ਹਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਗਜ਼ਲਾਂ ਸੁਣੀਏ। ਪਹਿਲਾਂ ਸੁਣਦੇ ਹਾਂ ਤਲਤ ਅਜ਼ੀਜ਼ ਦੀ ਆਵਾਜ਼ 'ਚ ਇਹ ਗਜ਼ਲ।

ਤਲਤ ਅਜ਼ੀਜ਼ ਦੀ ਗਾਈ ਇਸ ਗਜ਼ਲ ਨੂੰ ਲਿਖਿਆ ਸੀ ਸ਼ਹਿਰਯਾਰ ਨੇ, ਮੌਸੀਕਾਰ ਸਨ ਖਯਾਮ। ਗਜ਼ਲਾਂ ਦੇ ਇਸ ਪ੍ਰੋਗਰਾਮ 'ਚ ਆਓ ਜਾਵੇਦ ਅਖਤਰ ਦਾ ਕਲਾਮ ਸੁਣੀਏ, ਆਵਾਜ਼ ਜਗਜੀਤ ਸਿੰਘ ਦੀ।

ਜਗਜੀਤ ਸਿੰਘ ਦੀ ਗਾਈ ਅਤੇ ਜਾਵੇਦ ਅਖਤਰ ਦੀ ਲਿਖੀ ਇਹ ਗਜ਼ਲ ਸਾਨੂੰ ਸੁਨੇਹਾ ਦੇ ਰਹੀ ਸੀ ਜੀ ਕਿ ਜ਼ਿੰਦਗੀ 'ਚ ਜੋ ਹੋਣਾ ਹੁੰਦਾ ਨਾ ਉਹ ਹੋ ਹੀ ਜਾਂਦਾ ਹੁੰਦਾ, ਸਾਨੂੰ ਐਵੇਂ ਫਿਕਰ ਨਹੀਂ ਲਾਉਣੇ ਚਾਹੀਦੇ, ਸੋਚਣਾ ਨਹੀਂ ਚਾਹੀਦਾ। ਗਜ਼ਲਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਅਤੇ ਆਓ ਹੁਣ ਸੁਣੀਏ ਆਸ਼ਾ ਭੋਸਲੇ ਦੀ ਆਵਾਜ਼ 'ਚ ਇਹ ਗਜ਼ਲ।

ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੀ ਆਵਾਜ਼ 'ਚ ਤੁਸੀਂ ਜਿਗਰ ਮੁਰਾਦਾਬਾਦੀ ਦਾ ਕਲਾਮ ਸੁਣ ਰਹੇ ਸੀ ਅਤੇ ਇਹ ਗਜ਼ਲ ਸੁਣ ਕੇ ਤੁਹਾਨੂੰ ਯਕੀਨਨ ਸਕੂਨ ਆ ਗਿਆ ਹੋਵੇਗਾ ਜੀ। ਗਜ਼ਲਾਂ ਦੇ ਇਸ ਪ੍ਰੋਗਰਾਮ 'ਚ ਆਖਿਰ 'ਚ ਤੁਹਾਨੂੰ ਜਗਜੀਤ ਸਿੰਘ ਦੀ ਆਵਾਜ਼ 'ਚ ਨਿਦਾ ਫਾਜ਼ਲੀ ਦੇ ਅਲਫਾਜ਼ ਸੁਣਾ ਰਹੇ ਹਾਂ।

ਤੁਸੀਂ ਮੁਖਤਲਿਫ ਫਨਕਾਰਾਂ ਦੀ ਆਵਾਜ਼ 'ਚ ਗਜ਼ਲਾਂ ਸਮਾਤ ਫਰਮਾ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਸਟੂਡੀਓਜ਼ ਦੀ ਘੜੀ ਦੇ ਮੁਤਾਬਕ ਇਸ ਵੇਲੇ ਸਵੇਰ ਦੇ 10 ਵੱਜ ਚੁੱਕੇ ਨੇ। ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਅਮਰੀਕਾ ਅਤੇ ਈਰਾਨ ਨੇ ਜੰਗ ਖਤਮ ਕਰਨ, ਹੌਰਮੁਜ਼ ਪਨਜੋੜ ਖੋਲ੍ਹਣ ਅਤੇ ਈਰਾਨੀ ਬੰਦਰਗਾਹਾਂ ਤੋਂ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਹਟਾਉਣ ਬਾਰੇ ਸਮਝੌਤਾ ਕੀਤਾ। ਆਲਮੀ ਨੇਤਾਵਾਂ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸ਼ਾਂਤੀ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਪੱਛਮੀ ਏਸ਼ੀਆ ਵਿੱਚ ਸਥਿਰਤਾ ਬਹਾਲ ਕਰਨ ਵੱਲ ਇੱਕ ਮਹੱਤਵਪੂਰਨ ਕੂਟਨੀਤਿਕ ਕਦਮ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ ਸਲੋਵਾਕੀਆ ਦੀ ਰਾਜਧਾਨੀ ਬ੍ਰਾਤੀਸਲਾਵਾ ਵਿੱਚ ਪ੍ਰਧਾਨ ਮੰਤਰੀ ਰੌਬਰਟ ਫਿਕੋ ਨਾਲ ਗੱਲਬਾਤ ਕਰਨਗੇ। 52ਵਾਂ G7 ਸੰਮੇਲਨ ਅੱਜ ਤੋਂ ਫਰਾਂਸ ਦੇ ਏਵੀਆਨ ਵਿੱਚ ਸ਼ੁਰੂ। ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਜੇਵਰ ਸਥਿਤ ਨੋਇਡਾ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਵਪਾਰਕ ਉਡਾਨ ਸੇਵਾ ਸ਼ੁਰੂ ਹੋਈ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਅੰਡਰ ਗ੍ਰੈਜੂਏਟ ਮੈਡੀਕਲ ਕੋਰਸਿਸ ਵਿੱਚ ਦਾਖਲੇ ਲਈ ਨੀਟ UG ਮੁੜ ਤੋਂ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕੀਤੇ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 ਵਿੱਚ ਮੁੜ ਤੋਂ ਵੋਟਾਂ ਪਾਉਣ ਦਾ ਅਮਲ ਅਮਨ ਅਮਾਨ ਨਾਲ ਜਾਰੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 2 ਵੱਖ-ਵੱਖ ਮਾਮਲਿਆਂ 'ਚ 2 ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਤੀਰਅੰਦਾਜ਼ੀ ਵਿੱਚ ਭਾਰਤ ਦੇ ਧੀਰਜ ਬੋਮਦੇਵਰਾ ਅਤੇ ਕਿਸ਼ੋਰ ਕੁਮਕੁਮ ਮੋਹਦੇ ਨੇ ਤੁਰਕੀ ਦੇ ਅੰਤਾਲੀਆ ਵਿਖੇ ਵਿਸ਼ਵ ਕੱਪ ਦੇ ਰਿਕਰਵ ਮਿਕਸਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੇ ਗਰੁੱਪ ਏ ਮੈਚ ਵਿੱਚ ਪਾਕਿਸਤਾਨ ਨੂੰ 64 ਦੌੜਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। 10:02 ਅਤੇ 15 ਸੈਕਿੰਡ ਹੋ ਚੁੱਕੇ ਨੇ ਜੀ। ਆਕਾਸ਼ਵਾਣੀ ਜਲੰਧਰ 'ਤੇ ਹੁਣ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਤੁਹਾਡੀ ਸੇਵਾ 'ਚ ਹਾਜ਼ਰ ਹੈ। ਤੁਹਾਡਾ ਦੋਸਤ ਵੀ ਤੁਹਾਡੀ ਸੇਵਾ 'ਚ ਹਾਜ਼ਰ ਹੈ ਜੀ, ਬੀਰਿੰਦਰ। ਅਤੇ ਸਾਡੀਆਂ ਜਿਹੜੀਆਂ ਫੋਨ ਲਾਈਨਸ ਨੇ

ਵੀ ਹਾਜ਼ਰ ਨੇ। 0181-23-4243 ਸਾਡੇ ਪ੍ਰੋਗਰਾਮ ਦਾ ਫੋਨ ਨੰਬਰ ਹੈ। ਇਹ ਨੰਬਰ ਡਾਇਲ ਕਰੋ ਅਤੇ ਸਾਨੂੰ ਦੱਸੋ ਕਿਹੜਾ ਫਿਲਮੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ।

ਤੁਹਾਨੂੰ ਦੱਸਾਂ ਜੀ ਕਿ ਜਿਹੜਾ ਸਾਡਾ ਫੋਨ ਨੈਟਵਰਕ ਹੈ ਨਾ, ਇਹ ਵੀ ਹਰਜਾਈ ਜਿਹਾ ਹੋਇਆ ਪਿਆ, ਸਾਡੇ ਨਾਲ ਵਫਾਦਾਰੀ ਨਹੀਂ ਕਰ ਰਿਹਾ। ਫੋਨ ਕਾਲਸ ਤਾਂਹੀਓ ਨਹੀਂ ਤੁਹਾਡੀਆਂ ਮਿਲ ਰਹੀਆਂ ਜੀ। ਸੋ ਕੋਸ਼ਿਸ਼ ਕਰਦੇ ਹਾਂ ਜੀ ਕਿ ਨੈਟਵਰਕ ਕੁਛ ਠੀਕ ਹੋ ਜਾਏ, ਤੁਹਾਡੀਆਂ ਕਾਲ ਸਾਡੇ ਤੱਕ ਪਹੁੰਚਣ ਅਤੇ ਅਸੀਂ ਤੁਹਾਡੀ ਫਰਮਾਇਸ਼ ਦੇ ਗੀਤ ਤੁਹਾਡੇ ਤੱਕ ਪਹੁੰਚਾ ਸਕੀਏ। ਜਦੋਂ ਤੱਕ ਇਹ ਨੈਟਵਰਕ ਵਾਲਾ ਮਸਲਾ ਹੱਲ ਨਹੀਂ ਹੁੰਦਾ, ਅਸੀਂ ਤੁਹਾਨੂੰ ਫਿਲਮੀ ਗੀਤ ਤਾਂ ਸੁਣਾ ਹੀ ਸਕਦੇ ਹਾਂ ਜੀ। ਪ੍ਰੋਗਰਾਮ ਦਾ ਅਗਲਾ ਗੀਤ ਕਿਸ਼ੋਰ ਕੁਮਾਰ ਅਤੇ ਆਰਤੀ ਮੁਖਰਜੀ ਦੀ ਆਵਾਜ਼ 'ਚ ਤਪੱਸਿਆ ਫਿਲਮ 'ਚੋਂ ਸੁਣਦੇ ਹਾਂ।

ਸਿਆਣੇ ਕਹਿੰਦੇ ਨੇ ਜੀ ਕਿ ਬੰਦਾ ਦਿਲ ਨਾਲ ਕੁਛ ਵੀ ਬਣਾਵੇ ਉਹਦੇ 'ਚ ਬਣਨ 'ਚ ਕਾਮਯਾਬੀ ਜ਼ਰੂਰ ਮਿਲਦੀ ਹੁੰਦੀ ਹੈ। ਸੋ ਇਸ ਕਰਕੇ ਨੈੱਟਵਰਕ 'ਚ ਆਪਾਂ ਕੋਸ਼ਿਸ਼ ਕਰ ਰਹੇ ਸੀ ਕਿ ਕੁਛ ਨਾ ਕੁਛ ਹੋ ਜਾਏ। ਸੋ ਥੋੜ੍ਹੀ ਬਹੁਤੀ ਕਾਮਯਾਬੀ ਸਾਨੂੰ ਵੀ ਮਿਲ ਗਈ ਹੈ ਜੀ। ਸੋ ਇਸ ਪ੍ਰੋਗਰਾਮ 'ਚ ਹੁਣ ਤੁਸੀਂ ਆਪਣੀ ਪਸੰਦ ਦਾ ਫਿਲਮੀ ਗੀਤ ਸੁਣਨ ਲਈ ਡਾਇਲ ਕਰਨਾ ਹੈ ਸਾਡਾ ਨੰਬਰ 0181 28 13 074 0181 28 13 074 ਅਤੇ ਇੱਕ ਕਾਲ ਸਾਨੂੰ ਆ ਵੀ ਗਈ ਹੈ ਜੀ। ਹਾਂਜੀ ਸਵਾਗਤ ਹੈ ਜੀ। ਹੈਲੋ। ਲਓ ਜੀ ਨੈੱਟਵਰਕ ਦੀ ਗੜਬੜ ਇੱਦਾਂ ਹੋਈ ਕਿ ਸਾਨੂੰ ਸਟੂਡੀਓਜ਼ 'ਚ ਤਾਂ ਇਹਨਾਂ ਦੀ ਕਾਲ ਮਿਲ ਗਈ ਪਰ ਔਨ ਏਅਰ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਇਹ ਸਨ ਜੀ ਪਾਲੀ, ਇਹਨਾਂ ਨੇ ਪਾਲੀ ਇਹਨਾਂ ਦਾ ਨਾਮ ਹੈ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ। ਪਿਆਲਾ ਹੁਸ਼ਿਆਰਪੁਰ ਤੋਂ ਇਹਨਾਂ ਨੇ ਸਾਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਦੋ ਚੋਰ ਫਿਲਮ ਦਾ ਗੀਤ ਸੁਣਾ ਦਿਓ, ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦਾ ਗਾਇਆ। ਸੋ ਇਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰ ਦਿੰਦੇ ਹਾਂ ਭਾਵੇਂ ਇਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਸਕੀ।

ਤੁਹਾਨੂੰ ਦੱਸਾਂ ਜੀ ਕਿ ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਨਾ ਜਿਹੜਾ, ਇਹਦੇ 'ਚ ਸਾਡੇ ਸੁਣਨ ਵਾਲੇ ਜਿਹੜੇ ਨੇ ਉਹ ਸਾਡੇ ਤੋਂ ਦੂਰ ਵੀ ਨੇ ਅਤੇ ਸਾਡੇ ਨੇੜੇ ਵੀ ਨੇ, ਕਿਉਂਕਿ ਅੱਜ ਸਾਡੇ ਸਟੂਡੀਓਜ਼ 'ਤੇ ਫੋਨ ਚੱਲ ਰਿਹਾ ਪਰ ਔਨ ਏਅਰ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੋ ਪਾ ਰਹੀ। ਸੋ ਇਸ ਕਰਕੇ ਅਸੀਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਕੀਤਾ ਉਹਨਾਂ ਦੇ ਨਾਂ ਤੁਹਾਨੂੰ ਦੱਸ ਰਹੇ ਹਾਂ ਅਤੇ ਜਿਹੜਾ ਗੀਤ ਉਹ ਸੁਣਨਾ ਚਾਹੁੰਗੇ ਅਸੀਂ ਉਹ ਗੀਤ ਉਹਨਾਂ ਤੱਕ ਪਹੁੰਚਾਵਾਂਗੇ। ਸੋ ਜੀ, ਜਦੋਂ ਇਹ ਗੀਤ ਚੱਲ ਰਿਹਾ ਸੀ ਤਾਂ ਰਾਮਨਾਥ ਹੋਰਾਂ ਦੀ ਕਾਲ ਆਈ ਸੀ ਪਿੰਡ ਅਤਾਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ, ਅਤੇ ਇਹ ਸੁਣਨਾ ਚਾਹੁੰਦੇ ਨੇ ਅਨਾਮਿਕਾ ਫਿਲਮ 'ਚੋਂ ਲਤਾ ਮੰਗੇਸ਼ਕਰ ਦਾ ਗਾਇਆ ਇਹ ਗੀਤ। ਅਤੇ ਲਓ ਰਾਮਨਾਥ ਜੀ, ਤੁਹਾਡੀ ਫਰਮਾਇਸ਼ ਪੂਰੀ ਕਰ ਰਹੇ ਹਾਂ।

0: ਆਰਡੀ ਬਰਮਨ ਦਾ ਸੰਗੀਤ ਸੀ, ਮਜਰੂ ਸੁਲਤਾਨਪੁਰੀ ਦੇ ਬੋਲ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਅਨਾਮਿਕਾ ਫਿਲਮ ਦਾ ਇਹ ਗੀਤ ਸੁਣ ਰਹੇ ਸੀ। ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅਤੇ ਇਸ ਪ੍ਰੋਗਰਾਮ 'ਚ ਆਪਣੀ ਪਸੰਦ ਦਾ ਗੀਤ ਸੁਣਨ ਲਈ ਤੁਸੀਂ 0181 28 13 074 ਇਹ ਨੰਬਰ ਡਾਇਲ ਕਰੋ। ਪਰ ਅੱਜ ਨਾ ਥੋੜ੍ਹੀ ਜਿਹੀ ਅੜਚਨ ਇਹ ਹੈ ਕਿ ਨੈੱਟਵਰਕ ਦੀ ਗੜਬੜ ਹੋਣ ਕਰਕੇ ਔਨ ਏਅਰ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਣੀ। ਤੁਸੀਂ ਆਪਣਾ ਗਾਣਾ, ਆਪਣਾ ਨਾਮ, ਆਪਣੀ ਜਗ੍ਹਾ ਦਾ ਨਾਮ ਸਾਨੂੰ ਨੋਟ ਕਰਵਾ ਸਕਦੇ ਹੋ ਇਸ ਫੋਨ ਨੰਬਰ 'ਤੇ। ਰਕੇਸ਼ ਕੁਮਾਰ ਹੋਰਾਂ ਨੇ ਸਾਨੂੰ ਫੋਨ ਕੀਤਾ ਸੀ, ਮਲੇਰਕੋਟਲਾ ਤੋਂ ਇਹਨਾਂ ਦੀ ਕਾਲ ਆਈ ਸੀ ਅਤੇ ਇਹਨਾਂ ਨੇ ਕਿਹਾ ਕਿ ਮੈਨੂੰ ਸ਼ਰਮੀਲੀ ਫਿਲਮ ਦਾ ਟਾਈਟਲ ਸੌਂਗ ਸੁਣਾਓ। ਸੋ ਕਿਸ਼ੋਰ ਕੁਮਾਰ ਦਾ ਗਾਇਆ ਇਹ ਗੀਤ ਰਕੇਸ਼ ਕੁਮਾਰ ਹੋਰਾਂ ਦੀ ਫਰਮਾਇਸ਼ 'ਤੇ।
1: ਓ ਮੇਰੀ

ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਤੁਸੀਂ ਨੀਰਜ ਦਾ ਲਿਖਿਆ ਇਹ ਗੀਤ ਸੁਣ ਰਹੇ ਸੀ ਸ਼ਰਮੀਲੀ ਫਿਲਮ 'ਚੋਂ ਜਿਹਦਾ ਸੰਗੀਤ ਤਿਆਰ ਕੀਤਾ ਸੀ ਐਸ ਡੀ ਵਰਮਨ ਨੇ। ਪ੍ਰਮੋਦ ਸ਼ਰਮਾ ਹੋਰਾਂ ਦੀ ਸਾਨੂੰ ਕਾਲ ਸੀ ਜੀ ਬਨੂਰ ਤੋਂ, ਜਿਹੜੇ ਸੁਣਨਾ ਚਾਹੁੰਦੇ ਨੇ ਕੁਮਾਰ ਸਾਨੂੰ ਦਾ ਗਾਇਆ ਕੋਈ ਵੀ ਗੀਤ। ਸੋ ਇਹਨਾਂ ਦੀ ਫਰਮਾਇਸ਼ 'ਤੇ ਕੁਮਾਰ ਸਾਨੂੰ ਦੀ ਆਵਾਜ਼ 'ਚ ਮਿਸਟਰ ਆਸ਼ਿਕ ਫਿਲਮ 'ਚੋਂ ਇਹ ਗੀਤ ਸੁਣਾ ਰਹੇ ਹਾਂ।

ਕੁਮਾਰ ਸ਼ਾਨੂ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਜੀ ਇਹ ਗੀਤ ਆਕਾਸ਼ਵਾਣੀ ਜਲੰਧਰ ਤੋਂ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਜਿਸ ਵਿੱਚ ਪ੍ਰਸਾਰਿਤ ਕੀਤੇ ਜਾ ਰਹੇ ਨੇ ਤੁਹਾਡੀ ਫਰਮਾਇਸ਼ ਦੇ ਗੀਤ। ਹਾਲਾਂਕਿ ਅਸੀਂ ਔਨ ਏਅਰ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਪਾ ਰਹੇ, ਪਰ ਤੁਹਾਡੀਆਂ ਫੋਨ ਕਾਲਸ ਰਿਸੀਵ ਕਰਕੇ ਤੁਹਾਡੀ ਪਸੰਦ ਦੇ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤੁਸੀਂ ਡਾਇਲ ਕਰ ਸਕਦੇ ਹੋ ਨੰਬਰ 0181 88 13 074 0181 2813074। ਸੁਰਿੰਦਰ ਸੂਰੀ ਅਤੇ ਸੁਰਿੰਦਰ ਸ਼ਾਰਦਾ ਹੋਰਾਂ ਦਾ ਸਾਨੂੰ ਫੋਨ ਸੀ ਜੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਤੋਂ, ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਅਤੇ ਨਾਲ ਸੁਣਨਾ ਚਾਹੁੰਦੇ ਨੇ ਅਲੀ ਬਾਬਾ ਚਾਲੀ ਚੋਰ ਫਿਲਮ 'ਚੋਂ ਗੀਤ। ਅਤੇ ਲਓ ਫਿਰ ਇਹਨਾਂ ਦੀ ਫਰਮਾਇਸ਼ 'ਤੇ ਇਹ ਗੀਤ ਇਹਨਾਂ ਤੱਕ ਪਹੁੰਚਾ ਰਹੇ ਹਾਂ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਬ੍ਰੇਕ ਤੋਂ ਬਾਅਦ ਅਸੀਂ ਤਾਂ ਹਾਜ਼ਰ ਹਾਂ ਜੀ ਹੈਲੋ ਫਰਮਾਇਸ਼ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਆਕਾਸ਼ਵਾਣੀ ਜਲੰਧਰ ਤੋਂ। ਪਰ ਅੱਜ ਨਾ ਨੈੱਟਵਰਕ ਨੂੰ ਕੁਛ ਬ੍ਰੇਕਾਂ ਲੱਗੀਆਂ ਨੇ ਜਿਸ ਕਰਕੇ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਪਾ ਰਹੀ, ਪਰ ਇੰਨੀ ਕੁ ਇਜਾਜ਼ਤ ਨੈੱਟਵਰਕ ਨੇ ਜ਼ਰੂਰ ਦਿੱਤੀ ਹੈ ਕਿ ਸਟੂਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਪਸੰਦ ਦਾ ਗੀਤ ਪੁੱਛ ਲਿਆ ਜਾਵੇ। ਸੋ ਅਗਲਾ ਜਿਹੜਾ ਗੀਤ ਹੈ ਉਹ ਸੋਮਦਾ ਥੋਰਾਂ ਦੀ ਫਰਮਾਇਸ਼ 'ਤੇ ਹੈ। ਸੋਮਦਾ ਥੋਰਾਂ ਨੇ ਮਹਿਜ ਗੇਟ ਨਾਭਾ ਤੋਂ ਸਾਨੂੰ ਫੋਨ ਕੀਤਾ ਸੀ ਅਤੇ ਸਾਨੂੰ ਕਿਹਾ ਸੀ ਕਿ ਬਾਰਡਰ ਫਿਲਮ 'ਚੋਂ ਤੁਸੀਂ ਇਹ ਗੀਤ ਸੁਣਾ ਦਿਓ। ਲਓ ਜੀ, ਇਹਨਾਂ ਦੀ ਫਰਮਾਇਸ਼ 'ਤੇ ਪ੍ਰਸਾਰਿਤ ਕਰ ਰਹੇ ਹੈ ਗੀਤ।

0: ਸਰਕਾਰ ਦੇ ਮਾਣ ਮੱਤੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦਾ ਸਮਾਚਾਰ ਸੇਵਾ ਵਿਭਾਗ 1 ਜੂਨ ਤੋਂ ਪ੍ਰਸਾਰਿਤ ਕਰ ਰਿਹਾ ਹੈ 21 ਲੜੀਆਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ। 35 ਮਿੰਟ ਦੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਰੋਜ਼ਾਨਾ ਸ਼ਾਮ 7:10 ਤੋਂ ਲੈ ਕੇ 7:45 ਤੱਕ। ਇਸ ਲਈ ਸ਼ਾਮ 7:30 ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਦਾ ਪ੍ਰਸਾਰਣ ਰੋਜ਼ ਸ਼ਾਮ 7 ਕੀਤਾ ਜਾ ਰਿਹਾ ਹੈ। ਸਰਕਾਰ ਦੇ ਮਾਣ ਮੱਤੇ 12 ਸਾਲਾਂ ਦੀ ਕਾਮਯਾਬੀ ਦੀ ਕਹਾਣੀ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਦੀ ਜ਼ੁਬਾਨੀ।
1: ਦਸ ਵੱਜ ਕੇ 38 ਮਿੰਟ ਹੋਏ ਨੇ ਜੀ ਆਕਾਸ਼ਵਾਣੀ ਜਲੰਧਰ ਤੇ। ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਅਸੀਂ ਤੁਹਾਡੀ ਪਸੰਦ ਦੇ ਫਿਲਮੀ ਗੀਤ ਪ੍ਰਸਾਰਿਤ ਕਰ ਰਹੇ ਹਾਂ ਅਤੇ ਅੰਬਾਲਾ 'ਚ ਨਾ ਪਿੰਡ ਹੈ ਜੀ ਤੇਜਾ ਮੋੜੀ, ਉੱਥੇ ਬੰਸੀ ਲਾਲ ਹੋਰੀ ਰਹਿੰਦੇ ਨੇ, ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਨੇ ਅਤੇ ਇਹਨਾਂ ਨੇ ਕਿਹਾ ਹੈ ਕਿ ਮੈਨੂੰ ਗੀਤ ਸੁਣਾਓ ਇੱਜ਼ਤ ਫਿਲਮ 'ਚੋਂ ਮੁਹੰਮਦ ਰਫੀ ਦਾ ਗਾਇਆ। ਸੋ ਆਪਾਂ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਇਹਨਾਂ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ।

ਮੁਹੰਮਦ ਰਫੀ ਦੀ ਆਵਾਜ਼ 'ਚ ਤੁਸੀਂ ਸਾਹਿਰ ਲੁਧਿਆਨਵੀ ਦਾ ਲਿਖਿਆ ਇਹ ਗੀਤ ਸੁਣ ਰਹੇ ਸੀ ਜੀ। ਲਕਸ਼ਮੀਕਾਂਤ ਪਿਆਰੇ ਲਾਲ ਦਾ ਸੰਗੀਤ ਸੀ, ਇੱਜ਼ਤ ਫਿਲਮ 'ਚੋਂ ਇਹ ਗੀਤ ਤੁਸੀਂ ਸੁਣ ਰਹੇ ਸੀ। ਪ੍ਰੋਗਰਾਮ ਦਾ ਅਗਲਾ ਗੀਤ ਜਿਹੜਾ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਨਾ ਜੀ, ਉਹ ਜਗਤਾਰ ਸਿੰਘ ਗਿੱਲ ਹੋਰਾਂ ਦੀ ਫਰਮਾਇਸ਼ 'ਤੇ ਹੈ, ਜਿਨ੍ਹਾਂ ਨੇ ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਫੋਨ ਕੀਤਾ ਅਤੇ ਫਰਮਾਇਸ਼ ਕੀਤੀ ਕਿ ਗੀਤ ਫਿਲਮ ਦਾ ਗੀਤ ਸੁਣਾਇਆ ਜਾਵੇ, ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦਾ ਗਾਇਆ। ਤੁਸੀਂ ਵੀ ਸਾਨੂੰ ਆਪਣੀ ਫਰਮਾਇਸ਼ ਨੋਟ ਕਰਾ ਸਕਦੇ ਹੋ, 0181 28 13 074 ਸਾਡੇ ਪ੍ਰੋਗਰਾਮ ਦਾ ਫੋਨ ਨੰਬਰ ਹੈ।

ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਜੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ 10:47 ਅਤੇ 15 ਸੈਕਿੰਡ ਹੋ ਗਏ ਨੇ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੋਂ ਤੁਸੀਂ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ ਅਤੇ ਲਓ ਜੀ ਅਗਲਾ ਗੀਤ ਜਿਹੜਾ ਅਸੀਂ ਤੁਹਾਡੀ ਸੇਵਾ 'ਚ ਪੇਸ਼ ਕਰ ਰਹੇ ਹਾਂ ਨਾ ਇਹਦੇ ਲਈ ਸਾਨੂੰ ਫਰਮਾਇਸ਼ ਕੀਤੀ ਸ਼ਮਸ਼ੇਰ ਸਿੰਘ ਹਾਂਸ ਹੋਰਾਂ ਨੇ ਤਪਾ ਮੰਡੀ ਬਰਨਾਲਾ ਤੋਂ ਇਹਨਾਂ ਨੇ ਸਾਨੂੰ ਫੋਨ ਕੀਤਾ ਸੀ ਅਤੇ ਇਹ ਕਹਿੰਦੇ ਨੇ ਕਿ ਮੈਨੂੰ ਲਤਾ ਮੰਗੇਸ਼ਕਰ ਅਤੇ ਮੁਕੇਸ਼ ਹੋਰਾਂ ਦੀ ਆਵਾਜ਼ 'ਚ ਇਹ ਗੀਤ ਸੁਣਾ ਦਿਓ ਸੋ ਲਓ ਜੀ ਇਹਨਾਂ ਦੀ ਫਰਮਾਇਸ਼ ਦਾ ਗੀਤ ਇਹਨਾਂ ਤੱਕ ਪਹੁੰਚਾ ਰਹੇ ਹਾਂ

ਹੈਲੋ ਫਰਮਾਇਸ਼ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਜੀ ਅਤੇ ਇਸ ਪ੍ਰੋਗਰਾਮ 'ਚ ਨਾ ਸਾਨੂੰ ਫੋਨ ਆਇਆ ਗੁਰਿੰਦਰਜੀਤ ਸਿੰਘ ਪਾੜਾ ਹੋਰਾਂ ਦਾ ਪਿੰਡ ਪਾੜਾ ਜ਼ਿਲ੍ਹਾ ਗੁਰਦਾਸਪੁਰ ਤੋਂ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਦਿਲ ਤੋਂ ਪਾਗਲ ਹੈ ਫਿਲਮ 'ਚੋਂ ਸਾਨੂੰ ਗੀਤ ਸੁਣਾ ਦਿਓ ਲਤਾ ਮੰਗੇਸ਼ਕਰ ਉਦਿਤ ਨਾਰਾਇਣ ਅਤੇ ਸਾਥੀਆਂ ਦਾ ਗਾਇਆ ਅਤੇ ਲਓ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ।

ਵੇਖੋ ਜੀ, ਸਾਡੇ ਅੱਜ ਦੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਗੀਤ ਵੀ ਬੋਲ ਰਹੇ ਸੀ, ਸਾਡੇ ਸੁਣਨ ਵਾਲੇ ਵੀ ਬੋਲ ਰਹੇ ਸੀ, ਬਸ ਸਾਡਾ ਨੈਟਵਰਕ ਹੀ ਨਹੀਂ ਬੋਲਿਆ, ਜਿਸ ਕਰਕੇ ਅਸੀਂ ਗੱਲਬਾਤ ਔਨ ਏਅਰ ਆਪਣੇ ਸੁਣਨ ਵਾਲਿਆਂ ਦੇ ਨਾਲ ਨਹੀਂ ਕਰ ਸਕੇ, ਜਿਸ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ ਜੀ। ਪ੍ਰੋਗਰਾਮ ਦਾ ਆਖਰੀ ਗੀਤ ਅਸੀਂ ਸੁਣਾ ਰਹੇ ਹਾਂ ਤੁਹਾਨੂੰ ਨਾਸਤਿਕ ਫਿਲਮ 'ਚੋਂ, ਅਮਿਤ ਕੁਮਾਰ ਅਤੇ ਸਾਥੀਆਂ ਦੀ ਆਵਾਜ਼ 'ਚ, ਅਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਨੂੰ ਚੰਡੀਗੜ੍ਹ ਦੇ ਰਾਜੂ ਹੋਰਾਂ ਨੇ ਕੀਤੀ ਸੀ। ਅਤੇ ਲਓ ਫਿਰ ਉਹਨਾਂ ਦੀ ਫਰਮਾਇਸ਼ 'ਤੇ ਅੱਜ ਦੇ ਪ੍ਰੋਗਰਾਮ ਦਾ ਇਹ ਆਖਰੀ ਗੀਤ, ਤੁਸੀਂ ਲਓ ਜੀ ਇਸ ਗੀਤ ਦਾ ਮਜ਼ਾ, ਅਤੇ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ। ਨਮਸਕਾਰ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਤਾਂ ਮਗ ਜਲੰਧਰ ਪੈਂਦੀ ਆਪਣੀ ਦੋਸਤ ਭਾਵਿਨੀ ਦੇ ਨਾਲ। ਪਹਿਲੀ ਫਰਮਾਇਸ਼ ਸਾਨੂੰ ਵਟਸਐਪ ਰਾਹੀਂ ਮੈਸੇਜ ਕਰਕੇ ਭੇਜ ਰਹੇ ਨੇ ਮੁੱਲਾਪੁਰ ਤੋਂ, ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ ਅਤੇ ਇਹਨਾਂ ਦਾ ਸਾਰਾ ਜੈਨ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਦਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ, ਪੂਜਾ ਦੀ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਗਿੱਦੜਬਾਹਾ ਤੋਂ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਅੰਗੁਰਾਨਾ, ਪੋਤਰੀ ਵਾਨਿਆ, ਅਰਮਾਨ, ਅਵਿਤਾਜ਼, ਦੈਵਿਕ ਅੰਗੁਰਾਨਾ ਅਤੇ ਇਹਨਾਂ ਦਾ ਸਾਰਾ ਅੰਗੁਰਾਨਾ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਅੰਬਾਲਾ ਤੋਂ, ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ ਰੋਇਲਾ, ਰੂਬੀ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦਾ ਸਾਰਾ ਰੋਇਲਾ ਪਰਿਵਾਰ। ਇਹ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਪਿੰਡ ਡਰੋਲੀ ਤੋਂ, ਅੰਗਰੇਜ਼ ਸਿੰਘ, ਜਸਵੀਰ ਕੌਰ, ਕੁਲਵਿੰਦਰ ਸਿੰਘ, ਵੀਰਪਾਲ ਕੌਰ, ਗਗਨ, ਅਰਜੁਨ ਸਿੰਘ, ਆਕਾਸ਼ਦੀਪ ਸਿੰਘ, ਜਸ਼ਨ, ਹਰਦੀਪ ਸਿੰਘ, ਜਗਜੀਤ ਸਿੰਘ। ਇਹ ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਪਹਿਲਾਂ ਸੁਣਦੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇੱਕ ਗੀਤ, ਉਸ ਤੋਂ ਬਾਅਦ ਸੁਣਾਂਗੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇੱਕ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪੜ੍ਹਦੇ ਹਾਂ ਤੁਹਾਡੇ ਦੁਆਰਾ ਭੇਜੀ ਗਈ ਅਗਲੀ ਫਰਮਾਇਸ਼, ਜੋ ਸਾਨੂੰ ਭੇਜ ਰਹੇ ਨੇ ਯਮੁਨਾ ਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵੀਰੇਨ, ਮਨਕਿਰਤ, ਮਨਰਾਜ। ਫਰਮਾਇਸ਼ ਕਾਰਨ ਹੈ ਜੀ ਕੋਈ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ, ਰਜਤ, ਮਨੀਸ਼ ਚੌਧਰੀ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜ਼ਿਲ੍ਹਾ ਬਰੇਲੀ, ਗ੍ਰਾਮ ਕੇਰਲ ਤੋਂ ਮੁਹੰਮਦ ਆਮਿਰ ਅੰਸਾਰੀ, ਨਸਰੀਨ ਅੰਸਾਰੀ, ਹਮਾ ਅੰਸਾਰੀ, ਸ਼ਮੀਮ ਅੰਸਾਰੀ, ਮਾਹੇ ਨੂਰ ਅੰਸਾਰੀ। ਇਹ ਕਹਿ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਲਓ ਜੀ ਤੁਹਾਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ ਅਤੇ ਤੁਹਾਡੀ ਫਰਮਾਇਸ਼ ਪੂਰੀ ਕਰ ਦਿੰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ। ਇਹ ਫਰਮਾਇਸ਼ ਭੇਜ ਰਹੇ ਨੇ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ। ਅਤੇ ਇਹ ਫਰਮਾਇਸ਼ ਕਰ ਰਹੇ ਨੇ ਜੀ ਹਰਭਜਨ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ ਇਹ ਗੀਤ।

0: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1
1: एक जमाने से कहानी है सुना रही आकाशवाणी फिर आया एंटरटेनमेंट का रेवोल्यूशन जब कोने कोने पहुंचा दूरदर्शन कहानी नहीं बदली स्टाइल गया है बदल जो कहानियां हम सुनते आए देखते आए अब वही वैसी ही कहानी सुनाएगा डिजिटल
2: डाउनलोड वेव्स ओटीटी ऐप नाउ एंड वॉच फॉर फ्री
3: ਲਓ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਇੱਕ ਵਾਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੱਖੂ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਮਨੀਸ਼ ਬਜਾਜ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ ਮੋਨਿਕਾ ਮਨੀਸ਼ ਸਹਾਰਨ ਇਹ ਵੀ ਕਹਿ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਵੇ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਫਰੈਂਡਸ ਕਲੋਨੀ ਕਰਨਾਲ ਤੋਂ ਜੋ ਭੇਜ ਰਹੇ ਨੇ ਗੁਰਵਿੰਦਰ ਸਿੰਘ

ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਜੀ ਐਸ ਰਾਮਗੜੀਆ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਫਰਮਾਇਸ਼ ਕਰ ਰਹੇ ਨੇ ਜੀ ਗੁਰੂ ਰੰਧਾਵਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰੂ ਰੰਧਾਵਾ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਪਣੀ ਦੋਸਤ ਭਾਵਿਨੀ ਦੇ ਨਾਲ। ਆਓ ਪੜ੍ਹਦੇ ਹਾਂ ਤੁਹਾਡੇ ਦੁਆਰਾ ਭੇਜੀਆਂ ਗਈਆਂ ਹੋਰ ਫਰਮਾਇਸ਼ਾਂ। ਭੇਜ ਰਹੇ ਨੇ ਜੀ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ ਦਿਸ਼ਾਨੀ, ਨਿਮਿਤ ਅਹੂਜਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਟਿੰਗਰਾ ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ, ਇਹਨਾਂ ਦੀ ਵੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੁਰਾਦਾਬਾਦ, ਉੱਤਰ ਪ੍ਰਦੇਸ਼ ਤੋਂ ਰਣਵੀਰ ਸਿੰਘ, ਗੀਤਾ ਰਾਣੀ, ਪਾਇਲ ਕਸ਼ਯਪ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਮੋਤਾ ਸਿੰਘ ਨਗਰ ਜਲੰਧਰ ਤੋਂ ਮਨੋਜ, ਸਮਤਾ ਜੈਨ, ਅਰਹਾਨ ਜੈਨ, ਵਾਤਸਲ ਜੈਨ, ਅਰੀਹੰਤ ਜੈਨ, ਸੁਰਭੀ, ਬਿੱਟੂ, ਰਾਜਾ ਅਤੇ ਇਹਨਾਂ ਦਾ ਸਾਰਾ ਜੈਨ ਪਰਿਵਾਰ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਪੜ੍ਹਦੇ ਹਾਂ ਤੁਹਾਡੇ ਦੁਆਰਾ ਭੇਜੀ ਗਈ ਅਗਲੀ ਫਰਮਾਇਸ਼ ਜੋ ਭੇਜ ਰਹੇ ਨੇ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਈਲ ਖੁਸ਼ਦਿਲ ਹਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸ਼ਾਮਿਲ ਕਰ ਲਿਆ ਜਾਏ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ ਅਜੀਤ ਕੌਰ ਅਮਨਦੀਪ ਕੌਰ ਇਹ ਵੀ ਕਹਿ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ ਅਗਲੀ ਫਰਮਾਇਸ਼ ਭੇਜ ਰਹੇ ਨੇ ਸਾਨੂੰ ਦਰਸ਼ਨ ਸਿੰਘ ਅਵਤਾਰ ਸਿੰਘ ਜਬਰਜੰਗ ਸਿੰਘ ਚੀਮਾ ਪਿੰਡ ਅਲੂਣਾ ਮਿਆਣਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ ਇਹ ਫਰਮਾਇਸ਼ ਕਰ ਰਹੇ ਨੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹੈਬੋਵਾਲ ਤੋਂ ਇਹ ਵੀ ਕਹਿ ਰਹੇ ਨੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਹੀ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਨਰਿੰਦਰ ਚਾਵਲਾ ਪਿੰਡ ਮੁਕਰਾਨਪੁਰ ਤਹਿਸੀਲ ਬੱਸੀ ਪਠਾਣਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼ ਪ੍ਰਿੰਸ ਮੁਸਕਾਨ ਪ੍ਰਾਚੀ ਮਹਿਕ ਤਨਮੀਤ ਮਨੀ ਪਿਊਸ਼ ਨੇਹਾ ਅਤੇ ਓਮ ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਹ ਗੀਤ

ਪ੍ਰੋਗਰਾਮ ਚੱਲ ਰਿਹਾ ਜੀ ਤਾਂ ਮਕ ਜਲੰਧਰ ਪੈਂਦੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਇਸ ਪ੍ਰੋਗਰਾਮ ਵਿੱਚ ਹਰਿਆਣਾ ਤੋਂ ਇੰਦਰਪਾਲ, ਬਿੱਟੂ, ਚੰਚਲਪੁਰੀ, ਆਂਚਲਪੁਰੀ, ਗਗਨ, ਪ੍ਰਿੰਸਪੁਰੀ, ਜੀਵਨ ਸਿੰਘ ਬੁੱਕ ਅਤੇ ਇਹਨਾਂ ਦਾ ਸਾਰਾ ਬੁੱਕ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਜੰਗੇਲ, ਨੰਦਨੀ ਜੰਗੇਲ। ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਸੁਰੱਈਆ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਦਰਸ਼ਨ ਸਿੰਘ, ਅਵਤਾਰ ਸਿੰਘ। ਇਹ ਫਰਮਾਇਸ਼ ਆ ਰਹੀ ਹੈ ਜੀ ਹੈਬੋਵਾਲ ਤੋਂ। ਫਰਮਾਇਸ਼ ਕਰ ਰਹੇ ਨੇ ਜੀ ਗੋਲਡੀ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਸੁਣਦੇ ਹਾਂ ਗੋਲਡੀ ਦੀ ਆਵਾਜ਼ ਵਿੱਚ ਇਹ ਗੀਤ।

अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: नमस्कार।
1: प्रोग्राम वजवड़े लैके प्रभजोत हाजिर है।
0: ते मैम दे नाल नाल अलका भी हाजिर है। हो सुनाओ प्रभजोत जी, की हाल चाल ने?
1: बिल्कुल जी, बहुत वधिया हाल चाल ने। तुसी सुनाओ की हाल चाल ने? बच्चों दी छुट्टियां भी चल रही ने।
0: छुट्टियां भी चल रही ने, ते कल दे जिहड़ी बारिश थोड़ी जी हो गई ना, उहदे नाल थोड़ा जिहा टैंपरेचर भी थोड़ा डाउन आ गया, ते थोड़ी जी गर्मी तो राहत भी मिल गई है।
1: बिल्कुल जी, राहत मिल गई है। पर गल इह है कि छोटे बच्चों नूं भी छुट्टियां, ਵੱਡਿਆਂ ਨੂੰ ਵੀ ਛੁੱਟੀਆਂ, ਕਿਉਂਕਿ ਦੇਖਿਆ ਜਾਏ ਤਾਂ ਹੁਣ ਕਾਲਜ ਦੇ ਬੱਚਿਆਂ ਦੇ ਵੀ ਪੇਪਰ ਜਿਹੜੇ ਨੇ ਉਹ ਮੁੱਕ ਚੁੱਕੇ ਨੇ। ਕੁਝ ਇੱਕ ਅੱਧਿਆ ਪੇਪਰ ਸ਼ਾਇਦ ਰਹਿ ਗਿਆ ਹੋਵੇ, ਪਰ ਜ਼ਿਆਦਾਤਰ ਤੇ ਪੇਪਰ ਜਿਹੜੇ ਨੇ ਮੁੱਕ ਚੁੱਕੇ ਨੇ, ਅਤੇ ਜਿਹੜੀਆਂ ਮਾਵਾਂ ਨੇ ਉਹ ਵੀ ਥੋੜ੍ਹੀਆਂ ਜਿਹੀਆਂ ਵਿਹਲੀਆਂ ਹੋ ਗਈਆਂ ਨੇ। ਔਰ ਵਿਹਲੀਆਂ ਹੋਣ ਦੇ ਨਾਲ ਨਾਲ ਗੱਲ ਇਹ ਹੈ ਕਿ ਅਸੀਂ ਤਾਂ ਜ਼ਰੂਰ ਉਹਨਾਂ ਨੂੰ ਕਵਾਂਗੇ ਕਿ ਦੇਖੋ ਜਿਹੜਾ ਇਹ ਪੰਦਰਵਾੜਾ ਚੱਲ ਰਿਹਾ ਨਾ, ਖਾਸ ਕਰਕੇ ਯੋਗਾ ਜਿਹੜਾ ਦਿਵਸ ਸ਼ੁਰੂ ਹੋ ਰਹੇ ਨੇ, 14 ਤਰੀਕ ਤੋਂ ਜਿਹੜੀ ਹੈ ਇਹ ਪੰਦਰਵਾੜਾ ਸ਼ੁਰੂ ਹੋ ਚੁੱਕਾ ਹੈ ਨਾ। ਔਰ ਹਾਂਜੀ
0: ਬਿਲਕੁਲ ਜੀ, ਯੋਗ ਸ਼ਬਦ ਦਾ ਜਿਹੜਾ ਸੰਸਕ੍ਰਿਤ ਦਾ ਅਰਥ ਹੈ, ਯੁੱਜ ਧਾਤੂ ਤੋਂ ਇਹ ਬਣਿਆ, ਜਿਸਦਾ ਅਰਥ ਹੈ ਜੋੜਨਾ, ਏਕਤਾ ਸਥਾਪਿਤ ਕਰਨਾ, ਅਤੇ ਮਨੁੱਖ ਦੇ ਸਰੀਰ ਨੂੰ ਮਨ ਅਤੇ ਆਤਮਾ ਵਿਚਕਾਰ ਸੰਤੁਲਨ ਬਣਾਉਣਾ।
1: ਜੀ ਦੇਖੋ, ਇਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਮਨ ਅਤੇ ਆਤਮਾ ਦੇ ਵਿਚਕਾਰ ਸੰਤੁਲਨ ਬਣਾਉਣਾ, ਸੰਤੁਲਨ ਜਿਹੜਾ ਹੈ ਉਹ ਤਾਂ ਹੀ ਬਣਦਾ ਜੇ ਅਸੀਂ ਯੋਗ ਦੇ ਰਾਹੀਂ ਕੁਝ ਨਾ ਕੁਝ ਪ੍ਰਾਪਤ ਕਰਾਂਗੇ। ਪਰ ਪ੍ਰਾਪਤ ਕਿੱਦਾਂ ਕਰਾਂਗੇ? ਜੇ ਅਸੀਂ ਸਵੇਰੇ ਉੱਠ ਕੇ ਯੋਗਾ ਦੇ ਕੁਝ ਆਸਨ ਜਿਹੜੇ ਨੇ ਉਹ ਜ਼ਰੂਰ ਕਰਾਂਗੇ।
0: ਬਿਲਕੁਲ ਜੀ, ਕਹਿੰਦੇ ਹਰ ਚੀਜ਼ ਦੀ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ
1: ਜੀ,
0: ਅਤੇ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਸਾਨੂੰ ਯੋਗਾ ਕਰਨਾ ਚਾਹੀਦਾ, ਲਗਭਗ 5000 ਸਾਲ ਪੁਰਾਣੀ ਇਹ ਜਿਹੜੀ ਯੋਗ ਪਰੰਪਰਾ ਇਹ ਚੱਲੀ ਆ ਰਹੀ ਹੈ। ਔਰ ਹਰ ਘਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੱਚੇ, ਬਜ਼ੁਰਗ ਜਾਂ ਜਿਹੜੀਆਂ ਔਰਤਾਂ ਨੇ
1: ਜੀ,
0: ਉਹ ਘਰ ਦੇ ਵਿੱਚ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਰਹਿੰਦੇ ਅਤੇ ਆਪਣੀ ਸਿਹਤ ਵੱਲ ਕੋਈ ਖਾਸ ਧਿਆਨ ਨਹੀਂ ਦਿੰਦਾ। ਸਭ ਨੂੰ ਲੱਗਦਾ ਕਿ ਮੈਂ ਫਿੱਟ ਫੈਟ ਹਾਂ, ਮੈਨੂੰ ਕੀ ਹੋਇਆ? ਪਰ ਜੇ ਅਸੀਂ ਆਪ ਜਿਹੜੀਆਂ ਸਵਾਣੀਆਂ, ਜੇ ਸਵੇਰੇ ਉੱਠ ਕੇ ਥੋੜ੍ਹੀ ਜਿਹੀ ਕਸਰਤ ਕਰਨ, ਯੋਗ ਕਰਨ, ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਜੋੜਨ, ਈਵਨ ਕਿ ਜਿਹੜੇ ਸਾਡੇ ਘਰ ਦੇ ਬਜ਼ੁਰਗ ਨੇ ਉਹਨਾਂ ਨੂੰ ਵੀ ਆਪਣੇ ਨਾਲ ਜੋੜਨ, ਅਤੇ ਬਹੁਤ ਕਹਿੰਦੇ ਜਿਨ੍ਹਾਂ ਦੇ ਸਰੀਰਕ ਤੌਰ 'ਤੇ ਬਿਮਾਰੀਆਂ ਵੀ ਲੱਗੀਆਂ ਹੁੰਦੀਆਂ ਉਹਨਾਂ ਤੋਂ ਵੀ ਬਹੁਤ ਰਾਹਤ ਮਿਲਦੀ ਹੈ।
1: ਬਿਲਕੁਲ ਜੀ, ਔਰ ਦੇਖੋ ਜਿਹੜੀ ਅੱਜ ਅਸੀਂ ਗੱਲ ਕਰਨੀ ਹੈ ਯੋਗਾ ਅਤੇ ਮੋਟਾਪਾ, ਹੈ ਨਾ?
0: ਹਾਂਜੀ,
1: ਮੋਟਾਪਾ ਵੀ ਜਿਹੜਾ ਹੈ ਉਹ ਕਾਫੀ ਹੱਦ ਤੱਕ ਯੋਗ ਨਾਲ ਠੀਕ ਹੋ ਜਾਂਦਾ
0: ਜੀ।
1: ਦੇਖੋ ਬੜੇ ਔੜ ਪੌੜ ਜਿਹੜੀਆਂ ਸਵਾਣੀਆਂ ਨੇ ਘਰ ਬੈਠੇ ਕਰਦੀਆਂ ਨੇ, ਔਰ ਉਹ ਸੋਚਦੀਆਂ ਨੇ ਕਿ ਚਲੋ ਜੀ ਮੈਂ ਇਹ ਖਾ ਲਵਾਂ, ਇਹ ਖਾ ਲਵਾਂ, ਇਹਦੇ ਨਾਲ ਮੇਰਾ ਥੋੜ੍ਹਾ ਜਿਹਾ ਵਜ਼ਨ ਜਿਹੜਾ ਘੱਟ ਜਾਏਗਾ,
0: ਹੈ
1: ਨਾ, ਜਾਂ ਮੈਂ ਮਿੱਠਾ ਬਿਲਕੁਲ ਬੰਦ ਕਰਦਾ ਜਾਂ ਫਰਾਈਡ ਬਿਲਕੁਲ ਬੰਦ ਕਰਦਾ। ਦੇਖੋ ਉਹ ਹਰ ਚੀਜ਼ ਆਪਣੀ ਆਪਣੀ ਜਗ੍ਹਾ 'ਤੇ ਠੀਕ ਹੈ, ਉਹ ਕਰਨੀ ਵੀ ਚਾਹੀਦੀ ਹੈ।
0: ਜਿੱਦਾਂ ਆਪਾਂ ਗੱਲ ਕਰੀਏ ਤਾਂ ਘਰ ਦੇ ਵਿੱਚ ਜਦੋਂ ਚੀਜ਼ਾਂ ਬਣੀਆਂ ਹੁੰਦੀਆਂ ਨਾ, ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਥੋੜ੍ਹਾ ਬਹੁਤਾ ਸਾਡੇ ਅੰਦਰ ਚਲਾ ਹੀ ਜਾਂਦਾ
1: ਜੀ,
0: ਹੈ ਨਾ, ਅਸੀਂ ਆਪਣਾ ਮੂੰਹ ਨਹੀਂ ਬੰਨ ਸਕਦੇ, ਅਤੇ ਉਹ ਤੋਂ ਬਿਹਤਰ ਇਹੀ ਹੈ ਕਿ ਅਸੀਂ ਕਸਰਤ ਕਰ ਲਈਏ,
1: ਬਿਲਕੁਲ
0: ਯੋਗਾ ਕਰ ਲਈਏ।
1: ਹਾਂ ਬਿਲਕੁਲ ਗੱਲ ਠੀਕ ਹੈ, ਯੋਗ ਜਿਹੜਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਇਸ ਦੇ ਨਾਲ ਮੋਟਾਪਾ ਵੀ ਘੱਟ ਜਾਂਦਾ। ਔਰ ਦੇਖੋ ਕਹਿੰਦੇ ਨੇ ਕਿ ਮੋਟਾਪਾ ਜਿਹੜਾ ਹੈ ਉਹ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ, ਅਤੇ ਜੇ ਤੁਸੀਂ ਬਹੁਤ ਜ਼ਿਆਦਾ ਮੋਟੇ ਹੋ, ਅੱਜ ਤੋਂ ਹੀ ਆਪਣਾ ਯੋਗ ਸਾਧਨਾ ਜਿਹੜੀ ਹੈ ਸ਼ੁਰੂ ਕਰੋ। ਜ਼ਰੂਰ ਪਹਿਲਾਂ ਕਿਸੇ ਦੇ ਨਾਲ ਕੋਲ ਜਾ ਕੇ ਇਸ ਦਾ ਅਭਿਆਸ ਕਰੋ, ਔਰ ਕਿਸੇ ਇੰਸਟਰਕਟਰ ਕੋਲੋਂ ਤੁਸੀਂ ਇਸ ਦੀ ਵਿੱਦਿਆ ਲਓ। ਕੋਈ ਵੀ ਚੀਜ਼ ਜਿਹੜੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨਾ ਕਿਸੇ ਨੂੰ ਗੁਰੂ ਧਾਰਨ ਕਰਕੇ ਸਾਨੂੰ ਇਹ ਵਿੱਦਿਆ ਜਿਹੜੀ ਆ ਹਾਸਲ ਕਰਨੀ ਚਾਹੀਦੀ ਹੈ।
0: ਬਾਕੀ ਤਾਂ ਪ੍ਰਭਜੋਤ ਜੀ, ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਨੈੱਟ ਦੇ ਉੱਤੇ ਕਈ ਤਰ੍ਹਾਂ ਦੇ ਯੋਗ ਅਭਿਆਸ ਜਿਹੜੇ ਦੱਸੇ ਜਾਂਦੇ ਆ। ਅਗਰ ਅਸੀਂ ਚਾਹੀਏ ਤਾਂ ਅੱਜ ਕੱਲ੍ਹ ਜਿਹੜੇ ਬੱਚੇ ਆ ਕਾਫੀ ਜਿਹੜੇ ਗੈਜ਼ਟਸ ਦੇ ਨਾਲ ਜੁੜੇ ਹੋਏ ਆ, ਉਹਨਾਂ ਤੋਂ ਦੇਖ ਕੇ ਵੀ ਸਿੱਖਿਆ ਲੈ ਲੈਂਦੇ ਆ, ਪਰ ਲੈਣੀ ਚਾਹੀਦੀ ਕਿਸੇ ਮਾਹਿਰ ਤੋਂ। ਬਾਕੀ ਇਹ ਕਿ ਸਾਡੇ ਸਰੀਰ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਨਾ ਤਣਾਅ ਰਹਿੰਦਾ।

0: ਦਾ ਹਰ ਟਾਈਮ ਕੰਮਾਂ ਦਾ ਸਟ੍ਰੈਸ ਰਹਿੰਦਾ, ਹਰ ਕੋਈ ਬਿਜ਼ੀ ਹੈ, ਵਰਕਿੰਗ ਹੈ। ਇਸ ਕਰਕੇ ਸਾਨੂੰ ਆਪਣੇ ਸਰੀਰ ਨੂੰ ਅਗਰ ਤੰਦਰੁਸਤ ਰੱਖਣਾ, ਲਚਕੀਲਾ ਬਣਾਉਣਾ ਹੈ, ਤਣਾਅ ਅਤੇ ਜਿਹੜੀ ਚਿੰਤਾ ਉਹਨੂੰ ਘਟਾਉਣੀ ਹੈ, ਤਾਂ ਸਾਨੂੰ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ
1: ਬਿਲਕੁਲ
0: ਹੈ।
1: ਜੀ। ਔਰ ਦੇਖੋ ਯੋਗ ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ, ਤੇ ਅੱਜ ਇੱਕ ਖਾਸ ਦਿਨ ਵੀ ਹੈ। ਅੱਜ ਹੈਗਾ ਵਰਲਡ ਐਲਡਰ ਅਬਿਊਜ਼ ਅਵੇਅਰਨੈਸ ਡੇ, ਯਾਨੀ ਕਿ ਜਿਹੜਾ ਕਿ ਬਜ਼ੁਰਗਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ, ਉਸ ਦਾ ਅੱਜ ਅਸੀਂ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਮਨਾ ਰਹੇ ਹਾਂ।
0: ਬਿਲਕੁਲ ਜੀ, ਇਹ
1: ਬਿਲਕੁਲ
0: ਦਿਨ ਹਰ ਸਾਲ 15 ਜੂਨ ਨੂੰ ਮਨਾਇਆ
1: ਜੀ,
0: ਜਾਂਦਾ ਹੈ,
1: ਬਿਲਕੁਲ
0: ਅਤੇ ਇਸ ਦਿਨ ਦੇ ਮਨਾਉਣ ਦਾ ਮੁੱਖ ਉਦੇਸ਼ ਹੈ ਕਿ ਬਜ਼ੁਰਗਾਂ ਨਾਲ ਜਿਹੜਾ ਸਰੀਰਿਕ, ਮਾਨਸਿਕ ਅਤੇ ਆਰਥਿਕ ਦੁਰਵਿਵਹਾਰ ਹੁੰਦਾ, ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੀਏ।
1: ਬਿਲਕੁਲ ਜੀ। ਅਸੀਂ ਬਹੁਤ ਸਾਰੇ ਥਾਵਾਂ ਤੇ ਦੇਖਦੇ ਹਾਂ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਬਜ਼ੁਰਗਾਂ ਨੂੰ ਬਹੁਤ ਸਨਮਾਨ ਵੀ ਮਿਲਦਾ ਹੈ, ਪਰ ਕਈ ਥਾਵਾਂ ਤੇ ਬਜ਼ੁਰਗਾਂ ਨਾਲ ਬਹੁਤ ਜ਼ਿਆਦਾ ਦੁਰਵਿਵਹਾਰ ਕੀਤਾ ਜਾਂਦਾ ਹੈ,
0: ਜੀ
1: ਜਿਵੇਂ ਕਿ ਉਹਨਾਂ ਨੂੰ ਅਲੱਗ ਕਮਰਾ ਦੇ ਦਿੱਤਾ ਜਾਂਦਾ ਹੈ। ਛੋਟੇ ਬੱਚੇ ਜਾਂ ਘਰ ਦੇ ਜਿਹੜੇ ਨੂੰਹ ਪੁੱਤਰ ਨੇ ਜਾਂ ਧੀ ਜਵਾਈ ਨੇ, ਉਹ ਉਹਨਾਂ ਕੋਲ ਨਹੀਂ ਜਾਂਦੇ,
0: ਜੀ
1: ਜਦ ਕਿ ਉਹਨਾਂ ਨੂੰ ਸਿਰਫ ਥੋੜ੍ਹਾ ਜਿਹਾ ਟਾਈਮ ਦੇਣ ਦੀ ਲੋੜ ਹੁੰਦੀ ਹੈ, ਸਨਮਾਨ ਦੇਣ ਦੀ ਲੋੜ ਹੁੰਦੀ ਹੈ, ਤਾਂ ਕਿ ਉਹਨਾਂ ਨੂੰ ਪਿਆਰ ਮਿਲੇ, ਉਹਨਾਂ ਨੂੰ ਸਤਿਕਾਰ ਮਿਲੇ, ਉਹ ਇੰਨਾ ਹੀ ਚਾਹੁੰਦੇ ਨੇ।
0: ਜੀ ਪ੍ਰਭਜੋਤ ਜੀ, ਤੁਹਾਨੂੰ ਪਤਾ ਹੈ ਕਈ ਘਰਾਂ ਦੇ ਵਿੱਚ ਤਾਂ ਜਿਹੜੇ ਬਜ਼ੁਰਗ ਹੁੰਦੇ ਆ, ਉਹਨਾਂ ਨੂੰ ਅਗਰ ਪੈਨਸ਼ਨ ਲੱਗੀ ਹੈ ਤਾਂ
1: ਜੀ
0: ਉਹਨਾਂ ਦੇ ਕਾਰਡ ਲੈ ਲਿੱਤੇ ਜਾਂਦੇ ਆ, ਜਾਂ ਉਹਨਾਂ ਕੋਲੋਂ ਜਬਰਨ ਉਹਨਾਂ ਦੇ ਪੈਨਸ਼ਨ ਦੇ ਪੈਸੇ ਲੈ ਲਿੱਤੇ ਜਾਂਦੇ
1: ਜੀ
0: ਆ, ਉਹਨਾਂ ਨੂੰ ਇੱਜ਼ਤ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਗੰਦਗੀ ਦੇ ਵਿੱਚ ਛੱਡਿਆ ਜਾਂਦਾ ਕਿ ਤੁਸੀਂ ਜਿੱਦਾਂ ਬੈਠੇ ਬੈਠੇ ਰਹੋ।
1: ਬਿਲਕੁਲ ਜੀ। ਵੈਸੇ ਤਾਂ ਹੁਣ ਅੱਜ ਕੱਲ੍ਹ ਬਹੁਤ ਸਾਰੇ ਕਾਨੂੰਨ ਵੀ ਬਣ ਚੁੱਕੇ ਨੇ, ਔਰ ਬਜ਼ੁਰਗ ਦੇਖੋ ਇਸ ਕਾਨੂੰਨ ਦਾ ਸਹਾਰਾ ਵੀ ਲੈ ਰਹੇ ਨੇ ਔਰ ਲੈ ਵੀ ਸਕਦੇ ਨੇ, ਪਰ ਅਸੀਂ ਸਭ ਨੂੰ ਇਹੀ ਕਹਾਂਗੇ ਕਿ ਅੱਜ ਜਿਹੜਾ ਅਸੀਂ ਦਿਹਾੜਾ ਮਨਾ ਰਹੇ ਹਾਂ, ਉਸ ਦਾ ਮਕਸਦ ਮਨਾਉਣ ਦਾ ਇਹੀ ਹੈ ਕਿ ਅਸੀਂ ਉਹਨਾਂ ਨੂੰ ਪਿਆਰ ਕਰੀਏ, ਉਹਨਾਂ ਨੂੰ ਸਤਿਕਾਰ ਕਰੀਏ, ਉਹਨਾਂ ਦਾ ਦੁਰਵਿਵਹਾਰ ਜਿਹੜਾ ਹੈ ਉਹ ਬਿਲਕੁਲ ਨਾ ਕਰੀਏ, ਤਾਂ ਕਿ ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਕਹਿੰਦੇ ਸੀ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਨਾ, ਉਹ ਘਰ ਦਾ ਤਾਲਾ ਹੁੰਦੇ ਨੇ,
0: ਜੀ
1: ਔਰ ਜਦੋਂ ਘਰ ਦੇ ਵਿੱਚੋਂ ਬਜ਼ੁਰਗ ਚਲੇ ਜਾਂਦਾ ਹੈ, ਜਦੋਂ ਸਿਆਣਾ ਚਲਾ ਜਾਂਦਾ ਹੈ, ਫਿਰ ਸਾਨੂੰ ਇਹ ਗੱਲ ਦੀ ਸਮਝ ਆਉਂਦੀ ਹੈ ਕਿ ਘਰ ਅਸੀਂ ਪੂਰਾ ਬੰਦ ਕਰਕੇ ਕਿਸ ਤਰ੍ਹਾਂ ਜਾਣਾ ਹੈ, ਕਿਉਂਕਿ ਅੱਜ ਦੇ ਟਾਈਮ ਵਿੱਚ ਹਰ ਔਰਤ, ਹਰ ਮਰਦ ਜਿਹੜਾ ਉਹ ਨੌਕਰੀ ਕਰ ਰਿਹਾ, ਬੱਚੇ ਵੀ ਕੰਮ ਕਰ ਰਹੇ ਨੇ, ਅਤੇ ਬਜ਼ੁਰਗ ਵਾਕਈ ਘਰ ਦਾ ਤਾਲਾ ਹੁੰਦੇ ਨੇ।
0: ਜੇ ਆਪਾਂ ਖਾਸ ਕਰਕੇ ਯਾਦ ਰੱਖੀਏ ਤੇ ਬੱਚਿਆਂ ਨੂੰ ਇਹ ਗੱਲ ਜ਼ਰੂਰ ਸਿਖਾਉਣੀ ਚਾਹੀਦੀ ਹੈ ਕਿ ਜਦੋਂ ਹਰ ਜਿਹੜੇ ਬਜ਼ੁਰਗ ਨੇ ਉਹ ਵੀ ਇੱਕ ਦਿਨ ਸਾਡੀ ਤਰ੍ਹਾਂ ਜਵਾਨ ਸੀ, ਇੱਕ ਤਰ੍ਹਾਂ ਸਾਡੀ ਤਰ੍ਹਾਂ ਬੱਚੇ ਸਨ,
1: ਜੀ
0: ਤੇ ਇਸ ਕਰਕੇ ਹਰ ਬਜ਼ੁਰਗ ਜਿਹੜਾ ਹੈ ਉਹਨੇ, ਹਰ ਜਿਹੜਾ ਨੌਜਵਾਨ ਹੈ ਉਹਨੇ ਇੱਕ ਦਿਨ ਬਜ਼ੁਰਗ ਹੋਣਾ, ਤੇ ਹਰ ਬੱਚੇ ਨੂੰ ਇਹ ਸ਼ਿਕਸ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਸਾਨੂੰ ਉਹਨਾਂ ਦੀ ਜਿਹੜੀ ਦੇਖਭਾਲ ਕਰਨੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਤਾਂ ਕਿ ਜਦੋਂ ਅਸੀਂ ਉਸ ਸਟੇਜ ਤੇ ਆਈਏ ਤੇ ਸਾਡੇ ਬੱਚੇ ਵੀ ਸਾਡੀ ਇੱਜ਼ਤ ਕਰਨ।
1: ਬਿਲਕੁਲ ਜੀ। ਤੇ ਫਿਰ ਇਹ ਸਾਰਾ ਸਿਲਸਿਲਾ ਅੱਗੇ ਵੀ ਚੱਲੇਗਾ, ਪਰ ਫਿਰ ਸੁਣੀਏ ਇੱਕ ਪਿਆਰਾ ਜਿਹਾ ਗੀਤ ਪਹਿਲਾਂ।
0: ਜੀ

0: ਕਰੀਏ ਜੀ, ਤੇ ਉਹ ਨੱਚ ਵੀ ਤਾਂ ਉੱਥੇ ਰਹੇ ਨੇ, ਇਸ ਵੇਲੇ ਸਹੁਰੇ ਪਰਿਵਾਰ ਦੇ ਵਿੱਚ ਰਚ ਮਿਚ ਗਏ ਨੇ।
1: ਹਾਂਜੀ
0: ਅੱਛਾ
1: ਹਾਂਜੀ
0: ਨੀਤੂ, ਸ਼ੁਰੂ ਸ਼ੁਰੂ 'ਚ ਜਾ ਕੇ ਕੁਝ ਸਹੁਰੇ ਪਰਿਵਾਰ 'ਚ ਦਿੱਕਤਾਂ ਆਈਆਂ?
1: ਜੀ, ਦਿੱਕਤ ਇਹ ਹੁੰਦੀ ਹੈ ਕਿ ਤੁਹਾਨੂੰ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਕਹਿ ਲਓ ਕਿ ਸੁਭਾਅ ਦਾ ਜਿਹੜਾ ਦੂਸਰੇ ਇੱਕ ਘਰ ਦਾ ਮਾਹੌਲ ਹੋਰ ਹੁੰਦਾ, ਜਿੱਥੇ ਅਸੀਂ ਜਦੋਂ ਨਵੀਂ ਜਗ੍ਹਾ 'ਤੇ ਜਾਂਦੇ ਹਾਂ ਆਪਣਾ ਘਰ ਪਰਿਵਾਰ, ਮਤਲਬ ਕਿ ਅਸੀਂ ਜਾਂਦੇ ਹਾਂ ਦੂਸਰੀ ਜਗ੍ਹਾ 'ਤੇ, ਅਤੇ ਉਹਨੂੰ ਹਰੇਕ ਦਾ ਸੁਭਾਅ ਦੇਖਣਾ ਪੈਂਦਾ, ਉਹਨਾਂ ਦੇ ਹਿਸਾਬ ਨਾਲ ਸਾਨੂੰ ਹੈਂਡਲ ਕਰਨਾ ਪੈਂਦਾ। ਅਸੀਂ ਆਪਣਾ ਸੁਭਾਅ ਨਹੀਂ ਰੱਖ ਸਕਦੇ
0: ਅੱਛਾ
1: ਵੀ ਜਾਣੇ ਕਿ ਮੇਰਾ ਇਹ ਸ਼ੌਂਕ ਆ ਜਾਂ ਇੱਦਾਂ ਕੋਈ ਵੀ ਚੀਜ਼ ਕਹਿ ਲਓ, ਤੇ ਪਰਿਵਾਰ ਦੇ ਹਿਸਾਬ ਨਾਲ ਥੋੜਾ ਥੋੜਾ ਦੇਖਣਾ ਵੀ ਸਾਰੇ ਦਾ ਸੁਭਾਅ ਕਿੱਦਾਂ ਦਾ ਆ
0: ਜੀ।
1: ਤੇ ਬਾਕੀ ਕੋਈ ਇੰਨੀ ਪ੍ਰੋਬਲਮ ਨਹੀਂ ਆਈ।
0: ਅੱਛਾ, ਜੁਆਇੰਟ ਫੈਮਿਲੀ 'ਚ ਗਏ ਸੀ ਤੁਸੀਂ?
1: ਜੀ
0: ਸਾਂਝੇ ਪਰਿਵਾਰ 'ਚ?
1: ਹਾਂਜੀ।
0: ਤੇ ਪਿੱਛੋਂ ਵੀ ਸਾਂਝਾ ਪਰਿਵਾਰ ਹੀ ਸੀ?
1: ਨਹੀਂ, ਸਿੰਗਲ ਫੈਮਿਲੀ, ਮਤਲਬ ਕਿ ਮੰਮੀ ਪਾਪਾ ਬ੍ਰਦਰ ਸਿਸਟਰ, ਮੇਰੇ ਭੂਆ ਜੀ ਰਹਿੰਦੇ ਸੀਗੇ ਨਾਲ।
0: ਅੱਛਾ,
1: ਤੇ ਇੱਧਰ ਵੀ ਬਸ ਸਿੰਗਲ ਫੈਮਿਲੀ ਸੀ, ਵੈਸੇ ਨੇੜੇ ਨੇੜੇ ਸੀਗੇ ਸਾਰੇ।
0: ਜੀ ਜੀ ਜੀ ਜੀ ਪਰਿਵਾਰ ਦੀ ਵੱਡੀ ਬਹੂ ਬਣੇ ਕਿ ਛੋਟੀ ਬਹੂ ਬਣੇ?
1: ਵੱਡੀ ਬਹੂ।
0: ਵੱਡੀ ਬਹੂ ਬਣੇ
1: ਜੀ,
0: ਵਾਹ ਜੀ ਵਾਹ। ਅੱਛਾ ਅਰਵਿੰਦਰ ਜੀ, ਇਹਨਾਂ ਨੇ ਤਾਂ ਕਿਹਾ ਕਿ ਸ਼ੁਰੂ ਸ਼ੁਰੂ 'ਚ ਐਡਜਸਟਮੈਂਟ ਥੋੜ੍ਹੀ ਔਖੀ ਹੋ ਜਾਂਦੀ ਹੈ, ਕਿਉਂਕਿ ਸਾਰਿਆਂ ਦੇ ਸੁਭਾਅ ਜਾਣਨੇ, ਖਾਣ ਪੀਣ ਦੀਆਂ ਆਦਤਾਂ ਜਾਣਨੀਆਂ। ਇਹ ਖਾਣ ਵਿੱਚ ਤੁਹਾਡੀ ਮਰਜ਼ੀ ਦਾ ਕੀ ਕੀ ਬਣਾ ਲੈਂਦੇ ਨੇ?
2: ਜੋ ਬਣਾਵੇ ਅਸੀਂ ਖਾ ਲਈਦਾ। ਜੋ
0: ਚੁੱਪ ਕਰਕੇ ਗਏ ਕਦੀ ਕਦੀ, ਆਹ ਕੀ ਬਣਾਤਾ ਸੀ?
2: ਕਦੇ ਕਦੇ ਤਾਂ ਹੋ ਹੀ ਜਾਂਦਾ, ਫਿਰ
0: ਹੋ ਜਾਂਦਾ। ਗੁੱਸਾ ਕਿਹਨੂੰ ਆਉਂਦਾ ਜ਼ਿਆਦਾ?
2: ਗੁੱਸਾ ਪਹਿਲੇ ਮੈਨੂੰ ਆਉਂਦਾ ਸੀ, ਹੁਣ ਇਹਨੂੰ ਆਉਂਦਾ।
1: ਹੁਣ ਅਸੀਂ ਆਪਣੀ ਪੋਸਟ ਚੇਂਜ ਕਰ ਲਈ।
0: ਤੁਹਾਨੂੰ ਗੁੱਸਾ ਕਿਉਂ ਆਉਂਦਾ ਹੁੰਦਾ ਸੀ?
2: ਵੈਸੇ ਮੇਰਾ ਸੁਭਾਅ ਹੀ ਇਦਾਂ ਦਾ ਸੀਗਾ।
0: ਅੱਛਾ, ਤੇ ਕੁੜੀ ਆਪਣੀ ਪਸੰਦ ਦੀ ਲਈ, ਤੇ ਇਹਦੇ ਤੇ ਵੀ ਗੁੱਸਾ ਕਰਦੇ ਹੁੰਦੇ ਸੀ?
2: ਗੁੱਸੇ ਨਾਲ ਹੀ ਲਈਣਾ, ਫਿਰ ਉਹਨੂੰ ਇਹੀ ਲੈਣੀ ਤੇ ਇਹੀ ਲੈਣੀ, ਫਿਰ ਇੱਥੇ ਹੀ ਕਰਾਉਣਾ।
0: ਅੱਛਾ, ਉਹ ਤਾਂ ਹੋ ਗਿਆ, ਤੇ ਬਾਅਦ ਵਿੱਚ?
2: ਬਾਅਦ 'ਚ ਫਿਰ ਹੌਲੀ ਹੌਲੀ ਚੇਂਜ ਹੋ ਗਿਆ, ਹੁਣ ਤਾਂ ਕਾਫੀ ਦੇਰ ਹੋ ਗਈ।
0: ਪਰਿਵਾਰ 'ਚ ਫੁੱਲ ਕਿੰਨੇ ਨੇ?
2: ਇੱਕ ਬੇਟੀ ਇੱਕ ਬੇਟਾ।
0: ਅੱਛਾ, ਵੱਡੇ ਹੋ ਗਏ ਨੇ ਹੁਣ ਕਿ ਛੋਟੇ ਛੋਟੇ ਹੀ ਹਲੇ?
2: ਬੇਟਾ ਤਾਂ ਵੱਡਾ ਆ, 19 ਸਾਲ ਦਾ ਹੋ ਗਿਆ।
0: ਅੱਛਾ,
2: ਬੇਟੀ ਹੈਗੀ 14-15 ਸਾਲ ਦੀ ਹੋ ਗਈ ਉਹ ਵੀ।
0: ਅੱਛਾ ਜੀ, ਹਲੇ ਸਕੂਲ 'ਚ ਪੜ੍ਹਦੇ ਨੇ ਦੋਨੇ?
2: ਬੇਟਾ ਹੁਣ BSC ਕਰ ਰਿਹਾ।
0: ਅੱਛਾ,
2: ਸੈਕਿੰਡ ਈਅਰ ਆ ਹੁਣ।
0: ਬਹੁਤ ਅੱਛੀ
2: ਸਾਲ ਫਾਈਨਲ ਹੋ ਜਾਏਗੀ।
0: ਕੀ ਬਾਤ ਹੈ। ਤੇ ਤੁਸੀਂ ਨੀਤੂ ਕੁਛ ਕਹਿਣ ਲੱਗੇ ਸੀ ਗੁੱਸੇ ਦੇ ਮੁਤਲਕ?
1: ਹਾਂਜੀ ਹਾਂਜੀ, ਮੈਂ ਕਹਿਣ ਲੱਗੀ ਸੀ ਕਿ ਦੇਖੋ 20 ਸਾਲ ਲੱਗ ਗਏ ਮੈਨੂੰ ਇਹਨਾਂ ਨੂੰ, ਮਤਲਬ ਕਿ
0: ਗੁੱਸਾ ਆਪਣੇ ਦਾ ਕਿਚਨ 'ਚ
1: ਗੁੱਸਾ ਜੀ ਉਹਨਾਂ ਦਾ ਕੰਟਰੋਲ ਕਰਦੇ ਕਰਦੇ, ਤੇ ਉਹ ਥੋੜਾ ਜਿਹਾ ਮੇਰੇ ਵਿੱਚ ਭਰ ਗਿਆ। ਜ਼ਿਆਦਾ ਨਹੀਂ ਹੈ, ਥੋੜਾ ਹੈ। ਵੈਸੇ ਮੈਂ ਪਸੰਦ ਕਰਦੀ ਹਾਂ ਹਸਮੁਖ ਸੁਭਾਅ, ਜ਼ਿਆਦਾ ਪਸੰਦ ਕਰਦੀ ਹਾਂ ਘਰ ਦਾ ਮਾਹੌਲ, ਲੇਕਿਨ ਫਿਰ ਵੀ ਉਹ ਕਈ ਵਾਰੀ ਬਸ ਛੋਟੀ ਜਿਹੀ ਗੱਲ ਤੋਂ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ।
0: ਅੱਜ ਕੱਲ੍ਹ ਤੁਹਾਨੂੰ ਆਉਂਦਾ?
1: ਆ ਜਾਂਦਾ, ਜ਼ਿਆਦਾ ਨਹੀਂ ਆ ਜਾਂਦਾ, ਬਟ ਜਿਸ ਤਰ੍ਹਾਂ ਅੱਗੇ ਬਿਲਕੁਲ ਨਹੀਂ ਸੀ ਆਉਂਦਾ।
0: ਅੱਛਾ, ਰੋਸੇ ਗਿਲੇ ਵੀ ਹੁੰਦੇ ਨੇ ਕਦੀ?
1: ਨਹੀਂ, ਰੋਸੇ ਗਿਲੇ ਨਹੀਂ ਹੁੰਦੇ, ਮਤਲਬ
0: ਗੁੱਸਾ ਹੀ ਆਉਂਦਾ,
1: ਗੁੱਸਾ ਬਸ। ਮਤਲਬ ਕਿ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਵੀ ਸਮਝਾਇਆ ਸੀ ਗੁੱਸਾ ਨਹੀਂ ਕਰਨਾ, ਜਿੱਦਾਂ ਸ਼ੁਰੂ ਸ਼ੁਰੂ ਚਲੋ ਹੋ ਜਾਂਦਾ ਸੀਗਾ, ਜਿੱਦਾਂ ਉਹਨਾਂ ਨੇ ਖੁਦ ਹੀ ਦੱਸਤਾ ਕਿ ਇਹਨਾਂ ਦਾ ਸੁਭਾਅ ਥੋੜਾ ਜਿਹਾ ਰੂਹਲੀ ਸੀਗਾ, ਨਾਰਾਜ਼ ਹੋ ਜਾਂਦੇ ਸੀਗੇ ਜਾਂ ਕੁਛ ਵੀ ਸੀਗਾ। ਨਹੀਂ, ਨਾਰਾਜ਼ ਨਹੀਂ ਹੋਣਾ, ਗੁੱਸਾ ਨਹੀਂ, ਠੀਕ ਹੈ ਜਿਹੜੀ ਗੱਲ ਕਹਿਣੀ ਹੈ, ਕਦੇ ਤੁਹਾਨੂੰ ਗੁੱਸਾ ਆ ਗਿਆ ਤੇ ਤੁਸੀਂ ਚੁੱਪ ਕਰ ਜਾਓ, ਜਦੋਂ ਜੇ ਮੈਂ ਚੁੱਪ ਕਰ ਜਾਂਗੀ, ਜਦੋਂ ਮੈਨੂੰ ਗੁੱਸਾ ਆਏ ਤਾਂ ਤੁਸੀਂ ਸੁਣ ਲਿਆ ਕਰੋ, ਤਾਂ ਫਿਰ ਕੀ ਹੋ ਗਿਆ,
0: ਰਜ਼ਾਮੰਦੀ ਹੋ ਗਈ ਫਿਰ ਇਸ ਗੱਲ ਦੇ ਉੱਤੇ। ਅੱਛਾ ਅਰਵਿੰਦਰ ਜੀ, ਤੁਹਾਡੇ ਖਿਆਲ ਮੁਤਾਬਕ ਜਦੋਂ ਮੀਆਂ ਬੀਵੀ 'ਚ ਇੱਦਾਂ ਨਿੱਕਾ ਨਿੱਕਾ ਰੋਸਾ ਗਿਲਾ ਹੋਵੇ, ਝਗੜਾ ਹੋਵੇ ਜਾਂ ਕਿਸੇ ਇੱਕ ਨੂੰ ਗੁੱਸਾ ਹੋਵੇ, ਮਾਂ ਬਾਪ ਦਾ ਬੜਾ ਸਹਾਰਾ ਮਿਲਦਾ, ਕਿਉਂਕਿ ਉਹਨਾਂ ਸਾਹਮਣੇ ਥੋੜੀ ਜਿਹੀ ਸੰਗ ਵੀ ਮਾਰ ਜਾਂਦੀ ਸਾਨੂੰ?
2: ਹਾਂਜੀ ਹਾਂਜੀ,
0: ਹਨਾ।
2: ਅਸੀਂ ਆਪਣੇ ਮਾਂ ਬਾਪ ਸਾਹਮਣੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਲੜੇ ਹਾਂ ਕਿ ਨਹੀਂ ਲੜੇ, ਸਾਡਾ ਕੋਈ ਪਤਾ ਨਹੀਂ ਲੱਗਦਾ ਕਿਸੇ ਨੂੰ।
0: ਅੱਛਾ, ਪਤਾ ਲੱਗਣ ਹੀ ਨਹੀਂ ਦਿੰਦੇ ਤੁਸੀਂ?
2: ਆਪਾਂ ਜੀ ਲੜ ਕੇ ਆਪਾਂ ਜੀ ਨਿਬੇੜ ਲੈਣਾ ਸੀ।
0: ਇਹ ਤਾਂ ਬਹੁਤ ਵਧੀਆ ਗੱਲ ਹੈ। ਵੈਸੇ ਅਕਸਰ ਕਿਹਾ ਜਾਂਦਾ ਕਿ ਪਤੀ ਨੂੰ ਖੁਸ਼ ਕਰਨ ਦਾ ਰਸਤਾ ਮੂੰਹ ਥਾਣੀ ਹੋ ਕੇ ਪੇਟ ਵਿੱਚ ਜਾਂਦਾ, ਅਸੀਂ ਸਾਰਿਆਂ ਨੂੰ ਹੀ ਕਹਿੰਦੇ ਹੁੰਦੇ ਹਾਂ, ਹਨਾ। ਇਹ ਤਾਂ ਚਲੋ ਤੁਹਾਡੀ ਪਸੰਦ ਆ, ਤੁਸੀਂ ਕਿਹਾ ਕਿ ਜੋ ਬਣਾਉਂਦੀ ਅਸੀਂ ਖਾ ਲੈਂਦੇ ਹਾਂ, ਨਹੀਂ ਤਾਂ ਖਵਾਉਣਾ ਇਹਨਾਂ ਨੂੰ ਆਉਂਦਾ ਹੀ ਹੋਣਾ, ਫਿਰ ਖਾਣਾ ਖਾ ਨਹੀਂ ਤਾਂ ਨਾ ਸਹੀ।
1: ਜੀ ਜੀ,
2: ਉਹ ਨਹੀਂ ਗੱਲ ਹੁੰਦੀ
0: ਜੀ,
2: ਜੋ ਬਣੇ ਅਸੀਂ ਖਾ ਹੀ ਲਈਦਾ,
0: ਜੋ ਬਣੇ ਖਾ ਲਈਦਾ। ਹਾਂਜੀ, ਤੁਸੀਂ ਕਹਿਣ ਲੱਗੇ ਸੀ ਕੁਛ?
1: ਜੀ ਇਹੀ ਗੱਲ ਕਿ ਬਸ ਖਾ ਲੈਂਦੇ ਨੇ ਤਕਰੀਬਨ, ਨਹੀਂ ਤਾਂ ਫਿਰ ਹੁਣ ਮੈਂ ਕਹਿ ਦਿੰਦੀ ਹਾਂ ਅੱਗੇ ਵੀ ਖਾਣਾ ਤੇ ਇਹੀ ਖਾਣਾ ਪੈਣਾ ਆ, ਹੁਣ ਹੋਰ ਤਾਂ ਮੈਂ ਕੁਝ ਬਣਾਉਣਾ ਨਹੀਂ, ਵੱਖਰਾ ਡਰ ਲੀਜੀ।
0: ਅਸੀਂ ਜਾਣਦੇ ਹਾਂ
2: ਸਾਨੂੰ ਨਾ ਪਸੰਦ ਆਵੇ, ਅਸੀਂ ਆਪੇ ਬਣਾ ਲਈਦਾ।
0: ਬਸ ਅਗਲਾ ਸਵਾਲ ਇਹੀ ਸੀ ਵੀ ਇਹ ਤਾਂ ਬਣਾਉਂਦੇ ਨੇ, ਤੁਸੀਂ ਵੀ ਰਸੋਈ 'ਚ ਜਾਂਦੇ ਹੋ?
2: ਹਾਂ, ਆਪਾਂ ਸਭ ਕੁਝ ਕਰ ਲਈਦਾ ਆ।
0: ਅੱਛਾ, ਸਾਰਾ ਦਾਲ ਸਬਜ਼ੀਆਂ
2: ਸਭ ਸਭ ਕੁਛ?
0: ਤੇ ਦਿਹਾੜੀ 'ਚ ਕਦੀ ਇੱਕ ਅੱਧੀ ਵਾਰੀ ਚਾਹ ਵੀ ਬਣਾ ਕੇ ਪਿਲਾਉਂਦੇ ਉਹਨਾਂ ਨੂੰ?
2: ਚਾਹ ਵੀ ਪਿਲਾ ਲਈ ਦੀ, ਹੁਣ ਤਾਂ ਟਾਈਮ ਹੀ ਨਹੀਂ ਹੁੰਦਾ ਸਾਡੇ ਕੋਲ, ਇਕੱਠੇ ਆਈਦਾ, ਆਫਿਸ ਜਾਈਦਾ ਇਕੱਠੇ।
0: ਤੁਸੀਂ ਦੋਨੋਂ ਜੋਬ ਕਰਦੇ ਹੋ?
2: ਹਾਂਜੀ
0: ਜੀ, ਇੱਕੋ ਆਫਿਸ ਜੋਬ ਕਰਦੇ ਹੋ?
2: ਇੱਕੋ ਹੀ ਆਫਿਸ।
0: ਤੇ ਟੇਬਲ ਵੀ ਆਮੋ ਸਾਹਮਣੇ ਲੱਗੇ ਹੋਏ?
2: ਨਹੀਂ ਨਹੀਂ, ਮੇਰਾ ਟੇਬਲ ਤੀਜੀ ਮੰਜ਼ਿਲ ਤੇ ਹੈ, ਛੋਟੇ ਆ।
1: ਇੰਨਾ ਤਾਂ ਥੋੜਾ ਗੈਪ ਹੋਣਾ ਚਾਹੀਦਾ,
0: ਮੈਂ ਉਹੀ ਕਹਿ ਰਹੀ ਸੀ, ਪੁੱਛ ਲਈਏ ਭਾਈ।
2: ਨਹੀਂ ਨਹੀਂ,
1: ਫਿਰ ਤਾਂ ਉਹੀ ਨਾ ਆਫਿਸ ਵੀ ਸਾਰਾ ਦਿਨ ਇੱਕ ਦੂਜੇ ਨਾਲ ਗੱਲਬਾਤ ਕਰਕੇ, ਤੇ ਇਸ ਘਰੇ ਆ ਕੇ ਏਦਾਂ ਨਾ ਹੋਵੇ ਕਿ ਚਿੜ ਜ਼ਿਆਦਾ ਚਿੜੀ ਹੋਵੇ ਵੀ।
0: ਕਿੰਨੇ ਵਜੇ ਜਾਂਦੇ ਹੋ ਆਫਿਸ ਤੇ ਕਿੰਨੇ ਵਜੇ ਵਾਪਸ ਆਉਂਦੇ ਹੋ?
2: ਅਸੀਂ 10 ਵਜੇ ਜਾਂਦੇ ਹਾਂ, 6:30 ਘਰ ਆ।
0: ਤੇ ਫਿਰ ਸਵੇਰ ਦਾ ਖਾਣਾ ਬਣਾ ਕੇ ਜਾਂਦੇ ਹੋ ਤੇ ਰਾਤ ਦਾ ਖਾਣਾ ਜਾ ਕੇ ਬਣਾਉਂਦੇ ਹੋ?
1: ਹਾਂਜੀ।
0: ਤੇ ਪਰਿਵਾਰ

0: ਆਕੇ ਬਣਾਉਂਦੇ ਹੋ ਕਿ ਬੇਟੀ ਬਣਾਉਂਦੀ ਥੋੜਾ ਬਹੁਤ ਹੈਲਪ ਕਰ ਦਿੰਦੀ ਹੈ?
1: ਨਹੀਂ ਮੈਂ ਬਣਾਉਂਦੀ ਹੈ।
2: ਬੇਟੀ ਦਾ ਜੇ ਪੜ੍ਹਾਈ ਨਹੀਂ ਖਤਮ ਹੁੰਦੀ ਉਹਨੂੰ ਤਾਂ ਵਿਚਾਰੀ ਨੂੰ ਰਾਤੀ 11:30-11 ਵਜੇ ਤੱਕ ਉਠਾਉਣਾ ਪੈਂਦਾ ਵੀ
1: ਕੰਪਿਊਟਰ ਮੈਂ ਬਾਅਦ ਵਿੱਚ ਸਿੱਖਿਆ। ਉਹਨਾਂ ਨੇ ਦੱਸਿਆ ਕਿ ਮੇਰਾ ਕੰਪਿਊਟਰ ਮੈਂ ਸਿੱਖਣਾ ਸੀਗਾ, ਰਹਿ ਗਿਆ, ਹੁਣ ਤੁਸੀਂ ਸਿਖਾਓ ਵੀ ਮੇਰਾ ਸ਼ੌਂਕ ਹੈ ਸਿੱਖਣ ਦਾ। ਫਿਰ ਇਹ ਕਹਿੰਦੇ ਕੋਈ ਗੱਲ ਨੀ, ਤੇਰਾ ਮਨ ਹੈ ਤੂੰ ਸਿੱਖ ਲੈ। ਕੰਪਿਊਟਰ ਮੈਂ ਆਪਣਾ ਡਿਪਲੋਮਾ ਕੀਤਾ, ਉਸ ਤੋਂ ਬਾਅਦ ਇਸੀ ਲਾਈਨ ਦੇ ਵਿੱਚ ਫਿਰ ਮੈਂ ਅੱਗੇ ਵਧੀ।
0: ਕਿਸ ਤਰੀਕੇ ਮੈਨੇਜ ਕੀਤਾ? ਕਈ ਵਾਰੀ ਬਹੁਤ ਸਾਰੀਆਂ ਕੰਪਲੀਕੇਸ਼ਨਸ ਵੀ ਪਰਿਵਾਰ ਦੇ ਵਿੱਚ ਆਉਂਦੀਆਂ ਹੋਣਗੀਆਂ, ਜਦੋਂ ਬੱਚੇ ਛੋਟੇ ਹੁੰਦੇ ਹੋਣਗੇ ਉਦੋਂ ਵੀ ਬੜੀ ਦਿੱਕਤ ਆਉਂਦੀ ਹੋਵੇਗੀ।
2: ਵੈਸੇ ਥੋੜੀ ਦੇਰ ਪਹਿਲੇ ਤਾਂ ਮਤਲਬ ਸਕੂਲ ਟੀਚਰ ਸੀ, ਫਿਰ ਉਹ ਬੱਚੇ ਨਾਲ ਹੀ ਚੱਲ ਜਾਂਦੇ ਸੀ, ਨਾਲ ਹੀ ਆ ਜਾਂਦੇ ਸੀ, ਫਿਰ ਹੌਲੀ ਹੌਲੀ ਬੱਚੇ ਸਿਆਣੇ ਹੋ ਗਏ, ਫਿਰ ਆਪਣਾ ਹੀ ਜਿੱਦਾਂ ਹੁਣ ਮੈਂ ਕਦੇ ਘਰੇ ਰਹਿ ਜਾਣਾ ਜਾਂ ਮੇਰਾ ਕੰਮ ਕਦੇ ਹੋਣਾ, ਮੈਂ ਬੱਚਿਆਂ ਨੂੰ ਲੈ ਆਉਣਾ ਛੱਡ ਆਉਣਾ, ਉਹ ਫਿਰ ਇੱਦਾਂ ਐਡਜਸਟਮੈਂਟ ਕਰਕੇ ਚਲੋ ਕੱਢ ਹੀ ਲਿਆ ਟਾਈਮ ਅਸੀਂ। ਬੱਚੇ ਵੱਡੇ ਹੋ ਗਏ ਹੁਣ ਕੋਈ ਦਿੱਕਤ ਨਹੀਂ।
0: ਯਾਨੀ ਕਿ ਮੀਆਂ ਬੀਵੀ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਇੱਕ ਗੱਡੀ ਦੇ ਦੋਵੇਂ ਪਹੀਏ ਨੇ, ਹਨਾ, ਇੱਕ ਦੂਜੇ ਦੇ ਪੂਰਕ ਹੁੰਦੇ ਨੇ ਤੇ ਇੱਕ ਦੂਜੇ ਦਾ ਸਹਿਯੋਗ ਦੇਣ ਤੇ ਜ਼ਿੰਦਗੀ ਸੁਚਾਰੂ ਢੰਗ ਨਾਲ ਚੱਲਦੀ।
2: ਬਿਲਕੁਲ,
0: ਯਾਨੀ ਕਿ ਬੱਚਿਆਂ ਨੂੰ ਵੀ ਨਹੀਂ ਤੂੰ ਕਦੀ ਤੰਗੀ ਨਹੀਂ ਆਈ, ਕਿਉਂਕਿ ਮਾਂ ਜਾਂ ਬਾਪ ਦੋਨੋਂ ਜਣੇ ਇੱਕ ਜਣਾ ਉਹਨਾਂ ਦੇ ਕੋਲ ਹੁੰਦਾ ਸੀ ਜਦੋਂ ਉਹ ਛੋਟੇ ਸਨ, ਜਦੋਂ ਉਹਨਾਂ ਨੂੰ ਤੁਹਾਡੀ ਲੋੜ ਹੁੰਦੀ ਸੀਗੀ। ਔਰ ਵੱਡੀ ਬਹੂ ਹੋਣ ਦੇ ਨਾਤੇ ਜ਼ਿੰਮੇਵਾਰੀਆਂ ਵੀ ਥੋੜੀਆਂ ਜ਼ਿਆਦਾ ਹੋਣਗੀਆਂ।
1: ਜੀ, ਹੁਣ ਤਾਂ ਖੈਰ ਮੰਮਾ ਪਾਪਾ ਉਹਨਾਂ ਦੀ ਫੈਮਿਲੀ ਇੱਧਰ ਹੈ, ਕਿਉਂਕਿ ਛੋਟੇ ਦੀ ਮੈਰਿਜ ਹੋ ਗਈ ਹੈ ਤੇ ਛੋਟੇ ਦੀ ਮੈਰਿਜ ਮੈਂ ਕਰਵਾਈ ਹੈ। ਚਲੋ ਵੀ ਹਾਂ ਵੀ ਉਹਨਾਂ ਨੂੰ ਛੋਟੀ ਬਹੂ ਦੇ ਕੇ ਫਿਰ ਅਸੀਂ ਥੋੜਾ ਜਿਹਾ ਫ੍ਰੀ ਹੋਏ, ਬਟ ਹੁਣ ਥੋੜਾ ਜਿਹਾ ਮਤਲਬ ਜ਼ਿੰਮੇਵਾਰੀ ਪੂਰੀ ਸਮਝਦੇ ਸੀਗੇ ਮੰਮੀ ਪਾਪਾ
0: ਹੈ। ਉਹਨੇ ਦੀ ਨਾਲ ਇੱਕ ਗੱਲ ਕਰਨ ਲੱਗੇ, ਉਹਨੇ ਵੀ ਆਪਣੀ ਪਸੰਦ ਦੀ ਲੱਭੀ ਕੁੜੀ ਕਿ ਭਾਬੀ ਨੇ ਲੱਭ ਕੇ ਦਿੱਤੀ?
2: ਨਹੀਂ, ਉਹ ਤਾਂ ਅਸੀਂ ਲੱਭ ਕੇ ਦਿੱਤੀ
0: ਹੈ। ਅੱਛਾ ਜੀ,
2: ਜੀ ਉਹ ਅਸੀਂ ਲੱਭ ਕੇ
0: ਤੇ ਉਹ ਆਪਣੇ ਪਰਿਵਾਰ ਦੇ ਵਿੱਚ ਖੁਸ਼ ਨੇ।
2: ਹਾਂਜੀ, ਸਾਨੂੰ ਤਾਂ 11 ਅਸੀਂ 2011 ਚ ਲੁਧਿਆਣੇ ਚਲੇ ਗਏ ਸੀ।
0: ਅੱਛਾ, ਉਹ ਜਲੰਧਰ ਹੀ ਰਹਿੰਦੇ ਨੇ ਬਾਕੀ? ਤੇ ਤੁਸੀਂ ਵਿਆਹ ਕੇ ਲੁਧਿਆਣੇ ਗਏ ਸੀ ਕਿ ਵਿਆਹ ਕੇ ਜਲੰਧਰ ਹੀ ਰਹਿ ਗਏ ਸੀ?
1: ਨਹੀਂ ਜੀ, ਜਲੰਧਰ ਗਏ ਆ, ਮਤਲਬ ਬੜਾ ਔਖਾ ਛੱਡਿਆ ਉਹ ਵੀ ਆਪਣਾ ਘਰ ਕਹਿ ਲੋ। ਜਿਸ ਤਰ੍ਹਾਂ ਇੱਕ ਮੇਰੀ ਸ਼ੁਰੂ ਤੋਂ ਆਦਤ ਵੱਡਿਆਂ ਵਿੱਚ ਬੈਠਣ ਦੀ ਆਦਤ ਸੀ ਬਚਪਨ ਤੋਂ ਹੀ, ਜਿਸ ਤਰ੍ਹਾਂ ਵੱਡਿਆ ਗੱਲਾਂ ਸੁਣਾਉਂਦੇ ਸੀਗੇ ਆਪਣੇ ਪੁਰਾਣੇ ਰੀਤੀ ਰਿਵਾਜ਼ੇ ਵੋ, ਤੇ ਮੇਰਾ ਮਨ ਤਾਂ ਨਹੀਂ ਸੀ ਜਲੰਧਰ ਛੱਡਣ ਦਾ, ਬਟ ਇਹਨਾਂ ਦੇ ਕੰਮ ਕਰਕੇ ਫਿਰ ਇਹ ਫੋਰਨ ਕੰਟਰੀ ਗਏ ਸੀਗੇ, 2-3 ਸਾਲ ਉੱਥੇ ਲਗਾ ਕੇ ਆਏ ਤੇ ਫਿਰ ਇੱਥੇ ਆ ਕੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਸੀਗਾ ਤੇ ਸਾਰੇ ਫਿਰ ਇੱਥੇ ਜਲੰਧਰ ਨਹੀਂ ਸੈਟਿੰਗ ਆਈ, ਲੁਧਿਆਣੇ ਸੈਟਿੰਗ ਵਧੀਆ ਆ ਗਈ ਸੀ।
0: ਅੱਛਾ, ਪੇਕੇ ਲੁਧਿਆਣੇ ਆ
1: ਜੀ,
0: ਸਾਰੇ ਤੁਹਾਡੇ ਜਲੰਧਰ?
1: ਹਾਂਜੀ।
0: ਅੱਛਾ ਜੀ, ਠੀਕ ਹੈ, ਤੇ ਫਿਰ ਹੁਣ ਤੁਸੀਂ ਮੁੜ ਲੁਧਿਆਣੇ?
2: ਲੁਧਿਆਣੇ
1: ਪੈ ਗਿਆ। ਹਾਂਜੀ, ਮਤਲਬ ਕਿ ਮੈਂ ਇਸ ਕਰਕੇ ਨਹੀਂ ਲੈ ਕੇ ਗਈ, ਬੜੀ ਔਖਾ ਛੱਡਿਆ ਮੈਂ ਜਲੰਧਰ ਸ਼ਹਿਰ ਆਪਣਾ, ਜਿੱਥੇ ਡੋਲੀ ਗਈ ਉਹ ਘਰ ਪਰਿਵਾਰ ਉਹੀ ਗੱਲ ਦੱਸਣੀ, ਜਿਸ ਤਰ੍ਹਾਂ ਵੱਡਿਆਂ ਨੇ ਆਦਤ ਪਾਈ ਹੁੰਦੀ ਗੱਲਾਂ ਦੀ, ਜਿਸ ਤਰ੍ਹਾਂ ਵੀ ਜਿਹੜੇ ਘਰ ਚ ਡੋਲੀ ਜਾਵੇ ਉਹ ਆਪਣਾ ਘਰ ਹੈ ਜਾਂ ਕੁਛ, ਉਹਦੇ ਨਾਲ ਬੜੀ ਖਿੱਚ ਸੀਗੀ। ਔਰ ਮੇਰਾ ਮਤਲਬ ਕਿ ਜਲੰਧਰ ਵੈਸੇ ਵੀ ਚਲੋ ਸ਼ਹਿਰ, ਲੁਧਿਆਣਾ ਵੀ ਅੱਛਾ ਬਹੁਤ ਵੱਡਾ ਸ਼ਹਿਰ ਹੈ।
0: ਫਿਰ ਤਾਂ ਗਾਣਾ ਬਿਲਕੁਲ ਅਰਵਿੰਦਰ ਜੀ ਠੀਕ ਢੁਕਦਾ, ਉਹ ਨੱਚਾ ਮੈਂ ਲੁਧਿਆਣੇ ਸ਼ਹਿਰ ਤੇ ਮੇਰੀ ਧਮਕ ਜਲੰਧਰ ਪੈਂਦੀ, ਫਿਰ ਤਾਂ ਬਿਲਕੁਲ ਠੀਕ ਕਿਹਾ ਜੀ ਅਸੀਂ
1: ਜੀ।
0: ਵਾਕਈ ਜੀ, ਔਰ ਨੌਕਰੀ ਕਰਦਿਆਂ ਵੀ ਕਈ ਪੇਚੀਦਗੀਆਂ ਕਈ ਦੁਸ਼ਵਾਰੀਆਂ ਕਿ ਦਿੱਕਤਾਂ ਆਉਂਦੀਆਂ ਹੋਣਗੀਆਂ?
1: ਜੀ, ਦਿੱਕਤ ਖੈਰ ਮੈਨੂੰ ਨਹੀਂ ਆਈ, ਕਿਉਂਕਿ ਮੇਰਾ ਸ਼ੁਰੂ ਤੋਂ ਹੀ ਮੈਂ ਇਹ ਗੱਲ ਮੰਨਦੀ ਹਾਂ ਕਿ ਪਰਮਾਤਮਾ ਦੇ ਨਾਲ ਮਨ ਜੁੜਿਆ ਹੋਇਆ ਜਿਸ ਤਰ੍ਹਾਂ, ਤੇ ਜਿਸ ਤਰ੍ਹਾਂ ਪਰਮਾਤਮਾ ਆਪਣੇ ਆਪ ਹੀ ਰਸਤਾ ਨਿਕਾਲ ਦਿੰਦੇ ਨੇ, ਤੇ ਮੇਰਾ ਸੁਭਾਅ ਵੀ ਇਸ ਤਰ੍ਹਾਂ ਦਾ ਕਿ ਸਾਰਿਆਂ ਨਾਲ ਇੱਜ਼ਤ ਨਾਲ ਰਿਸਪੈਕਟ ਕਰੋ ਹਰੇਕ ਦੀ, ਤੇ ਸਾਨੂੰ ਵੀ ਰਿਸਪੈਕਟ ਮਿਲੇਗੀ। ਤੇ ਉਹੀ ਗੱਲ ਹੈ ਕਿ ਜਿੱਥੇ ਮੈਂ ਹੁਣ ਜੋਬ ਕਰਦੀ ਹਾਂ ਓਨਰ ਇੰਨੇ ਅੱਛੇ ਨੇ, ਮਤਲਬ ਕਿ ਆਪਣੀ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਸਮਝਦੇ ਨੇ, ਔਰ ਬਹੁਤ ਰਿਸਪੈਕਟ ਵੀ ਮਿਲਦੀ ਹੈ, ਪਿਆਰ ਵੀ ਮਿਲਦਾ, ਔਰ ਮੇਰਾ ਵੀ ਸੁਭਾਅ ਹੈ ਕਿ ਸਭ ਨੂੰ ਪਿਆਰ ਔਰ ਰਿਸਪੈਕਟ ਦੇ ਸਕੀਏ।
0: ਅੱਛਾ, ਨੀਤੂ ਇਹਨਾਂ ਨੇ ਕਿਹਾ ਕਿ ਵੀ ਖਾਣਾ ਬਣਾ ਲੈਂਦੇ ਨੇ, ਸਾਰਾ ਕੁਝ ਬਣਾ ਲੈਂਦੇ ਨੇ
1: ਜੀ,
0: ਇਹਨਾਂ ਦਾ ਬਣਿਆ ਜ਼ਿਆਦਾ ਵਧੀਆ ਹੁੰਦਾ ਕਿ ਤੁਹਾਡਾ ਬਣਿਆ ਜ਼ਿਆਦਾ ਵਧੀਆ ਹੁੰਦਾ?
1: ਇਹਨਾਂ ਦਾ ਬਣਿਆ ਸ਼ਾਇਦ,
0: ਸ਼ਾਇਦ ਇਹਨਾਂ ਦਾ ਬਣਿਆ। ਅੱਛਾ, ਕਦੀ ਕਦੀ ਇੱਦਾਂ ਹੋਇਆ ਕਿ ਅੱਜ ਮੇਰਾ ਮਨ ਨਹੀਂ ਤੁਸੀਂ ਬਣਾ ਲਓ?
2: ਹੋ ਜਾਂਦਾ ਕਦੀ ਕਦੀ,
0: ਹੋ ਜਾਂਦਾ
1: ਜੀ,
2: ਅਸੀਂ ਵੀ ਕਹਿ ਦਈਦਾ ਭਾਈ ਤੂੰ ਆਰਾਮ ਕਰ ਲਾ ਕੋਈ ਨਾ ਅਸੀਂ ਬਣਾ ਲੈਂਦੇ ਹਾਂ।
0: ਨਹੀਂ ਏਦਾਂ ਹੀ ਕਹਿੰਦੇ ਹੋ, ਬੜਾ ਭਾਰਾ ਜਿਹਾ ਹੋ ਕੇ ਕਿ ਕਹਿੰਦੇ ਨਹੀਂ ਨਹੀਂ ਤੂੰ ਅੱਜ ਆਰਾਮ ਕਰ ਅੱਜ ਮੈਂ ਬਣਾਉਣਾ।
1: ਨਹੀਂ, ਉਹ ਚੰਚਲ ਤਾਂ ਥੋੜੀ ਘੱਟ, ਉਹ ਵੀ ਤਾਂ ਕਹਿ ਰਹੀ ਹੈ 20 ਸਾਲ ਲੱਗ ਗਏ ਉਹ ਚੀਜ਼ ਚੇਂਜ ਕਰਦੀ, ਹੁਣ ਆ ਗਈ ਕਾਫੀ ਐਸੀ ਗੱਲ ਨਹੀਂ ਹੈ,
0: ਕਾਫੀ ਹੱਦ ਤੱਕ ਆ ਗਈ ਹੈ
1: ਜੀ।
0: ਪਹਿਲਾਂ ਪਹਿਲਾਂ ਮਹਿਸੂਸ ਨਹੀਂ ਹੋਇਆ ਕਿ ਮੁੰਡਾ ਕਿੱਦਾਂ ਦਾ ਆ? ਪਰਿਵਾਰ ਵਿੱਚ ਵੱਡੇ ਹੋਣ ਕਰਕੇ
2: ਸ਼ੁਰੂ ਤੋਂ ਕੰਮ ਕੁੰਮ ਚ ਪਏ ਰਹੇ, ਬਸ ਏਦਾਂ ਹੀ ਚੱਲਦਾ ਰਿਹਾ ਕੰਮ।
0: ਅੱਛਾ, ਤੇ ਕੁੜੀ ਆਪਣੀ ਪਸੰਦ ਦੀ ਲੱਭ ਲਈ? ਉਹਨਾਂ ਨੇ ਦੇਖਿਆ ਹੋਣਾ ਵੀ ਰੋਬ ਰੂਬ ਸਹਿਲ ਹੋਏਗੀ ਮੇਰਾ, ਇਹਨੂੰ ਲੈ ਜਾਓ ਭੋਲੀ ਭਾਲੀ ਜੀ ਹੈਗੀ ਹੈ,
2: ਹੋਰ ਕੋਈ ਟਿਕੀ ਟਿਕੇ ਨਾ ਟਿਕੇ ਟਿਕਦਾ ਜਾਵੇਗੀ।
0: ਚਲੋ, ਇਹ ਤਾਂ ਸ਼ਗਲ ਦੀਆਂ ਗੱਲਾਂ ਨੇ, ਆਰ ਅਸੀਂ

0: ਮੇਰੇ ਲਈ ਦੋ ਤਿੰਨ ਭੇਜੀਆਂ।
1: ਅੱਛਾ, ਕਿਹੜੇ ਗਾਣਾ ਸੀ ਜੀ ਉਹਦੇ ਵਿੱਚ, ਯਾਦ ਆ ਕੁਛ?
0: ਪੰਜਾਬੀ ਗਾਣੇ ਸੀਗੇ, ਤੂੰ ਚੰਦ ਚੰਦ ਵਰਗੀ ਲੱਗਦੀ।
1: ਅੱਛਾ,
0: ਇੱਕ ਉਹ ਸੀਗਾ ਕਿ ਇੰਨੇ ਰਿਸ਼ਤੇ ਆਉਂਦੇ ਰਹੇ ਕਿ ਜੱਟ ਤੇਰੇ ਲਈ ਬੈਠਾ ਰਿਹਾ ਕੁਆਰਾ, ਕੁਛ ਇੱਦਾਂ ਦਾ ਗਾਣਾ ਸੀਗਾ, ਤੇਰੇ ਕਰਕੇ ਰਿਸ਼ਤੇ ਟੁਕਰਾਂਦਾ ਰਿਹਾ।
1: ਲੱਭ ਲੱਭ ਕੇ ਇਹਨਾਂ ਨੇ ਮਤਲਬ ਕਿ ਲਿਆਂਦੇ ਗਾਣੇ।
0: ਬਿਲਕੁਲ, ਔਰ ਇੱਥੇ ਤੱਕ ਕਿ ਮੇਰੀ ਦੀਦੀ ਨੇ ਵੀ ਸੁਣਿਆ, ਦੀਦੀ ਕਹਿੰਦੇ ਇਹ ਗਾਣਾ ਤਾਂ ਬਿਲਕੁਲ ਉੱਥੇ ਸੈੱਟ ਬੈਠਦਾ, ਕਹਿੰਦੇ ਬਾਕੀ ਵੀ ਇੰਨੀ ਦੇਰ ਵੇਟ ਕੀਤੀ ਹੈ ਔਰ ਟੁਕਰਾਂਦਾ ਰਿਹਾ, ਜਿਸ ਤਰ੍ਹਾਂ ਉਹ ਗਾਣੇ 'ਚ ਜੋ ਵਰਡਿੰਗ ਸੀਗੇ ਬਿਲਕੁਲ ਹੀ।
1: ਅੱਛਾ
0: ਜੀ,
1: ਅੱਛਾ, ਕਿੰਨੀ ਦੇਰ ਬਾਅਦ ਤੁਸੀਂ ਅਰਵਿੰਦਰ ਜੀ ਆਪਣੇ ਘਰਦਿਆਂ ਨੂੰ ਦੱਸਿਆ ਸੀ ਕਿ ਮੈਨੂੰ ਕੁੜੀ ਪਸੰਦ ਹੈ, ਕਿ ਪਹਿਲੀ ਵਾਰੀ ਪਸੰਦ ਕਰਕੇ ਤੇ ਪਹਿਲੀ ਵਾਰੀ ਦੱਸਤਾ ਸਿੱਧਾ?
2: ਨਹੀਂ ਨਹੀਂ, ਇੰਨੀ ਹਿੰਮਤ ਨਹੀਂ ਹੁੰਦੀ, ਉਦੋਂ ਬੱਚੇ ਸੀਗੇ, ਉਦੋਂ ਤਾਂ ਮੈਂ 8ਵੀਂ 9ਵੀਂ 'ਚ ਪੜ੍ਹਦਾ ਸੀਗਾ।
1: ਇੰਨੇ ਛੋਟੇ?
2: ਹੋਰ ਕੀ, ਉਸ ਤੋਂ ਬਾਅਦ ਫਿਰ 8-10 ਸਾਲ ਵੇਟ ਕਰਨੀ ਪਈ, ਫਿਰ
1: ਅੱਛਾ
2: ਫਿਰ ਜਾ ਕੇ ਥੋੜਾ ਮੌਕਾ ਮਿਲਿਆ, ਮੈਂ ਕਿਹਾ ਵੀ ਹੁਣ
1: ਗੱਲ ਕਰਕੇ ਦੇਖੀਏ ਵੀ ਇਹ ਤਾਂ ਕੁੜੀ ਮੈਨੂੰ ਬੜੀ ਪਸੰਦ
2: ਹੈ ਕਿ ਨਹੀਂ ਬਣਦੀ,
1: ਬਣ ਗਈ
2: ਬਣ ਗਈ ਫਿਰ।
1: ਹਾਂ, ਸੱਚੇ ਦਿਲੋਂ ਚਾਹਿਆ ਸੀ ਨਾ ਜੀ,
2: ਇਹ ਤਾਂ ਗੱਲ ਪੱਕੀ ਹੈ।
1: ਹਾਂ, ਸੱਚੇ ਦਿਲੋਂ ਚਾਹੀਏ ਤਾਂ ਗੱਲ ਬਣ ਜਾਂਦੀ ਹੈ। ਤੁਹਾਨੂੰ ਘੁੰਮਣ ਫਿਰਨ ਦਾ ਕਿੰਨਾ ਸ਼ੌਕ ਹੈ? ਡਰਦੇ ਤਾਂ ਘਰੋਂ ਨਿਕਲਣ ਲੱਗਿਆ ਤੁਸੀਂ ਬਹੁਤ ਜ਼ਿਆਦਾ ਸੀ ਪਹਿਲਾਂ, ਇਕੱਲੇ ਇਕੱਲੇ
0: ਘੁੰਮਣ ਫਿਰਨ ਦਾ? ਬਸ ਜਿੰਨਾ ਕੁ ਘੁਮਾ ਦੇਣ, ਜ਼ਿਆਦਾ ਨਹੀਂ ਹੈ, ਜਿੰਨਾ ਕੁ ਘੁਮਾ ਦੇਣਗੇ ਉਨਾ ਕੁ ਘੁੰਮ ਲਾਂਗੇ, ਨਹੀਂ ਤਾਂ ਬਸ।
1: ਤੁਸੀਂ ਬਹਿਰੀਨ ਗਏ ਹੋ, ਇਸ ਤੋਂ ਇਲਾਵਾ ਭਾਰਤ ਦੀਆਂ ਕਿਹੜੀ ਕਿਹੜੀਆਂ ਥਾਵਾਂ ਦੇਖੀਆਂ?
2: ਮੈਂ ਜ਼ਿਆਦਾ ਤਾਂ ਨਹੀਂ ਗਿਆ, ਮਤਲਬ ਕਸ਼ਮੀਰ ਗਿਆ ਸੀਗਾ, ਚਿੰਤਪੁਰਨੀ ਜਾਈਦਾ, ਜਵਾਲਾ ਹੀ ਜਾਈਦਾ।
1: ਅੱਛਾ ਅੱਛਾ,
2: ਬਸ
1: ਧਾਰਮਿਕ ਸਥਾਨਾਂ ਤੇ ਜਾਣ ਦੇ ਜ਼ਿਆਦਾ ਸ਼ੌਕੀਨ?
2: ਹਾਂਜੀ, ਹਿਮਾਚਲ ਦੇਖਿਆ, ਬਸ ਜ਼ਿਆਦਾ ਨਹੀਂ ਕੁਛ।
1: ਇਹ ਵੀ ਨਾਲ ਹੀ ਦਿਖਾਇਆ ਇਹਨਾਂ ਨੂੰ ਵੀ?
0: ਨਾ ਜੀ ਨਾ, ਬਿਲਕੁਲ ਨਹੀਂ ਜੀ, ਇਸ ਗੱਲ ਦੀ ਤਾਂ ਮੈਨੂੰ ਸ਼ਿਕਾਇਤ ਹੈ। ਮੇਰੇ ਜਦੋਂ ਸਾਡੀ ਸਾਲ ਰਿਸ਼ਤਾ ਗੈਪ ਪੈ ਗਿਆ ਸੀਗਾ, ਮਤਲਬ ਕਿ ਇੰਗੇਜਮੈਂਟ ਤੋਂ ਬਾਅਦ, ਜਦੋਂ ਮੈਂ ਘਰਦਿਆਂ ਨੂੰ ਕਹਿਣਾ ਵੀ ਮੈਂ ਵੀ ਜਾਣਾ ਆ, ਹੈ ਨਾ, ਬ੍ਰਦਰ ਨੂੰ ਕਹਿਣਾ ਜਾਂ ਮੰਮੀ ਨੂੰ ਕਹਿਣਾ, ਮੰਮੀ ਨੇ ਕਹਿਣਾ, ਸਾਰਿਆਂ ਨੇ ਕਹਿਣਾ ਮੁੰਡਾ ਘੁੰਮਦਾ ਬਹੁਤ ਹੈ, ਬਾਅਦ 'ਚ ਘੁੰਮਾਏਗਾ, ਬਾਅਦ 'ਚ ਘੁੰਮ ਲਈ,
1: ਉਹ ਆਪ ਘੁੰਮ ਘੁੰਮ ਕੇ ਰੱਜ ਗਏ।
0: ਬਿਲਕੁਲ ਜੀ, ਜਦੋਂ ਸੁਣਿਆ ਵੀ ਉੱਥੇ ਗਏ ਨੇ, ਉੱਧਰ ਗਏ, ਪਹਾੜਾਂ 'ਚ ਗਏ ਨੇ, ਇੱਧਰ ਗਏ ਨੇ, ਉੱਥੇ ਗਏ ਨੇ, ਅਤੇ ਜਦੋਂ ਮੈਂ ਵੀ ਚਲੋ ਸੋਚ ਵੇਟ ਕਰਦੀ ਰਹੀ, ਮੈਂ ਕਿਹਾ ਚਲੋ ਹੁਣ ਕੋਈ ਗੱਲ ਨਹੀਂ, ਕਿੰਨੀ ਗੱਲ ਕਹਿੰਦੇ ਘਰਦੇ ਤਾਂ ਬਾਅਦ 'ਚ ਘੁੰਮ ਲਾਂਗੇ, ਅਤੇ ਬਾਅਦ ਵਿੱਚ ਬਸ ਬੈਠੋ ਜੀ ਘਰੇ।
1: ਲਓ ਜੀ, ਸਾਡਾ ਨਾ ਅਗਲਾ ਪ੍ਰਸ਼ਨ ਲਾਉਣ ਵਾਲਾ ਸੀ, ਕੋਈ ਖਾਹਿਸ਼, ਕੋਈ ਇੱਛਾ, ਕੋਈ ਸ਼ਿਕਾਇਤ ਇਹਨਾਂ ਦੇ ਨਾਲ ਜਿਹੜੀ ਅੱਜ ਤੁਸੀਂ ਸਾਂਝੀ ਕਰ ਸਕਦੇ ਹੋ, ਅੱਧੀ ਕੁ ਤਾਂ ਹੋ ਗਈ ਸਾਂਝੀ, ਕੋਈ ਹੋਰ ਜੋ ਕੋਈ ਇੱਛਾ ਇਹਨਾਂ ਦੇ ਪ੍ਰਤੀ ਪੂਰੀ ਕਰਵਾਉਣੀ ਤੁਸੀਂ?
0: ਨਹੀਂ, ਸ਼ਿਕਾਇਤ ਤਾਂ ਖੈਰ ਕੋਈ ਨਹੀਂ ਹੈ,
1: ਇੱਛਾ ਦੀ ਗੱਲ ਕੀਤੀ ਆਪਾਂ,
0: ਸਾਲ ਬਾਅਦ ਇੱਕ ਟ੍ਰਿਪ ਮਨਾਇਆ ਜਾਵੇ।
1: ਅਰਵਿੰਦਰ ਜੀ, ਇਹ ਗੱਲ ਤਾਂ ਤੁਸੀਂ ਲੜ ਬੰਨ ਲਓ, ਐ ਨਾ ਕਰੋ ਵੀ ਤੁਸੀਂ ਆਪ ਇਕੱਲੇ ਇਕੱਲੇ ਘੁੰਮ ਕੇ ਤੇ ਰੱਜ ਗਏ ਤੇ ਹੁਣ ਉਹਨਾਂ ਦੀ ਵਾਰੀ,
2: ਹੁਣ ਥੋੜਾ ਬੱਚੇ ਫਰੀ ਹੋ ਜਾਣ ਫਿਰ।
1: ਹਾਂ, ਜ਼ਰੂਰ ਘੁਮਾਓ ਫਰਾਓ ਇਹਨਾਂ ਨੂੰ,
2: ਜ਼ਰੂਰ ਜ਼ਰੂਰ,
1: ਹੈ ਨਾ, ਹੁਣ ਤਾਂ ਪੇਕੇ ਵੀ ਉੱਥੇ ਤੇ ਹੁਣ ਤਾਂ ਸਹੁਰੇ ਵੀ ਉੱਥੇ, ਉੱਥੇ ਲੈ ਜਾਂਦੇ ਨੇ ਪੇਕੇ ਤੁਹਾਨੂੰ?
0: ਹਾਂਜੀ ਹਾਂਜੀ,
2: ਜਾਂਦੀ ਨਹੀਂ ਉੱਥੇ,
1: ਖਾਤਰਦਾਰੀ ਕਰਵਾਇਆ ਵਾ, ਮੈਂ ਵੀ ਜਵਾਈ ਆ ਉਸ ਘਰ ਦਾ
0: ਜੀ ਜੀ,
1: ਹੈ ਨਾ, ਹੁਣ ਤਾਂ ਬੇਟਾ ਬਣ ਗਏ ਤੁਸੀਂ ਉਸ ਘਰ ਦੇ।
0: ਮੰਮੀ ਪਾਪਾ ਬਹੁਤ ਇਸ ਗੱਲ ਨੂੰ ਪ੍ਰਾਊਡ ਮਹਿਸੂਸ ਕਰਦੇ ਨੇ, ਬੜਾ ਮਾਣ ਮਹਿਸੂਸ ਕਰਦੇ ਨੇ ਕਿ ਬਹੁਤ ਅੱਛੇ ਜਵਾਈ ਨੇ।
1: ਅੱਛਾ ਅਰਵਿੰਦਰ ਜੀ, ਤੁਸੀਂ ਕਿਹਾ ਕਿ ਆਪਣੀ ਪਸੰਦ ਨਾਲ ਵਿਆਹ ਕਰਵਾਇਆ ਸੀ, ਘਰਦਿਆਂ ਨੂੰ ਰਜ਼ਾਮੰਦ ਕੀਤਾ, ਫਿਰ ਸ਼ਾਦੀ ਹੋਈ। ਅੱਜ ਕੱਲ੍ਹ ਦੇ ਬੱਚੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੇ ਨੇ, ਘਰਦਿਆਂ ਨੂੰ ਰਜ਼ਾਮੰਦ ਕੀਤਾ ਨਹੀਂ ਕੀਤਾ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਜਦੋਂ ਸ਼ਾਦੀ ਹੋ ਜਾਂਦੀ ਹੈ ਫਿਰ ਵਿਚਾਰਾਂ ਦਾ ਤਾਲਮੇਲ ਨਹੀਂ ਬੈਠਦਾ ਤੇ ਤਲਾਕ ਵੀ ਹੋ ਜਾਂਦਾ। ਕੀ ਕਹਿਣਾ ਚਾਹੋਗੇ ਉਹ ਜਿਹੇ ਬੱਚਿਆਂ
2: ਨੂੰ? ਅੱਜ ਕੱਲ੍ਹ ਇਹ ਦਿੱਕਤ ਜ਼ਿਆਦਾ ਆ ਰਹੀ ਹੈ, ਉਹ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਸੋਚ ਸਮਝ ਕੇ ਚੱਲੋ, ਘਰਦਿਆਂ ਦੀ ਸਲਾਹ ਨਾਲ ਚੱਲੋ
1: ਜੀ,
2: ਜੇ ਅੱਗੋ ਜ਼ਿੰਦਗੀ ਸਹੀ ਢੰਗ ਨਾਲ ਜੀਣੀ ਹੈ ਤੇ, ਨਹੀਂ ਤਾਂ ਫਿਰ ਬਾਅਦ 'ਚ ਤਾਂ ਫਿਰ
1: ਰੌਲਾ ਰੱਪਾ ਹੀ ਹੈ। ਨੀਤੂ, ਸੁਖਦ ਵਿਆਹਤਾ ਜ਼ਿੰਦਗੀ ਦਾ ਗੁਰਮੰਤਰ ਕੀ ਹੈ?
0: ਗੁਣਮੰਤਰ ਲੜਕੀਆਂ ਲਈ ਖਾਸ ਕਰ, ਇਹ ਤਾਂ ਪਰਮਾਤਮਾ ਨੇ ਲੜਕੀਆਂ ਦੇ ਵਿੱਚ ਗੁਣ ਭਰਿਆ ਹੋਇਆ ਆ, ਔਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਅੱਜ ਕੱਲ੍ਹ ਅਸੀਂ ਆਪਣੀ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਹਰੇਕ ਕੋਈ ਚਾਹੁੰਦਾ, ਮੈਂ ਵੀ ਚਾਹੁੰਦੀ ਹਾਂ ਨਾ ਬੱਚੀ ਮੇਰੀ ਆਪਣੇ ਪੈਰਾਂ 'ਤੇ ਸਟੈਂਡ ਹੋਵੇ, ਲੇਕਿਨ ਜਿਹੜੇ ਪਰਮਾਤਮਾ ਨੇ ਸਾਨੂੰ ਗੁਣ ਦਿੱਤੇ ਆ, ਕਿ ਘਰ ਨੂੰ ਸਮੇਟ ਕੇ ਰੱਖਣਾ, ਸਵਾਰ ਕੇ ਰੱਖਣਾ, ਸਜਾ ਕੇ ਰੱਖਣਾ, ਕੋਮਲਤਾ, ਇੱਕ ਚੰਚਲ ਹੋਣਾ, ਇਹ ਚੀਜ਼ਾਂ ਜ਼ਰੂਰੀ ਹੈ। ਅਸੀਂ ਅੱਜ ਕੱਲ੍ਹ ਮੈਂ ਦੇਖਿਆ ਕਿ ਹੋ ਹੀ ਰਿਹਾ, ਆਪਾਂ ਨੂੰ ਤਕਰੀਬਨ ਪਤਾ, ਆਪਾਂ ਬੱਚਿਆਂ ਨੂੰ ਕਹਿ ਦਿੰਦੇ ਵੀ ਪੜ੍ਹ ਰਹੀ ਹੈ, ਘਰ ਦਾ ਕੰਮ ਕਾਜ ਨਹੀਂ ਕਰਵਾਉਂਦੇ ਜਾਂ ਸਿਖਾਉਂਦੇ ਨਹੀਂ ਹੈ, ਅਤੇ ਉਹ ਵੀ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ, ਜ਼ਰੂਰੀ ਹੈ, ਬੱਚਿਆਂ ਨੂੰ ਨਾਲ ਨਾਲ ਸਮਝਾਉਂਦੇ ਰਹੋ ਵੀ ਤੁਹਾਡੇ 'ਤੇ ਜ਼ਿੰਮੇਵਾਰੀ ਆਉਣੀ ਹੈ, ਇਹ ਵੀ ਤੁਸੀਂ ਨਾਲ ਨਾਲ ਇਸ ਗੱਲ ਨੂੰ ਨਾਲ ਲੈ ਕੇ ਚੱਲੋਗੇ, ਤਾਂ ਵਿਆਹ ਤੋਂ ਬਾਅਦ ਤੁਸੀਂ ਆਪਣਾ ਘਰ ਸੰਭਾਲਣਾ ਆ, ਆਪਣੇ ਸੱਸ ਸਹੁਰੇ ਦੀ ਰਿਸਪੈਕਟ ਕਰਨੀ ਹੈ। ਦੇਖੋ, ਤੁਸੀਂ ਜਦ ਦਿਓਗੇ ਪਿਆਰ, ਦਿਓਗੇ ਵੱਡਿਆਂ ਨੂੰ, ਫਿਰ ਹੀ ਤੁਹਾਨੂੰ ਪਿਆਰ ਮਿਲੇਗਾ
1: ਜੀ। ਯਾਨੀ ਕਿ ਸਫਲ ਵਿਆਹ ਤਾਂ ਜ਼ਿੰਦਗੀ ਦਾ ਗੁਰਮੰਤਰ ਇਹ ਹੈ ਕਿ ਆਪਣੇ ਬੱਚਿਆਂ ਨੂੰ ਵੀ ਸਹੀ ਟ੍ਰੇਨਿੰਗ ਦਿਓ, ਆਪਣੇ ਬੱਚਿਆਂ ਨੂੰ ਵੀ ਸਹੀ ਸਿੱਖਿਆ ਦਿਓ, ਕਿ ਉਹਨਾਂ ਨੇ ਵੀ ਆਪਣਾ ਕੱਲ੍ਹ ਨੂੰ ਇੱਕ ਵੱਖਰਾ ਪਰਿਵਾਰ ਬਣਾਉਣਾ, ਉੱਥੇ ਵੀ ਤਾਲਮੇਲ ਬਿਠਾ ਸਕਣ। ਇੱਕ ਗੁਰਮੰਤਰ ਇਹ ਵੀ ਹੈ ਕਿ

0: ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026 ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਹੈਲੋ,
4: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
5: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
6: ਲਓ ਜੀ, ਅਸੀਂ ਗੀਤ ਵੀ ਸੁਣ ਲਿਆ ਤੇ ਬ੍ਰੇਕ ਵੀ ਲੈ ਲਈ ਤੇ ਫਿਰ ਅਸੀਂ ਹਾਜ਼ਰ ਆਪਣਾ ਪ੍ਰੋਗਰਾਮ ਵਸਦੇ ਵੇੜੇ ਲੈ ਕੇ। ਸੋ ਜੀ, ਪ੍ਰੋਗਰਾਮ ਸਾਡਾ ਵਸਦੇ ਵੇੜੇ ਚੱਲ ਰਿਹਾ, ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰ ਰਹੇ ਹਾਂ ਔਰ ਅੱਜ ਅਸੀਂ ਮਹਿਮਾਨ ਰੂਹਾਂ ਤੇ ਵੀ ਸੁਣਿਆ ਪ੍ਰੋਗਰਾਮ ਔਰ ਹੁਣ ਭੈਣਾਂ ਜਿਹੜੀਆਂ ਉਹ ਤਿਆਰ ਬੈਠੀਆਂ ਹੋਣਗੀਆਂ ਕਿਉਂਕਿ ਸੋਮਵਾਰ ਦਾ ਦਿਨ ਹੈ ਔਰ ਅਸੀਂ ਭੈਣਾਂ ਨੂੰ ਪਕਵਾਨ ਦੱਸਦੇ ਹੁੰਦੇ ਹਾਂ ਕਿ ਕੁਝ ਐਸਾ ਚੀਜ਼ਾਂ ਬਣਾਈਆਂ ਜਾਣ ਜਿਹਦੇ ਨਾਲ ਕਿ ਬੱਚੇ ਵੀ ਖੁਸ਼ ਹੋਣ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਚੱਲ ਰਹੀਆਂ।
7: ਬਿਲਕੁਲ ਪ੍ਰਭੂ ਜੀ, ਮੈਂ ਤਾਂ ਤੁਹਾਨੂੰ ਪਹਿਲੇ ਹੀ ਕਹਿਣ ਲੱਗੀ ਸੀ ਕਿ ਅੱਜ ਕੱਲ੍ਹ ਜਿੱਦਾਂ ਛੁੱਟੀਆਂ ਦੇ ਵਿੱਚ ਹਰ ਮਹਿਮਾਨ, ਹਰ ਘਰ ਘਰ ਦੇ ਵਿੱਚ ਮਹਿਮਾਨ ਆ ਰਹੇ ਨੇ ਜਾਂ ਅਸੀਂ ਕਿਤੇ ਮਹਿਮਾਨ ਬਣ ਕੇ ਜਾ ਰਹੇ ਨੇ ਤੇ ਜਿਹੜੇ ਲੋਕ ਨਾਨ ਵੈਜ ਵਗੈਰਾ ਨਹੀਂ ਖਾਂਦੇ, ਪੂਰੇ ਤੌਰ ਤੇ ਸ਼ਾਕਾਹਾਰੀ ਨੇ, ਤਾਂ ਉਹ ਜ਼ਿਆਦਾਤਰ ਪਨੀਰ ਦੀਆਂ ਚੀਜ਼ਾਂ ਹੀ ਬਣਾਉਂਦੇ ਆ।
6: ਬਿਲਕੁਲ, ਅੱਜ ਮੈਂ ਤੁਹਾਨੂੰ ਪਨੀਰ ਦੀ ਚੀਜ਼ ਹੀ ਦੱਸਾਂਗੀ ਕਿਉਂਕਿ ਦੇਖੋ ਅਸੀਂ ਇਹ ਹੈ ਕਿ ਗਰਮੀ ਬਹੁਤ ਜ਼ਿਆਦਾ ਚੱਲ ਰਹੀ ਹੈ, ਇਸ ਕਰਕੇ ਕੁਝ ਇਸ ਤਰ੍ਹਾਂ ਦੀ ਚੀਜ਼ ਬਣਾਈ ਜਾਏ ਜਿਹੜੀ ਕਿ 5-10 ਮਿੰਟ ਦੇ ਵਿੱਚ ਹੀ ਬਣ ਜਾਏ ਔਰ ਬੱਚੇ ਵੀ ਖੁਸ਼ ਹੋ ਜਾਣ ਤੇ ਖਾਣ 'ਚ ਵੀ ਸਵਾਦ ਹੋਵੇ ਤੇ ਪੌਸ਼ਟਿਕ ਵੀ ਹੋਵੇ। ਸੋ ਜੀ, ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਨੀਰ ਕਾਲੀ ਮਿਰਚ ਦੀ ਸਬਜ਼ੀ ਜਿਹੜੀ ਹੈ ਉਹ ਕਿਸ ਤਰ੍ਹਾਂ ਬਣਦੀ ਹੈ।
7: ਅੱਛਾ, ਤੇ ਮੈਂ ਵੀ ਨਾਲ ਨਾਲ ਲਿਖ ਲਵਾਂ ਤੇ ਭੈਣਾਂ ਵੀ ਫਟਾਫਟ ਆਪਣੀ ਕਾਪੀ ਪੈਨ ਚੁੱਕਣ ਤੇ ਨਾਲ ਨਾਲ ਲਿਖ ਲੈਣ ਕਿ ਇਹ ਰੈਸਿਪੀ ਕਿਵੇਂ ਬਣਨੀ ਹੈ ਤੇ ਇਹਦੇ 'ਚ ਕਿੰਨੀ ਕਿੰਨੀ ਚੀਜ਼ ਦੀ ਜ਼ਰੂਰਤ ਹੈ।
6: ਬਿਲਕੁਲ ਜੀ, ਬਹੁਤ ਆਸਾਨ ਤਰੀਕੇ ਨਾਲ ਇਹ ਬਣਦੀ ਹੈ। ਇਹਦੇ ਵਾਸਤੇ ਸਾਨੂੰ ਚਾਹੀਦਾ ਪਨੀਰ 250 ਗ੍ਰਾਮ
7: ਜੀ।
6: ਇਸ ਦੇ ਨਾਲ ਇਸ 1 ਕੱਪ ਸਾਨੂੰ ਦਹੀਂ ਲੈ ਲਓ, ਮਤਲਬ ਕਿ 100-150 ਗ੍ਰਾਮ ਦਹੀਂ ਲੈ ਲਓ ਔਰ ਕਾਲੀ ਮਿਰਚ ਚਾਹੀਦੀ ਹੈ 2-3 ਚਮਚ ਕਿਉਂਕਿ ਅਸੀਂ ਪਨੀਰ ਕਾਲੀ ਮਿਰਚ ਬਣਾ ਰਹੇ ਹਾਂ, ਇਸ ਕਰਕੇ ਸਾਨੂੰ ਕਾਲੀ ਮਿਰਚ ਥੋੜ੍ਹੀ ਜ਼ਿਆਦਾ ਚਾਹੀਦੀ ਹੈ ਔਰ ਅਦਰਕ ਲਸਣ ਦਾ ਪੇਸਟ ਚਾਹੀਦਾ ਹੈ ਔਰ ਇਸ ਦੇ ਨਾਲ ਸਾਨੂੰ ਭੁੰਨਿਆ ਹੋਇਆ ਜ਼ੀਰਾ 1 ਚਮਚ, ਗਰਮ ਮਸਾਲਾ 1 ਚਮਚ ਤੇ ਨਮਕ ਜਿਹੜਾ ਹੈ ਸਵਾਦ ਅਨੁਸਾਰ। ਠੀਕ ਹੈ
7: ਜੀ, ਤੇ ਮੈਨੂੰ ਸਮਝ ਲੱਗੀ ਵੀ ਜਿਹੜੀ ਤੁਸੀਂ ਕਾਲੀ ਮਿਰਚ ਪਾਣੀ ਆ ਇਹਦੇ ਵਿੱਚ ਤੁਸੀਂ ਲਾਲ ਮਿਰਚ ਨਹੀਂ ਪਾਣੀ,
6: ਬਿਲਕੁਲ
7: ਹੈ ਨਾ, ਤਾਂ ਕਿ ਬੱਚੇ ਵੀ ਖੁਸ਼ ਹੋ ਕੇ ਖਾ ਲੈਣ।
6: ਹਲਕਾ ਜੀ, ਖੁਸ਼ ਹੋਣ ਵਾਲੀ ਗੱਲ ਨਹੀਂ ਹੈ, ਅਸੀਂ ਬਣਾ ਹੀ ਪਨੀਰ ਕਾਲੀ ਮਿਰਚ ਰਹੇ ਹਾਂ।
7: ਅੱਛਾ ਅੱਛਾ
6: ਜੀ,
7: ਠੀਕ,
6: ਇਸ ਕਰਕੇ ਠੀਕ ਹੈ, ਅਸੀਂ ਬਣਾਉਣਾ ਹੀ ਪਨੀਰ ਕਾਲੀ ਮਿਰਚ ਹੈ, ਇਸ ਕਰਕੇ ਲਾਲ ਮਿਰਚ ਨਹੀਂ ਪਾਣੀ
7: ਜੀ।
6: ਸੋ ਜੀ, ਇਹਦੇ ਵਿੱਚ ਬਹੁਤ ਆਸਾਨ ਹੈ, ਇਹ ਸਾਰਾ ਚੀਜ਼ਾਂ ਤੁਸੀਂ ਲੈ ਕੇ ਔਰ ਜਿਹੜੇ ਅਸੀਂ ਪਨੀਰ ਨੂੰ ਸਕੇਅਰ ਕੱਟ ਕੇ 250 ਗ੍ਰਾਮ ਪਨੀਰ ਲਿਆ, ਇਹ ਸਾਰਾ ਚੀਜ਼ਾਂ ਜਿਹੜੀਆਂ ਮਿਕਸ ਕਰਕੇ ਉਹਦੇ ਵਿੱਚ ਪਨੀਰ ਅਸੀਂ ਪਾ ਦੇਣਾ। ਪਨੀਰ ਪਾ ਕੇ ਅਸੀਂ ਇਹਨੂੰ ਥੋੜ੍ਹਾ ਜਿਹਾ, ਜੇ ਤੁਹਾਡੇ ਕੋਲ ਟਾਈਮ ਹੈ ਤਾਂ ਫਿਰ ਤੁਸੀਂ ਇਹਨੂੰ 1/2 ਘੰਟੇ ਲਈ ਮੈਰੀਨੇਟ ਕਰਕੇ

0: ਫਰਿੱਜ ਵਿੱਚ ਰੱਖ ਦਿਓ।
1: ਅੱਛਾ
0: ਠੀਕ ਹੈ
1: ਅੱਛਾ,
0: ਜੀ,
1: ਠੀਕ ਹੈ।
0: ਫਰਿੱਜ 'ਚ ਰੱਖ ਤਾ, ਫਰਿੱਜ 'ਚੋਂ ਕੱਢ ਲਓ, ਅਗਰ ਟਾਈਮ ਨਹੀਂ ਹੈ ਤਾਂ ਇਸ ਤਰ੍ਹਾਂ ਵੀ ਬਣ ਜਾਂਦਾ। ਹੁਣ ਤੁਸੀਂ ਪੈਨ ਦੇ ਵਿੱਚ ਕੀ ਲੈਣਾ, ਪੈਨ ਦੇ ਵਿੱਚ ਥੋੜ੍ਹਾ ਜਿਹਾ ਤੇਲ ਲਓ, ਕਿਸੇ ਤਰ੍ਹਾਂ ਦੇ ਪਰ ਦੇਸੀ ਘਿਓ ਨਹੀਂ ਲੈਣਾ, ਨਾ ਹੀ ਸਰ੍ਹੋਂ ਦਾ ਤੇਲ ਲੈਣਾ। ਦੂਜਾ ਤੇਲ ਲੈ ਕੇ ਇਹਦੇ ਵਿੱਚ ਤੁਸੀਂ ਜੀਰਾ 1 ਚਮਚ, ਤੇਜ ਪੱਤਾ 2 ਤੋਂ 3, ਛੋਟੀਆਂ ਇਲਾਇਚੀਆਂ 4 ਤੋਂ 5, ਔਰ ਇਸ ਦੇ ਨਾਲ ਅਸੀਂ ਇੱਕ ਜਿਹੜੀ ਖਾਸ ਚੀਜ਼ ਲੈਣੀ ਹੈ, ਉਹ ਲੈਣੀ ਹੈ ਅਸੀਂ ਫਰੈਸ਼ ਕਰੀਮ। ਫਰੈਸ਼ ਕਰੀਮ ਨਹੀਂ ਹੈ, ਘਰ ਦੇ ਵਿੱਚ ਮਲਾਈ ਹੁੰਦੀ ਹੈ, ਅਸੀਂ ਮਲਾਈ ਅਕਸਰ ਹੀ ਡੋਂਗੇ ਵਿੱਚ ਕੱਢ ਕੇ ਰੱਖੀ ਹੁੰਦੀ ਹੈ ਨਾ, ਔਰ ਜੇ ਤਾਂ 2-3 ਦਿਨ ਦੀ ਮਲਾਈ ਹੈ ਤਾਂ ਬਹੁਤ ਵਧੀਆ ਗੱਲ ਹੈ, ਤੁਸੀਂ ਮਲਾਈ ਲੈ ਲਓ। ਮਲਾਈ ਨੂੰ ਚੰਗੀ ਤਰ੍ਹਾਂ ਜਦੋਂ ਤੁਸੀਂ ਫੈਂਟ ਲਾਓਗੇ ਤਾਂ ਉਹ ਫਰੈਸ਼ ਕਰੀਮ ਬਣ ਜਾਏਗੀ।
1: ਜੀ ਜੀ।
0: ਹੁਣ ਕੀ ਕਰਨਾ, ਜਿਹੜਾ ਅਸੀਂ ਓਇਲ ਦੇ ਵਿੱਚ ਜੀਰਾ, ਤੇਜ ਪੱਤਾ, ਛੋਟੀ ਇਲਾਇਚੀ, ਔਰ ਇਹਦੇ ਵਿੱਚ ਵੀ ਅਸੀਂ ਥੋੜ੍ਹਾ ਜਿਹਾ ਨਮਕ, ਕਿਉਂਕਿ ਅਸੀਂ ਨਮਕ ਆਲਰੇਡੀ ਪਾ ਚੁੱਕੇ ਹਾਂ, ਹਲਕਾ ਜਿਹਾ ਨਮਕ ਪਾਉਣਾ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਸੌਟੇ ਕਰ ਲਓ, ਚੰਗੀ ਤਰ੍ਹਾਂ ਇੱਕ ਹਲਕੀ ਜਿਹੀ ਫਲੇਮ ਦੇ ਵਿੱਚ ਤੁਸੀਂ ਇਹਨੂੰ ਥੋੜ੍ਹਾ ਜਿਹਾ
1: ਪਕਾ ਲਈਏ।
0: ਹਾਂ, ਥੋੜ੍ਹਾ ਜਿਹਾ ਪਕਾ ਲਓ
1: ਜੀ।
0: ਔਰ ਹੁਣ ਜਿਹੜਾ ਅਸੀਂ ਉਹ ਦਹੀਂ ਵਾਲਾ ਪਨੀਰ ਬਣਾ ਕੇ ਰੱਖਿਆ, ਉਹਨੂੰ ਫਰਿੱਜ 'ਚੋਂ ਕੱਢੋ। ਫਰਿੱਜ 'ਚ ਨਹੀਂ ਰੱਖਿਆ ਤਾਂ ਵੈਸੇ ਹੀ ਤੁਸੀਂ ਉਹਨੂੰ ਕੱਢ ਕੇ ਇਹ ਸਾਰਾ ਚੀਜ਼ ਉਹਦੇ ਵਿੱਚ ਪਾ ਦਿਉ, ਮਿਕਸ ਕਰ ਦਿਉ, ਚੰਗੀ ਤਰ੍ਹਾਂ ਮਿਕਸ ਕਰ ਦਿਉ। ਹੁਣ ਜੇ ਤਾਂ ਫਰੈਸ਼ ਕਰੀਮ ਹੈ ਤਾਂ ਫਰੈਸ਼ ਕਰੀਮ ਲੈ ਲਓ, ਨਹੀਂ ਤਾਂ ਮਲਾਈ ਜਿਹੜੀ ਅਸੀਂ ਮਲਾਈ ਨੂੰ ਥੋੜ੍ਹਾ ਜਿਹਾ ਚਮਚ ਦੇ ਨਾਲ ਕੀਤਾ, ਉਹਨੂੰ ਕਰੀਮ ਵਾਂਗ ਬਣਾਇਆ, ਉਸ ਤਰ੍ਹਾਂ ਤੁਸੀਂ ਲੈ ਕੇ ਉਹ ਸਾਰੇ ਹੀ ਉਹਦੇ ਵਿੱਚ ਪਾ ਦਿਓ। ਔਰ ਦੇਖੋ ਜੀ, ਇਹ ਤੁਹਾਡਾ ਪਨੀਰ ਕਾਲੀ ਮਿਰਚ ਤਿਆਰ ਹੋ ਗਈ ਹੈ। ਔਰ ਲਾਸਟ ਦੇ ਵਿੱਚ ਤੁਸੀਂ ਕੀ ਕਰਨਾ ਕਿ ਕਸੂਰੀ ਮੇਥੀ ਜਿਹੜੀ ਹੈ ਉਹ ਲੈਣੀ ਹੈ, ਠੀਕ ਹੈ। ਕਸੂਰੀ ਮੇਥੀ ਨੂੰ ਹਮੇਸ਼ਾ ਜਦੋਂ ਵੀ ਪਾਉਣਾ, ਉਤਾਰ ਕੇ ਆਪਣੀ ਜਿਹੜੀ ਸਬਜ਼ੀ ਹੈ ਉਹਨੂੰ ਉਤਾਰ ਕੇ ਆਪਣੇ ਕੀ ਕਹਿੰਦੇ ਹਥੇਲੀਆਂ 'ਤੇ ਉਹਨੂੰ ਮਸਲ ਕੇ ਫਿਰ ਹੀ ਪਾਉਣਾ,
1: ਕਿਉਂਕਿ ਉਹਦੀ ਖੁਸ਼ਬੂ ਬੜੀ ਅੱਛੀ ਆਉਂਦੀ ਹੈ।
0: ਬਿਲਕੁਲ
1: ਜੀ, ਵਧੀਆ, ਉਹਦਾ ਸਵਾਦ ਵੀ ਬਹੁਤ ਅੱਛਾ ਆਉਂਦਾ।
0: ਬਿਲਕੁਲ, ਤੁਸੀਂ ਬਿਲਕੁਲ ਠੀਕ ਕਿਹਾ। ਔਰ ਦੇਖੋ, ਅਗਰ ਤੁਸੀਂ ਧਨੀਏ ਦੇ ਨਾਲ ਸਰਵ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ, ਔਰ ਕਸੂਰੀ ਮੇਥੀ ਦੇ ਨਾਲ ਸਰਵ ਕਰਨਾ ਉਹ ਵੀ ਕਰ ਸਕਦੇ ਹੋ। ਔਰ ਦੇਖੋ, ਇਹ ਬਹੁਤ ਜ਼ਿਆਦਾ ਟੇਸਟੀ ਔਰ ਬਹੁਤ ਜ਼ਿਆਦਾ ਹੈਲਦੀ ਰੈਸਪੀ ਹੈ, ਔਰ ਇਹਦਾ ਮਤਲਬ ਖਾਣ ਦਾ ਇੱਕ ਵੱਖਰਾ ਹੀ ਸਵਾਦ ਆਏਗਾ ਤੁਹਾਨੂੰ ਜੋ ਤੁਸੀਂ ਅੱਜ ਘਰ ਬਣਾਓਗੇ। ਬੜੀ ਆਸਾਨ ਔਰ ਬੜੀ ਹੀ ਸਵਾਦਿਸ਼ਟ ਜਿਹੜੀ ਹੈ ਇਹ ਰੈਸਪੀ ਹੈਗੀ ਹੈ ਜੀ, ਔਰ ਮੈਨੂੰ ਲੱਗਦਾ ਹੈ ਕਿ ਸਭ ਨੇ ਨੋਟ ਕੀਤੀ ਹੋਏਗੀ, ਔਰ ਸਾਨੂੰ ਜ਼ਰੂਰ
1: ਲਿਖ ਕੇ ਵੀ ਭੇਜਣਗੇ ਕਿ ਉਹਨਾਂ ਨੂੰ ਇਹ ਜਿਹੜੀ ਸਾਡੀ ਰੈਸਿਪੀ ਹੈ ਕਿੱਦਾਂ ਦੀ ਲੱਗੀ, ਅਤੇ ਜਦੋਂ ਉਹਨਾਂ ਨੇ ਬਣਾਈ ਤਾਂ ਉਹਦਾ ਸਵਾਦ ਕਿੱਦਾਂ ਦਾ ਸੀ।
0: ਬਿਲਕੁਲ,
1: ਕਿਉਂਕਿ ਚੀਜ਼ ਉਹੀ ਹੁੰਦੀ ਹੈ, ਹਰ ਕਿਸੇ ਦੇ ਬਣਾਉਣ ਦਾ ਥੋੜ੍ਹਾ ਜਿਹਾ ਤਰੀਕਾ ਅਲੱਗ ਹੁੰਦਾ
0: ਜੀ। ਬਿਲਕੁਲ, ਔਰ ਦੇਖੋ ਗਰਮੀਆਂ ਦਾ ਮੌਸਮ ਹੈ, ਕਿਆ ਨਾ ਚੱਲ ਰਿਹਾ, ਇਹ 10 ਮਿੰਟ ਦੇ ਵਿੱਚ ਤਿਆਰ ਹੋ ਗਈ। ਅਤੇ ਹੁਣ ਘਰ ਦੇ ਵਿੱਚ ਬੱਚੇ ਬਹੁਤ ਆਉਂਦੇ ਨੇ, ਕਈ ਵਾਰੀ ਗੈਸਟ ਬਹੁਤ ਆਉਂਦੇ ਨੇ, ਅਤੇ ਅਲਕਾ ਤੁਸੀਂ ਕੀ ਅੱਜ ਸਾਨੂੰ ਦੱਸੋਗੇ ਕਿ ਆਸਾਨ ਜੀ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਕਿ ਫਟਾਫਟ ਵੀ ਬਣ ਜਾਏ, ਮਤਲਬ ਅਸੀਂ ਕੋਈ ਘਰ ਦੇ ਵਿੱਚ ਆਏ ਤਾਂ ਕੋਈ ਅਸੀਂ ਹਮੇਸ਼ਾ ਸ਼ਰਬਤ ਹੀ ਬੁਲਾਉਂਦੇ ਹਾਂ।
1: ਬਿਲਕੁਲ,
0: ਤੁਸੀਂ ਕੀ ਦੱਸੋਗੇ ਕਿ ਅੱਜ ਕੀ ਬਣਾਇਆ ਜਾਵੇ ਜਿਹੜਾ ਹੈਲਦੀ ਵੀ ਹੋਵੇ?
1: ਪ੍ਰਭਜੋਤ ਜੀ, ਬਹੁਤ ਹੀ ਵਧੀਆ ਗੱਲ ਹੈ ਕਿ ਜਦੋਂ ਸਾਡੇ ਘਰ ਦੇ ਵਿੱਚ ਬੱਚੇ ਇਕੱਠੇ ਹੋਏ ਹੁੰਦੇ ਨਾ ਛੁੱਟੀਆਂ ਦੇ ਵਿੱਚ, ਜਾਂ ਵੈਸੇ ਗਰਮੀਆਂ ਦੇ ਵਿੱਚ ਘਰ 'ਚ ਸਾਰੇ ਜਾਣੇ ਇਕੱਠੇ ਹੋ ਕੇ ਬੈਠੇ ਹੁੰਦੇ ਆ, ਅਤੇ ਫਿਰ ਕਹਿੰਦੇ ਕੁਛ ਨਾ ਕੁਛ ਪੀਣ ਵਾਸਤੇ ਲੈ ਕੇ ਆਓ। ਸ਼ਿਕੰਜਵੀ ਤਾਂ ਅਕਸਰ ਅਸੀਂ ਘਰਾਂ 'ਚ ਬਣਾਉਂਦੇ ਹੀ ਹਾਂ, ਪਰ ਦਿਲ ਕਰਦਾ ਕਿ ਅੱਜ ਕੁਛ ਨਵਾਂ ਹੋ ਜਾਏ। ਉਸ ਦੇ ਵਾਸਤੇ ਅਸੀਂ ਘਰ ਦੇ ਵਿੱਚ ਇੱਕ ਬਹੁਤ ਹੀ ਸਵਾਦਿਸ਼ਟ ਜਿਹਾ ਇੱਕ ਪੇਅ ਪਦਾਰਥ ਬਣਾ ਸਕਦੇ ਹਾਂ, ਜਿਹਦੇ ਵਿੱਚ ਅਸੀਂ ਮੋਟੀ ਸੌਂਫ ਲੈ ਸਕਦੇ ਹਾਂ। ਮੋਟੀ ਸੌਂਫ 100 ਗ੍ਰਾਮ ਲੈਣੀ ਆ, ਅਤੇ ਉਹਦੇ ਨਾਲ ਅਸੀਂ ਖਸਖਸ ਲੈਣੀ 50 ਗ੍ਰਾਮ
0: ਜੀ।
1: ਇਹਨਾਂ ਦੋਨਾਂ ਨੂੰ ਥੋੜ੍ਹਾ ਜਿਹਾ ਭੁੰਨ ਕੇ ਪੀਸ ਲੈਣਾ, ਫਿਰ ਨਾਲ ਧਾਗੇ ਵਾਲੀ ਮਿਸ਼ਰੀ ਲੈ ਲੈਣੀ ਆ 100 ਕੁ ਗ੍ਰਾਮ, ਅਤੇ ਛੋਟੀਆਂ ਇਲਾਇਚੀਆਂ ਲੈ ਲੈਣੀਆਂ 6-7, ਅਤੇ ਕਾਲੀ ਮਿਰਚ ਵੀ ਲੈ ਲੈਣੀ ਆ, 12-15 ਕਾਲੀਆਂ ਮਿਰਚਾਂ ਲੈ ਲਈਏ, ਇਹਨਾਂ ਨੂੰ ਵੀ ਅਸੀਂ ਪੀਸ ਲੈਣਾ।
0: ਬਿਲਕੁਲ ਜੀ, ਮੇਰਾ ਕਹਿਣ ਦਾ ਭਾਵ ਇਹ ਕਿ ਤੁਸੀਂ ਪਹਿਲਾਂ ਲਈ ਮੋਟੀ ਸੌਂਫ
1: ਜੀ
0: 100 ਗ੍ਰਾਮ, ਧਾਗੇ ਵਾਲੀ ਮਿਸ਼ਰੀ 100 ਗ੍ਰਾਮ
1: ਜੀ,
0: 50 ਗ੍ਰਾਮ ਲਈ ਤੁਸੀਂ ਖਸਖਸ, ਔਰ 5-7 ਲਈਆਂ ਤੁਸੀਂ ਛੋਟੀਆਂ ਇਲਾਇਚੀਆਂ
1: ਜੀ,
0: 12-15 ਤੁਸੀਂ ਲਈ ਕਾਲੀ ਮਿਰਚ। ਠੀਕ ਹੈ ਜੀ, ਹੁਣ ਅੱਗੇ
1: ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਪੀਸ ਲੈਣਾ, ਅਤੇ ਫਿਰ ਅਸੀਂ ਇਹਨਾਂ ਨੂੰ ਕੱਪੜੇ ਦੇ ਨਾਲ ਛਾਣ ਲੈਣਾ
0: ਜੀ, ਮਤਲਬ
1: ਕਿਉਂਕਿ ਬਿਲਕੁਲ ਬਰੀਕ ਹੋ ਜਾਂਦਾ ਹੈ ਕੱਪੜ ਛਾਣ ਕਰਨਾ ਜਿਹਨੂੰ ਕਹਿੰਦੇ ਆ ਨਾ, ਜੇ ਅਸੀਂ ਛਾਣਨੀ ਨਾ ਛਾਣਦੇ ਤਾਂ ਕਈ ਵਾਰੀ ਉਹਦੇ ਵਿੱਚ ਮੋਟੀ ਮੋਟੀਆਂ ਚੀਜ਼ਾਂ ਜਿਹੜੀਆਂ ਆ ਜਾਂਦੀਆਂ, ਕੱਪੜੇ ਨਾਲ ਬਿਲਕੁਲ ਬਰੀਕ ਹੋ ਜਾਂਦੀਆਂ, ਅਤੇ ਇਹਨੂੰ ਫਿਰ ਅਸੀਂ ਦੁੱਧ ਜਾਂ ਪਾਣੀ ਦੇ ਵਿੱਚ ਘੋਲ ਕੇ।
0: ਬਿਲਕੁਲ ਅਲਕਾ ਜੀ, ਮਤਲਬ ਕਹਿੰਦਾ ਕਿ ਇਹਦਾ ਇੱਕ ਪਾਊਡਰ ਜਿਹਾ ਬਣ ਗਿਆ।
1: ਹਾਂਜੀ,
0: ਪਾਊਡਰ ਬਣਾ ਕੇ ਤੁਸੀਂ ਇਹਨੂੰ ਡੱਬੇ ਵਿੱਚ ਰੱਖ ਲਓ, ਔਰ ਜਦੋਂ ਤੁਸੀਂ ਕੋਈ ਘਰ ਵਿੱਚ ਜਦੋਂ ਤੁਹਾਡਾ ਮਹਿਮਾਨ ਆਇਆ, ਕੋਈ ਮਿੱਠਾ ਪਾਉਣ ਦੀ ਲੋੜ ਨਹੀਂ, ਕਿਉਂਕਿ ਅਸੀਂ ਧਾਗੇ ਵਾਲੀ ਮਿਸ਼ਰੀ ਜਿਹੜੀ ਲਈ ਹੈ ਉਹ ਮਿੱਠਾ ਹੀ ਹੈ। ਔਰ ਦੇਖੋ ਜਿਹੜੀ ਮਿਸ਼ਰੀ ਹੈ ਨਾ, ਇਹ ਵੀ ਠੰਡੀ, ਸੌਂਫ ਵੀ ਠੰਡੀ, ਖਸਖਸ ਵੀ ਠੰਡੀ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੰਡੀਆਂ ਨੇ, ਔਰ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿ ਤੁਸੀਂ ਠੰਡੇ ਪਦਾਰਥ ਜਿਹੜੇ ਨੇ

0: वो जरूर लो, क्योंकि
1: बिल्कुल,
0: ठंड
1: जे
0: दे
1: असी चाहिए तो असी अपने स्वाद अनुसार 8-10 बादाम भी विच पीस के
0: जी
1: पा
0: बिल्कुल
1: सकते हैं,
0: बिल्कुल
1: है
0: बिल्कुल
1: ना।
0: बिल्कुल पा सकते
1: ते
0: हैं।
1: ਇਹਦੇ ਨਾਲ ਇੱਕ ਬਹੁਤ ਹੀ ਅੱਛਾ ਸ਼ਰਬਤ ਜਿਹੜਾ ਸਾਡਾ ਸੁੱਕਾ ਪਾਊਡਰ ਤਿਆਰ ਹੋ ਕੇ, ਜਿਵੇਂ ਤੁਸੀਂ
0: ਹਾਂ
1: ਦੱਸਿਆ, ਅਸੀਂ ਇਹਨੂੰ ਸੁੱਕਾ ਪਾਊਡਰ ਤਿਆਰ ਕਰਕੇ ਰੱਖ ਸਕਦੇ ਹਾਂ।
0: ਜੀ
1: ਔਰ ਜਦੋਂ ਘਰ ਦੇ ਵਿੱਚ ਕਿਸੇ ਦੀ ਕੁਝ ਪੀਣ ਦੀ ਇੱਛਾ ਹੋਵੇ,
0: ਜੀ
1: ਇੱਕ ਗਲਾਸ ਦੇ ਵਿੱਚ 2 ਚਮਚ ਚਾਹੇ ਪਾਣੀ ਦੇ ਵਿੱਚ ਘੋਲ ਲਓ, ਚਾਹੇ ਦੁੱਧ 'ਚ ਘੋਲ ਲਓ, ਵਿੱਚ ਬਰਫ਼ ਪਾ ਲਓ, ਔਰ ਬਹੁਤ ਹੀ ਸਵਾਦਿਸ਼ਟ ਜਿਹੜਾ ਇਹ ਇੱਕ ਪੇਯ ਪਦਾਰਥ
0: ਬਿਲਕੁਲ
1: ਬਣ
0: ਜੀ
1: ਜਾਂਦਾ।
0: ਬਿਲਕੁਲ, ਇੱਕ ਡਰਿੰਕ ਤਿਆਰ ਹੋ ਜਾਂਦੀ ਹੈ
1: ਹਾਂਜੀ
0: ਔਰ ਫਟਾਫਟ ਡਰਿੰਕ ਤਿਆਰ ਹੋ ਜਾਂਦੀ ਹੈ। ਜਦੋਂ ਵੀ ਘਰ 'ਚ ਮਹਿਮਾਨ ਆਏ ਹੋਣ ਤਾਂ ਤੁਸੀਂ
1: ਜੀ,
0: ਬਹੁਤ ਜਲਦੀ ਇਹਨੂੰ ਕਰ ਸਕਦੇ ਹੋ।
1: ਔਰ ਇਹਦੇ ਨਾਲ ਜਿਹੜੀ ਸਰੀਰ ਨੂੰ ਕੁਦਰਤੀ ਠੰਡਕ ਮਿਲਦੀ ਹੈ, ਗਰਮੀ ਤੇ ਲੂ ਤੋਂ ਬਚਾਅ ਹੁੰਦਾ ਹੈ,
0: ਜੀ
1: ਪਾਚਨ ਸ਼ਕਤੀ ਵਧਦੀ ਹੈ, ਸਰੀਰ ਨੂੰ ਤਾਜ਼ਗੀ ਤੇ ਊਰਜਾ ਮਿਲਦੀ ਹੈ, ਕਿਉਂਕਿ
0: ਜੀ
1: ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਲਾਹੇਮੰਦ ਨੇ,
0: ਬਿਲਕੁਲ
1: ਹੈ
0: ਲਾਹੇਵੰਦ
1: ਨਾ।
0: ਨੇ ਔਰ ਬਹੁਤ
1: ਤੇ
0: ਅੱਛੀ ਗੱਲ ਹੈ ਜੀ। ਔਰ ਦੇਖੋ ਬੜੇ ਸਾਰੇ ਅਸੀਂ ਅੱਜ ਦੋ ਚੀਜ਼ਾਂ ਦੱਸ ਦਿੱਤੀਆਂ, ਜ਼ਰੂਰ ਸਾਡੀਆਂ ਸਵਾਣੀਆਂ ਬਣਨਗੀਆਂ, ਸਾਨੂੰ ਜ਼ਰੂਰ ਲਿਖਣਗੀਆਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਵਾਦ ਵੀ ਬਣਨਗੀਆਂ। ਅਤੇ ਫਿਰ ਇੱਕ ਛੋਟਾ ਜਿਹਾ ਗੀਤ ਸੁਣ ਲਈਏ ਪਹਿਲਾਂ
1: ਜੀ।
0: ਜੀ।

0: ਲੋ ਜੀ, ਇਹ ਸੁਰਿੰਦਰ ਕੌਰ ਦੇ ਲੋਕ ਗੀਤ ਤੋਂ ਬਾਅਦ ਅਸੀਂ ਫਿਰ ਹਾਜ਼ਰ ਆਪਣਾ ਪ੍ਰੋਗਰਾਮ ਵੱਜੇ ਬੜੇ ਲੈ ਕੇ। ਔਰ ਦੇਖੋ ਜੀ, ਲਲਕਾ ਗੱਲ ਇਹ ਹੈ, ਗਰਮੀਆਂ ਦਾ ਮੌਸਮ ਹੈ ਔਰ ਦੇਖੋ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਸਾਨੂੰ ਇੱਕ ਪੌਸ਼ਟਿਕ ਆਹਾਰ ਜਿਹੜਾ ਉਹ ਲੈਣਾ ਚਾਹੀਦਾ ਹੈ, ਪਰ ਪੌਸ਼ਟਿਕ ਆਹਾਰ ਲੈਣ ਵਾਸਤੇ ਜ਼ਰੂਰੀ ਹੈ ਕਿ ਮੌਸਮੀ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਮੌਸਮ ਦੇ ਵਿੱਚ ਆਉਂਦੀਆਂ ਨੇ, ਉਹ ਹੀ ਖਾਣੀਆਂ ਚਾਹੀਦੀਆਂ ਨੇ, ਹੈ ਨਾ?
1: ਬਿਲਕੁਲ ਜੀ, ਜਿਹੜੀਆਂ ਮੌਸਮ ਦੀਆਂ ਸਬਜ਼ੀਆਂ ਨੇ, ਮੌਸਮ ਦੇ ਫਲ ਨੇ, ਜਿਹੜੇ ਅੱਜ ਕੱਲ੍ਹ ਦੇ ਫਲ ਹੁੰਦੇ ਉਹਨਾਂ 'ਚ ਪਾਣੀ ਬਹੁਤ ਹੁੰਦਾ,
0: ਜੀ
1: ਜਿਵੇਂ
0: ਬਿਲਕੁਲ,
1: ਤਰਬੂਜ, ਖਰਬੂਜਾ ਵਗੈਰਾ, ਹੈ ਨਾ, ਇਹਨਾਂ 'ਚ ਬਹੁਤ ਪਾਣੀ ਹੁੰਦਾ ਅਤੇ ਇਹ ਸਾਡੇ ਸਰੀਰ ਵਾਸਤੇ ਬਹੁਤ ਹੀ
0: ਔਰ
1: ਲਾਭਕਾਰੀ
0: ਬਿਲਕੁਲ
1: ਹੁੰਦਾ।
0: ਜੀ, ਜਿਵੇਂ ਕਿ ਖੀਰਾ ਹੈ, ਤਰ
1: ਹਾਂਜੀ,
0: ਹੈ, ਇਹ ਚੀਜ਼ਾਂ ਜਿਹੜੀਆਂ ਜ਼ਰੂਰ ਖਾਣੀਆਂ ਚਾਹੀਦੀਆਂ। ਔਰ ਇਸ ਦੇ ਨਾਲ ਨਾਲ ਸਾਨੂੰ ਜਿਹੜਾ ਫਲ ਨੇ ਨਾ, ਖਾਸ ਕਰਕੇ ਫਰੂਟਸ ਨੇ, ਉਹਦੇ
1: ਹਾਂਜੀ
0: ਵਿੱਚ ਅੰਬ ਹੈ,
1: ਜੀ,
0: ਲੀਚੀ ਹੈ, ਜ਼ਰੂਰ ਖਾਓ। ਅਕਸਰ ਲੋਕ ਕਹਿੰਦੇ ਨੇ ਕਿ ਦੇਖੋ ਜੀ, ਅੰਬ 'ਚ ਮਿੱਠਾ ਬਹੁਤ ਹੁੰਦਾ ਹੈ। ਦੇਖੋ, ਡਾਕਟਰਸ ਦਾ ਵੀ ਕਹਿਣਾ ਇਹੀ ਹੈ ਕਿ ਜਿਹੜੀਆਂ ਨੈਚੁਰਲ ਮਿੱਠਾ ਹੈ ਉਹ ਤੁਸੀਂ ਥੋੜ੍ਹਾ ਬਹੁਤਾ ਲੈ ਸਕਦੇ ਹੋ, ਚਾਹੇ ਕਿ ਕੁਛ ਸ਼ਾਇਦ ਕੁਛ ਲੋਕ ਸ਼ੱਕਰ ਰੋਗ ਦੇ ਸ਼ਿਕਾਰ ਵੀ ਹੋਣ,
1: ਜੀ,
0: ਪਰ ਫਿਰ ਵੀ ਉਹ ਥੋੜ੍ਹਾ ਬਹੁਤਾ ਜਿਹੜੀ ਹੈ ਇਹ ਨੈਚੁਰਲ ਚੀਜ਼ਾਂ ਲੈ ਸਕਦੇ ਨੇ।
1: ਅਤੇ ਆਪਾਂ ਆਪਣੇ ਸਰੋਤਿਆਂ ਨੂੰ ਜਾਂਦੇ ਜਾਂਦੇ ਇੱਕ ਵਾਰੀ ਫਿਰ ਯਾਦ ਦਿਲਾਉਣਾ ਆ
0: ਜੀ
1: ਕਿ ਜਿਹੜੇ ਤੁਸੀਂ ਮੌਸਮੀ ਫਰੂਟਸ ਖਾਣੇ ਆ, ਮੌਸਮੀ ਸਬਜ਼ੀਆਂ ਖਾਣੀਆਂ, ਉਹਨਾਂ ਦੇ ਨਾਲ ਨਾਲ ਯੋਗਾ ਕਰਨਾ ਨਹੀਂ ਭੁੱਲਣਾ।
0: ਬਿਲਕੁਲ ਜੀ, ਯੋਗਾ ਵੀ ਕਰੋ,
1: ਸੈਰ ਵੀ
0: ਕਰੋ,
1: ਔਰ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ,
0: ਔਰ
1: ਤੇ ਜਿੰਨਾ ਹੋ ਸਕੇ ਦਿਨ ਦੇ ਵਿੱਚ ਪਾਣੀ ਪੀਓ।
0: ਬਿਲਕੁਲ, ਪਾਣੀ ਵੀ ਪੀਓ, ਔਰ ਦੇਖੋ, ਪਰ ਇਹ ਗੱਲ ਹੈ ਕਿ ਐਕਸੈਸ ਵੀ ਪਾਣੀ ਨਹੀਂ ਪੀਣਾ, ਘੱਟ ਤੋਂ ਘੱਟ 3 ਤੋਂ 4 ਲੀਟਰ ਪਾਣੀ ਹੀ ਬਹੁਤ ਹੁੰਦਾ, ਸਾਡੀ ਬੋਡੀ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ, ਇਸ ਕਰਕੇ ਇੰਨਾ ਕੁ ਪਾਣੀ ਪੀਣਾ ਚਾਹੀਦਾ ਜਿੰਨਾ ਕੁ ਅਬਜ਼ਰਵ ਹੋ ਜਾਏ। ਔਰ ਦੇਖੋ, ਜਿਹੜੀ ਤੁਸੀਂ ਸੈਰ ਦੀ ਗੱਲ ਕੀਤੀ ਹੈ, ਸੈਰ ਜ਼ਰੂਰ ਕਰਨੀ ਹੈ, ਠੀਕ ਹੈ? ਔਰ ਇਸ ਵਾਅਦੇ ਦੇ ਨਾਲ ਕਿ ਕੱਲ੍ਹ ਆਪਾਂ ਫਿਰ ਮਿਲਾਂਗੇ, ਅਲਕਾ ਲਈਏ ਇਜਾਜ਼ਤ, ਨਮਸਕਾਰ।
1: ਨਮਸਕਾਰ।

0: रात 9:30 बजे से खेला जाएगा। इसके साथ ही ये समाचार बुलेटिन समाप्त हुआ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਵਜੇ ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਸੁਣੋਗੇ ਪ੍ਰੋਗਰਾਮ ਸਦਾ ਬਹਾਰ ਗੀਤ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਅਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ ਸ਼ਾਮ 5:30 ਵਜੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਬਾਅਦ ਅਵਤਾਰ ਸਿੰਘ ਬਿਲਿੰਗ ਦੇ ਨਾਵਲ 'ਤੇ ਆਧਾਰਿਤ ਪੰਜਾਬੀ ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ ਪੇਸ਼ ਕੀਤਾ ਜਾਵੇਗਾ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਕੇਂਦਰੀ ਆਯੁਸ਼ ਮੰਤਰੀ ਪ੍ਰਤਾਪ ਰਾਜ ਯਾਦਵ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਰਾਸ਼ਟਰੀ ਸਮਾਗਮ 21 ਜੂਨ ਨੂੰ ਕੋਲਕਾਤਾ ਵਿੱਚ ਹੋਵੇਗਾ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਏ। ਸ਼੍ਰੀ ਯਾਦਵ ਨੇ ਕਿਹਾ ਕਿ ਯੋਗ ਲੋਕਾਂ ਨੂੰ ਉਮਰ ਵਧਣ ਦੇ ਨਾਲ ਨਾਲ ਸਿਹਤਮੰਦ, ਸਰਗਰਮ, ਸਵੈ ਨਿਰਭਰ ਅਤੇ ਮਾਨਸਿਕ ਤੌਰ 'ਤੇ ਲਚਕੀਲਾ ਜੀਵਨ ਜਿਉਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਏ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਰੀਦਕੋਟ ਵਿਖੇ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸਾਹਨੀ ਦੁਆਰਾ ਸਥਾਪਿਤ ਸਕਿੱਲ ਡਿਵੈਲਪਮੈਂਟ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ ਏ। ਇਸ ਤੋਂ ਇਲਾਵਾ ਉਹਨਾਂ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਵਿੱਚ ਡਾਕਟਰ ਸਾਹਨੀ ਦੀ ਸਹਾਇਤਾ ਨਾਲ ਨਵੀਨੀਕਰਨ ਕੀਤੇ ਐਸਟ੍ਰੋਟਰਫ ਹਾਕੀ ਸਟੇਡੀਅਮ ਵੀ ਖੇਤਰ ਦੇ ਨੌਜਵਾਨਾਂ ਨੂੰ ਸਮਰਪਿਤ ਕੀਤਾ। ਸਨ ਫਾਊਂਡੇਸ਼ਨ ਪੰਜਾਬ ਵੱਲੋਂ ਇਹ ਪੰਜਵਾਂ ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜੋ ਹਰ ਸਾਲ ਲਗਭਗ 1000 ਨੌਜਵਾਨਾਂ ਨੂੰ ਮੁਫਤ ਹੁਨਰ ਸਿਖਲਾਈ ਅਤੇ ਰੁਜ਼ਗਾਰ ਸਹਾਇਤਾ ਪ੍ਰਦਾਨ ਕਰੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਇਹ ਹੁਨਰ ਵਿਕਾਸ ਕੇਂਦਰ ਨੌਜਵਾਨਾਂ ਨੂੰ ਆਧੁਨਿਕ ਵਿਕਾਸ ਕਾਰਜਾਂ ਲਈ ਹੁਨਰ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਬਿਹਤਰ ਬਣਾਉਣ ਲਈ ਆਜੀਵਿਕਾ ਦੇ ਮੌਕੇ ਉਪਲਬਧ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਡਾਕਟਰ ਸਾਹਨੀ ਨੇ ਇਸ ਨੂੰ ਇੱਕ ਭਾਵੁਕ ਪਲ ਦੱਸਦਿਆਂ ਕਿਹਾ ਕਿ ਫਰੀਦਕੋਟ ਮੇਰੇ ਲਈ ਨਕਸ਼ੇ 'ਤੇ ਕੇਵਲ ਇੱਕ ਸਥਾਨ ਨਹੀਂ, ਬਲਕਿ ਇਹ ਮੇਰੀ ਜਨਮ ਭੂਮੀ ਹੈ, ਜਿਸ ਨੇ ਮੇਰੇ ਜੀਵਨ ਮੁੱਲਾਂ, ਵਿਅਕਤੀਤਵ ਅਤੇ ਜੀਵਨ ਯਾਤਰਾ ਨੂੰ ਆਕਾਰ ਦਿੱਤਾ ਹੈ। ਭਾਰਤੀ ਹਵਾਈ ਫੌਜ ਵੱਲੋਂ ਕੱਲ੍ਹ ਚੰਡੀਗੜ੍ਹ ਦੇ ਆਪਣੇ ਬੇਸ ਰਿਪੇਅਰ ਡਿਪੂ ਵਿਖੇ ਟਰਾਈ ਸਰਵਿਸਿਜ਼ ਇਨੋਵੇਸ਼ਨ ਅਤੇ ਸ਼ਵਦੇਸ਼ੀਕਰਨ ਡਿਸਪਲੇ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਨੇ ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੇ ਨਵੀਨਤਾਕਾਰੀ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਤਿੰਨਾਂ ਸੈਨਾਵਾਂ ਵਿੱਚ ਰੱਖ ਰਖਾਅ, ਮੁਰੰਮਤ ਅਤੇ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਤਕਨੀਕੀ ਹੱਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪ੍ਰਦਰਸ਼ਨ ਵਿੱਚ ਹੈਲੀਕਾਪਟਰਾਂ, ਜੈਂਬਰਾਂ ਅਤੇ ਆ ਲਈ ਤਿਆਰ ਕੀਤੀਆਂ ਗਈਆਂ ਸਾਰੀਆਂ ਕਾਢਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਨੇ ਤਿੰਨਾਂ ਸੈਨਾਵਾਂ ਦੀ ਨਵੀਨਤਾ ਪ੍ਰਤੀ ਵਚਨਬੱਧਤਾ ਅਤੇ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ ਸਵੈ ਨਿਰਭਰਤਾ ਅਤੇ ਤਕਨੀਕੀ ਤਰੱਕੀ ਨੂੰ ਉਜਾਗਰ ਕੀਤਾ। ਕਪੂਰਥਲਾ ਆਬਕਾਰੀ ਵਿਭਾਗ ਨੇ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਪਿੰਡਾਂ ਤੋਤੀ ਅਤੇ ਲਾਟੀਆਂ ਵਿੱਚ ਛਾਪੇਮਾਰੀ ਕੀਤੀ ਅਤੇ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਇਸ ਦੇ ਉਤਪਾਦਨ ਲਈ ਵਰਤੇ ਜਾਣ ਵਾਲੇ ਉਪਕਰਨ ਬਰਾਮਦ ਕੀਤੇ। ਆਬਕਾਰੀ ਅਧਿਕਾਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਦੋਵਾਂ ਪਿੰਡਾਂ ਤੋਂ ਡਰੰਮਾਂ ਵਿੱਚ ਸਟੋਰ ਕੀਤੀ ਲਗਭਗ 2000 ਲੀਟਰ ਲਾਣ ਅਤੇ 70 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਬਰਾਮਦ ਕੀਤੀ ਗਈ ਸਮੱਗਰੀ ਨੂੰ ਨਿਯਮਾਂ ਅਨੁਸਾਰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਵਿਭਾਗ ਗੈਰ ਕਾਨੂੰਨੀ ਸ਼ਰਾਬ ਦੇ ਵਪਾਰ 'ਤੇ ਸ਼ਿਕੰਜਾ ਕੱਸਣ ਲਈ ਵਚਨਬੱਧ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਨਾਜਾਇਜ਼ ਸ਼ਰਾਬ ਦੇ ਨਿਰਮਾਣ, ਢੋਆ ਢੁਆਈ ਅਤੇ ਵਿਕਰੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲੰਧਰ ਵਿਖੇ ਪਠਾਨਕੋਟ ਰੋਡ 'ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਅਣਪਛਾਤੀ ਬੱਸ ਨੇ ਇੱਕ ਮੋਟਰ ਰੇਹੜੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਰ ਧੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੂਜੀ ਧੀ ਗੰਭੀਰ ਜ਼ਖਮੀ ਹੋ ਗਈ। ਬੱਸ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਬੱਸ ਲੈ ਕੇ ਫਰਾਰ ਹੋ ਗਿਆ ਦੱਸਿਆ ਗਿਆ ਹੈ। ਪੁਲਿਸ ਜਾਂਚ ਜਾਰੀ ਹੈ। ਵਿਸ਼ਵ ਸਾਈਕਲ ਦਿਵਸ ਮੌਕੇ ਕਪੂਰਥਲਾ ਦੇ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਅਸ਼ਮਿਤਾ ਖੇਲੋ ਇੰਡੀਆ ਵਿਮਨ ਸਿਟੀ ਲੇਕ 'ਤੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਇਸ ਬਾਰੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਸਾਈਕਲਿੰਗ ਨੂੰ ਬੁਲੰਦੀਆਂ 'ਤੇ ਲੈ ਕੇ ਜਾਣਾ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦਾ ਟੀਚਾ ਏ। ਰੈਲੀ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਸਾਈਕਲਿੰਗ ਖੇਡ ਦੇ ਨਾਲ ਜੋੜਨਾ, ਉਹਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕਰਨਾ ਸੀ। ਉਹਨਾਂ ਦੱਸਿਆ ਕਿ ਰੈਲੀ ਵਿੱਚ ਵੱਖ ਵੱਖ ਉਮਰ ਵਰਗਾਂ ਦੀਆਂ ਮਹਿਲਾ ਖਿਡਾਰੀਆਂ ਨੇ ਹਿੱਸਾ ਲਿਆ। ਰੈਲੀ ਤੋਂ ਬਾਅਦ ਐਲਾਨੇ ਨਤੀਜਿਆਂ ਅਨੁਸਾਰ ਅਲੀਟ ਵਰਗ ਵਿੱਚ ਆਸ਼ਾ ਨੇ ਪਹਿਲਾ, ਲਵਨੀਨ ਕੌਰ ਨੇ ਦੂਜਾ ਅਤੇ ਆਸਮੀ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਤਨਵੀਰ ਕੌਰ ਨੇ ਪਹਿਲਾ, ਅਰਾਧਿਆ ਨੇ ਦੂਜਾ ਅਤੇ ਅਨੰਨਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਬ ਜੂਨੀਅਰ ਵਰਗ ਵਿੱਚ ਸੀਰਜ ਜੌਹਰ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਹਰਰੂਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵੀ ਅਜਿਹੀ ਲੀਗ ਅਤੇ ਰੈਲੀ ਕੱਢੀ ਗਈ, ਜਿਸ ਵਿੱਚ ਨੌਜਵਾਨ ਲੜਕਿਆਂ ਅਤੇ ਲੜਕੀਆਂ, ਪੁਰਸ਼ਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੀਨੀਅਰ ਅਹੁਦੇਦਾਰ ਬਖਸ਼ੀਸ਼ ਸਿੰਘ ਨੇ ਕਿਹਾ ਕਿ ਸਾਈਕਲਿੰਗ ਸਿਰਫ ਇੱਕ ਖੇਡ ਨਹੀਂ, ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਦਾ ਹਿੱਸਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਇੱਕ ਵਾਰ ਫਿਰ ਜੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 5.4 ਡਿਗਰੀ ਸੈਲਸੀਅਸ ਦਾ ਵਾਧਾ ਕੀਤਾ ਗਿਆ ਹੈ।

ਇਸ ਦਰਮਿਆਨ ਸਮਾਚਾਰ ਤੇ ਮੁੱਖ ਸਮਾਚਾਰ ਆਪਣੇ ਨਿਰਧਾਰਿਤ ਸਮੇਂ ਤੇ ਵਾਰੋ ਵਾਰ ਪ੍ਰਸਾਰਿਤ ਕੀਤੇ ਜਾਣਗੇ। ਇਸ ਸਨ ਸਾਡੇ ਅੱਜ ਦਿਨ ਭਰ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRNG ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਹੁਣ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਸ਼੍ਰੇਆ ਘੋਸ਼ਾਲ ਅਤੇ ਲੱਕੀ ਅਲੀ ਦੀ ਆਵਾਜ਼ ਵਿੱਚ।

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ ਵਿੱਚ ਖ਼ਬਰਾਂ ਅਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵੱਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦਾ ਢੁੱਕਵਾਂ ਭੰਡਾਰ ਹੈ ਅਤੇ ਅਲਨੀਨੋ ਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ ਵਿੱਚ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨਾਲ ਗੱਲਬਾਤ ਕਰ ਰਹੇ ਨੇ। ਭਾਰਤ ਨੇ ਪੱਛਮੀ ਏਸ਼ੀਆ ਸੰਘਰਸ਼ ਖਤਮ ਕਰਨ ਲਈ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ ਅਤੇ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸ਼ੁਰੂ ਹੋ ਗਈਆਂ ਨੇ। ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਸ਼ਾਸਨ ਨੇ ਆਮ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਸਰਕਾਰ ਦੇ ਯਤਨ ਮੌਕਿਆਂ ਤੱਕ ਆਸਾਨ ਪਹੁੰਚ, ਬਿਹਤਰ ਬੁਨਿਆਦੀ ਢਾਂਚੇ, ਬਿਹਤਰ ਜਨਤਕ ਸੇਵਾਵਾਂ, ਕਿਫਾਇਤੀ ਸਿਹਤ ਸੰਭਾਲ, ਮਿਆਰੀ ਸਿੱਖਿਆ, ਸਾਫ਼ ਸੁਥਰੇ ਸ਼ਹਿਰਾਂ ਅਤੇ ਰੋਜ਼ਾਨਾ ਜੀਵਨ ਵਿੱਚ ਬੋਝ ਘਟਾਉਣ 'ਤੇ ਕੇਂਦਰਿਤ ਨੇ। BJP ਦੇ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਭਾਰਤ ਦੇ ਮੱਧ ਵਰਗ ਨੂੰ ਆਰਥਿਕ ਸੁਰੱਖਿਆ, ਬਿਹਤਰ ਸਹੂਲਤਾਂ ਅਤੇ ਨਵੇਂ ਮੌਕਿਆਂ ਨਾਲ ਸਮਰੱਥ ਬਣਾਉਣ ਲਈ ਵਿਆਪਕ ਬਦਲਾਅ ਕੀਤੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਨਵੀਨ ਨੇ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮਦਨ ਕਰ ਸੁਧਾਰਾਂ ਰਾਹੀਂ ਕਰ ਰਾਹਤ ਅਤੇ GST ਰਾਹੀਂ ਕਰ ਪ੍ਰਣਾਲੀ ਵਿੱਚ ਪਾਰਦਰਸ਼ਤਾ ਆਈ ਹੈ। ਉਹਨਾਂ ਅੱਗੇ ਕਿਹਾ ਕਿ ਉਜਵਲਾ ਯੋਜਨਾ, ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਵਰਗੀਆਂ ਪਹਿਲਕਦਮੀਆਂ ਨੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਨੂੰ ਵੀ ਪਹੁੰਚਯੋਗ ਬਣਾਇਆ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਯੋਜਨਾਵਾਂ ਨੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਤੋਂ ਘਰ ਅਤੇ ਸਿਹਤ ਸੁਰੱਖਿਆ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਦਿੱਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦਾ ਢੁੱਕਵਾਂ ਭੰਡਾਰ ਹੈ ਅਤੇ ਅਲਨੀਨੋ ਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਏਗੀ। ਅੱਜ ਨਵੀਂ ਦਿੱਲੀ ਵਿੱਚ ਮਾਈਂਡ ਕਾਨਫਰੰਸ ਵਿੱਚ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਸਾਲ ਦੱਖਣ ਪੱਛਮੀ ਮਾਨਸੂਨ ਦੀ ਬਾਰਿਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਸਾਉਣੀ ਦੀ ਫਸਲ ਲਈ ਖਾਦਾਂ ਦੀ ਕਾਫ਼ੀ ਮਾਤਰਾ ਉਪਲਬਧ ਹੈ। ਸ਼੍ਰੀਮਤੀ ਸੀਤਾਰਮਨ ਨੇ ਦੱਸਿਆ ਕਿ ਆਉਣ ਵਾਲੀ ਹਾੜੀ ਦੀ ਫਸਲ ਲਈ ਖਾਦਾਂ ਦੀ ਸਪਲਾਈ ਇਸ ਸਾਲ ਨਵੰਬਰ ਤੋਂ ਸ਼ੁਰੂ ਹੋ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਲੋਵਾਕੀਆ ਦੀ ਰਾਜਧਾਨੀ ਬ੍ਰਾਤੀਸਲਾਵਾ ਵਿੱਚ ਪ੍ਰਧਾਨ ਮੰਤਰੀ ਰੌਬਰਟ ਫੀਕੋ ਨਾਲ ਗੱਲਬਾਤ ਕਰ ਰਹੇ ਨੇ। ਉਹ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੈਲੇਗ੍ਰੇਨੀ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਤੋਂ ਬਾਅਦ ਆਪਣੇ ਦੌਰੇ ਦੇ ਦੂਜੇ ਪੜਾਅ 'ਚ ਸਲੋਵਾਕੀਆ ਦੇ 2 ਦਿਨਾਂ ਦੌਰੇ ਲਈ ਕੱਲ੍ਹ ਰਾਤ ਬ੍ਰਾਤੀਸਲਾਵਾ ਪਹੁੰਚੇ। ਉਹਨਾਂ ਕਿਹਾ ਕਿ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਹਿਯੋਗ ਦੇ ਨਵੇਂ ਖੇਤਰਾਂ 'ਤੇ ਚਰਚਾ ਕੀਤੀ ਜਾਏਗੀ। ਸ਼੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਸਲੋਵਾਕੀਆ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਰਚਨਾਤਮਕ ਚਰਚਾਵਾਂ ਦੀ ਉਮੀਦ ਕਰਦੇ ਨੇ। ਭਾਰਤ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਨੂੰ ਖਤਮ ਕਰਨ ਲਈ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਸ ਸਮਝੌਤੇ ਨੂੰ ਲਾਗੂ ਕਰਨ ਨਾਲ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਵਿੱਚ ਮਦਦ ਮਿਲੇਗੀ ਅਤੇ ਆਵਾਜਾਈ ਅਤੇ ਵਪਾਰ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਏਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਇੱਕ ਸਥਾਈ ਅੰਤਮ ਸਮਝੌਤੇ 'ਤੇ ਪਹੁੰਚਣ ਲਈ ਬਾਕੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦੀ ਉਮੀਦ ਕਰਦਾ ਹੈ। ਹੋਰ ਵਿਸ਼ਵ ਨੇਤਾਵਾਂ ਨੇ ਵੀ ਅਮਰੀਕਾ ਅਤੇ ਇਰਾਨ ਵਿਚਕਾਰ ਸ਼ਾਂਤੀ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਪੱਛਮੀ ਏਸ਼ੀਆ ਵਿੱਚ ਸਥਿਰਤਾ ਬਹਾਲ ਕਰਨ ਵਾਲੇ ਇੱਕ ਮਹੱਤਵਪੂਰਨ ਕੂਟਨੀਤਿਕ ਕਦਮ ਕਰਾਰ ਦਿੱਤਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਇਸ ਨੂੰ ਜੰਗ ਖਤਮ ਕਰਨ, ਖੇਤਰੀ ਸਥਿਰਤਾ ਬਣਾਈ ਰੱਖਣ ਅਤੇ ਹੋਰਮੂਸ ਸਟੇਟ ਨੂੰ ਖੋਲ੍ਹਣ ਵਾਲੇ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਜਰਮਨ ਚਾਂਸਲਰ ਫਰੈਡਰਿਕ ਮਰਜ ਨੇ ਸਮਝੌਤੇ ਨੂੰ ਇੱਕ ਕੂਟਨੀਤਿਕ ਪ੍ਰਾਪਤੀ ਕਰਾਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸਮਝੌਤੇ ਨੂੰ ਜਲਦੀ ਲਾਗੂ ਕਰਨ ਅਤੇ ਹੋਰਮੂਸ ਜਲ ਮਾਰਗ ਰਾਹੀਂ ਬਿਨਾਂ ਰੁਕਾਵਟ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਵੀ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ। ਸ਼੍ਰੀ ਗੁਤਰਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਹ ਸਮਝੌਤਾ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਵੱਲ ਇੱਕ ਮਹੱਤਵਪੂਰਨ ਕਦਮ ਹੈ। ਜਿਵੇਂ ਕਿ ਖ਼ਬਰ ਦਿੱਤੀ ਗਈ ਹੈ, ਅਮਰੀਕਾ ਅਤੇ ਇਰਾਨ ਵਿਚਕਾਰ 107 ਦਿਨਾਂ ਦੀ ਜੰਗ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਹੋ ਗਿਆ ਹੈ। ਇਸ ਨਾਲ ਹੋਰਮੁਜ਼ ਪੰਜੋੜ ਖੁੱਲ੍ਹ ਜਾਏਗਾ ਅਤੇ ਇਰਾਨੀ ਬੰਦਰਗਾਹਾਂ ਤੋਂ ਅਮਰੀਕੀ ਨਾਕਾਬੰਦੀ ਖਤਮ ਹੋ

ਜਾਏਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਸਮਝੌਤੇ ਦਾ ਐਲਾਨ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਨਾਂ ਸ਼ੁਰੂ ਹੋ ਗਈਆਂ ਨੇ। ਇਹ ਦੇਸ਼ ਦੇ ਹਵਾਬਾਜ਼ੀ ਖੇਤਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮੋਨ ਨਾਇਡੂ ਨੇ ਅੱਜ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਵਰ ਹਵਾਈ ਅੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਵਿੱਚ ਸੰਪਰਕ ਵਧਾਉਣ ਅਤੇ ਵਿਸ਼ਵ ਪੱਧਰੀ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਟੀਚੇ ਦਾ ਸਬੂਤ ਹੈ। ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਪੂਰਾ ਹੋਇਆ। ਸ਼੍ਰੀ ਨਾਇਡੂ ਨੇ ਕਿਹਾ ਕਿ ਹਵਾਈ ਅੱਡੇ ਲਈ ਆਪਣੀ ਜ਼ਮੀਨ ਦਾਨ ਕਰਨ ਵਾਲੇ ਕਿਸਾਨਾਂ ਪ੍ਰਤੀ ਸ਼ੁਕਰਗੁਜ਼ਾਰੀ ਵਜੋਂ ਉਹਨਾਂ ਨੂੰ ਪਹਿਲੀ ਉਡਾਨ ਵਿੱਚ ਲਖਨਊ ਲਿਜਾਇਆ ਗਿਆ। ਹਵਾਬਾਜ਼ੀ ਖੇਤਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ 2014 ਵਿੱਚ 74 ਤੋਂ ਵੱਧ ਕੇ ਹੁਣ 165 ਹੋ ਗਈ ਹੈ। ਉਹਨਾਂ ਅੱਗੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਹਵਾਈ ਅੱਡਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 1,40,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤਾ ਗਿਆ ਹੈ। ਅਯੋਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਦਾਨ ਅਤੇ ਚੜਾਵੇ ਦੀ ਦੁਰਵਰਤੋਂ ਦੇ ਇਲਜ਼ਾਮ ਦੀ ਜਾਂਚ ਦੀ ਬੇਨਤੀ ਕਰਦਿਆਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੂੰ ਸੰਬੋਧਿਤ ਇਹ ਪਟੀਸ਼ਨ ਵਕੀਲ ਅਨੂਪ ਪ੍ਰਕਾਸ਼ ਅਵਸਥੀ ਵੱਲੋਂ ਦਾਇਰ ਕੀਤੀ ਗਈ ਹੈ। ਇਸ ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦੀ ਸਿੱਧੀ ਨਿਗਰਾਨੀ ਹੇਠ CBI ਵਰਗੀ ਇੱਕ ਪ੍ਰਮੁੱਖ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਜਾਏ। ਪਟੀਸ਼ਨ ਵਿੱਚ ਕਿਹਾ ਗਿਆ ਕਿ ਇਹ ਮੁੱਦਾ ਲੱਖਾਂ ਸ਼ਰਧਾਲੂਆਂ ਦੀ ਆਸਥਾ ਅਤੇ ਵਿਸ਼ਵਾਸ ਨਾਲ ਜੁੜਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਰਾਮ ਮੰਦਰ ਨਾਲ ਸੰਬੰਧਿਤ ਦਾਨ ਰਕਮਾਂ ਵਿੱਚ ਕਥਿਤ ਬੇਨੇਮੀਆਂ, ਦੁਰਵਰਤੋਂ ਜਾਂ ਚੋਰੀ ਦੀਆਂ ਹਾਲੀਆ ਰਿਪੋਰਟਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ਰਧਾਲੂਆਂ ਵਿੱਚ ਚਿੰਤਾਵਾਂ ਪੈਦਾ ਕੀਤੀਆਂ ਨੇ। 52ਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਵਿੱਚ ਸ਼ੁਰੂ ਹੋ ਰਿਹਾ ਹੈ। ਇਸ 3 ਦਿਨਾਂ ਸੰਮੇਲਨ ਵਿੱਚ G7 ਮੈਂਬਰ ਦੇਸ਼ ਫਰਾਂਸ, ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨੀ, ਇਟਲੀ ਅਤੇ ਜਾਪਾਨ ਹਿੱਸਾ ਲੈਣਗੇ। ਯੂਰਪੀਅਨ ਯੂਨੀਅਨ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਵੀ ਇਸ ਵਿੱਚ ਸ਼ਾਮਲ ਹੋ ਰਹੇ ਨੇ। ਫਰਾਂਸ ਨੇ ਭਾਰਤ, ਬ੍ਰਾਜ਼ੀਲ, ਮਿਸ਼ਰ, ਕੀਨੀਆ, ਦੱਖਣੀ ਕੋਰੀਆ, ਕਤਰ, ਸਾਊਦੀ ਅਰਬ, ਸੀਰੀਆ, ਯੂਕਰੇਨ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਸੰਪਰਕ ਭਾਈਵਾਲ ਦੇਸ਼ਾਂ ਵਜੋਂ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸੰਪਰਕ ਸੈਸ਼ਨ ਵਿੱਚ ਹਿੱਸਾ ਲੈਣਗੇ। G7 ਸੰਮੇਲਨ ਵਿੱਚ ਉਹਨਾਂ ਦੀ ਭਾਗੀਦਾਰੀ ਵਿਸ਼ਵ ਭੂ ਰਾਜਨੀਤੀ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੀ ਹੈ। ਭਾਰਤ G7 ਸੰਗਠਨ ਲਈ ਇੱਕ ਵੱਡੀ ਆਰਥਿਕ ਸ਼ਕਤੀ, ਦੁਨੀਆ ਲਈ ਇੱਕ ਕੂਟਨੀਤਿਕ ਪੁਲ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਇੱਕ ਰਣਨੀਤਿਕ ਭਾਈਵਾਲ ਵਜੋਂ ਮਹੱਤਵਪੂਰਨ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਅੱਜ ਗਰਜ ਨਾਲ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਵਿੱਚ ਬੱਦਲਵਾਈ ਅਤੇ ਕੁਝ ਥਾਵਾਂ 'ਤੇ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਸੋਸ਼ਲ ਮੀਡੀਆ ਪੋਸਟਾਂ ਵਿੱਚ ਰਾਸ਼ਟਰਪਤੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਦੋਵਾਂ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ 'ਤੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਫੀਫਾ ਵਿਸ਼ਵ ਕੱਪ 2026 ਵਿੱਚ ਸਵੀਡਨ ਨੇ ਅੱਜ ਮੈਕਸੀਕੋ ਦੇ ਮੋਂਟੇਰੀ ਸਟੇਡੀਅਮ ਵਿੱਚ ਖੇਡੇ ਗਏ ਗਰੁੱਪ F ਦੇ ਮੈਚ ਵਿੱਚ ਟਿਊਨੀਸ਼ੀਆ ਨੂੰ 5-1 ਨਾਲ ਹਰਾ ਦਿੱਤਾ ਹੈ। ਅੱਜ ਦੇ ਹੋਰ ਮੈਚਾਂ ਵਿੱਚ ਸਪੇਨ ਗਰੁੱਪ H ਦੇ ਮੈਚ ਵਿੱਚ ਕਾਬੋ ਵਰਡੇ ਖਿਲਾਫ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 9:30 ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦਾ ਢੁਕਵਾਂ ਭੰਡਾਰ ਹੈ ਅਤੇ ਅਲਨੀਨੋ ਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ ਵਿੱਚ ਸਲੋਵੋਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨਾਲ ਗੱਲਬਾਤ ਕਰ ਰਹੇ ਨੇ। ਭਾਰਤ ਨੇ ਪੱਛਮੀ ਏਸ਼ੀਆ ਸੰਘਰਸ਼ ਖਤਮ ਕਰਨ ਲਈ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ ਅਤੇ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਨਾਂ ਸ਼ੁਰੂ ਹੋ ਗਈਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, जो कहानियां हम सुनते आए देखते आए अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ। ਪ੍ਰੋਗਰਾਮ ਚੱਲ ਰਿਹਾ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਉਸ਼ਾ ਉਠਪ ਦੀ ਆਵਾਜ਼ ਵਿੱਚ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਆਓ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਜਾਵੇਦ ਅਲੀ ਦੀ ਆਵਾਜ਼ ਵਿੱਚ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਮੁਕੇਸ਼ ਕੁਮਾਰ ਬਲ। प्रधानमंत्री नरेंद्र मोदी और ब्रातिस्लावा के प्रधानमंत्री रॉबर्ट फ्रिट्ज़ो के बीच बातचीत जारी। 52वां G7 शिखर सम्मेलन आज शाम फ्रांस के एवियन शहर में शुरू होगा। प्रधानमंत्री मोदी कल सम्मेलन में भाग लेंगे। भारत ने अमेरिका और ईरान के बीच

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਮਿਲਕੀ ਰਾਮ ਜੀ ਦੀ ਆਵਾਜ਼ ਵਿੱਚ ਇਹ ਗੀਤ। ਸਾਡੀ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ। ਤਦ ਤੱਕ ਲਈ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਹੁਣ ਸਾਨੂੰ ਇਜਾਜ਼ਤ ਦਿਓ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਇਸ ਸਮੇਂ 3 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ ਵਿੱਚ ਬੜਮੁੱਲਾ ਯੋਗਦਾਨ ਪਾਇਆ ਹੈ ਅਤੇ NDA

ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਏ। ਬੀਜੇਪੀ ਦੇ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਭਾਰਤ ਦੇ ਮੱਧ ਵਰਗ ਨੂੰ ਆਰਥਿਕ ਸੁਰੱਖਿਆ, ਬਿਹਤਰ ਸਹੂਲਤਾਂ ਅਤੇ ਨਵੇਂ ਮੌਕਿਆਂ ਨਾਲ ਸਮਰੱਥ ਬਣਾਉਣ ਦੇ ਲਈ ਵਿਆਪਕ ਬਦਲਾਅ ਕੀਤੇ ਨੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਦੇਸ਼ ਕੋਲ ਅਨਾਜ ਦਾ ਢੁਕਵਾਂ ਭੰਡਾਰ ਏ ਅਤੇ ਈਐਲ ਨੀਨੋ ਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ ਵਿੱਚ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਨਾਲ ਗੱਲਬਾਤ ਕਰ ਰਹੇ ਨੇ। ਭਾਰਤ ਨੇ ਪੱਛਮੀ ਏਸ਼ੀਆ ਸੰਘਰਸ਼ ਖਤਮ ਕਰਨ ਲਈ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤੇ ਦਾ ਸਵਾਗਤ ਕੀਤਾ ਏ। ਬਵੰਜਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਸ਼ਹਿਰ ਇਵਿਆਨ ਵਿੱਚ ਸ਼ੁਰੂ ਹੋ ਰਿਹਾ ਏ। ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸ਼ੁਰੂ ਹੋ ਗਈਆਂ ਨੇ। ਕੇਂਦਰੀ ਆਯੂਸ਼ ਮੰਤਰੀ ਪ੍ਰਤਾਪ ਰਾਓ ਯਾਦਵ ਨੇ ਅੱਜ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਰਾਸ਼ਟਰੀ ਸਮਾਗਮ 21 ਜੂਨ ਨੂੰ ਕੋਲਕਾਤਾ ਵਿੱਚ ਹੋਏਗਾ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਰੀਦਕੋਟ ਵਿਖੇ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸਾਨੀ ਦੁਆਰਾ ਸਥਾਪਿਤ ਸਕਿੱਲ ਡਿਵੈਲਪਮੈਂਟ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ ਏ। ਜਲੰਧਰ ਵਿਖੇ ਪਠਾਨਕੋਟ ਰੋਡ ਤੇ ਅੱਜ ਸਵੇਰੇ ਇੱਕ ਬੱਸ ਤੇ ਇੱਕ ਮੋਟਰ ਰੇੜੀ ਵਿਚਕਾਰ ਟੱਕਰ ਵਿੱਚ ਇੱਕ ਮਾਂ ਤੇ ਧੀ ਦੀ ਮੌਤ ਹੋ ਗਈ ਏ, ਜਦਕਿ ਦੂਜੀ ਧੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸਵਾਗਤ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਤੁਹਾਡੇ ਮਨਪਸੰਦ ਪੰਜਾਬੀ ਫਰਮਾਇਸ਼ੀ ਗੀਤ। ਤੁਸੀਂ ਆਪਣੀ ਫਰਮਾਇਸ਼ ਸਾਨੂੰ ਲਿਖ ਕੇ ਭੇਜ ਸਕਦੇ ਹੋ, ਅਸੀਂ ਤੁਹਾਡੀ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਜ਼ਰੂਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡਾ ਪਤਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਲਓ ਜੀ, ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਦਲਜੀਤ ਦੋਸਾਂਝ ਦੀ ਆਵਾਜ਼।

ਤੁਹਾਡੀਆਂ ਚਿੱਠੀਆਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ, ਚਲੋ ਤੁਹਾਡੀਆਂ ਫਰਮਾਇਸ਼ਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਬਠਿੰਡਾ ਰੋਡ ਡੱਬਾਵਾਲੀ ਤੋਂ ਨੇ ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ। ਰਾਜਪੁਰਾ ਤੋਂ ਨੇ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ ਅਤੇ ਜਗਸੀਰ ਸਿੰਘ। ਰਿੰਗਣੀ ਛੱਤੀਸਗੜ੍ਹ ਤੋਂ ਨੇ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਕਾ ਤੋਂ ਨੇ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਮੁੱਲਾਪੁਰ ਮੰਡੀ ਤੋਂ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਅਤੇ ਦੀਪਕ ਜੈਨ। ਇਹਨਾਂ ਦੇ ਹੋਰ ਦੋਸਤ ਵੀ ਨੇ ਜੀ ਨਾਲ, ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ ਅਤੇ ਨਗੀਨਾ ਜੈਨ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਹਰ

ਪਿੰਡ ਪੱਖੀ ਖੁਰ ਤੋਂ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਉਹਨਾਂ ਦਾ ਸਾਰਾ ਗਿੱਲ ਪਰਿਵਾਰ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਨੇ ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ। ਜਮਸ਼ੇਦਪੁਰ ਤੋਂ ਨੇ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ ਨੇ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ। ਮਲੋਟ ਤੋਂ ਨੇ ਕੁਲਵੰਤ ਗਿੱਲ ਅਤੇ ਜਸਵੰਤ ਗਿੱਲ ਅਤੇ ਰਮਨ ਗਿੱਲ। ਜ਼ਿਲ੍ਹਾ ਮੁਕਤਸਰ ਮੋਲਾ ਤੋਂ ਨੇ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ। ਪਿੰਡ ਇਸਲਾਮ ਵਾਲਾ ਤੋਂ ਨੇ ਸੋਹਣ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲ ਰਾਠੀ, ਸ਼ਤਰਪਾਲ ਖਗੂੜਾ, ਕਾਕਾ ਪੱਟੀ, ਬਾਬੂ ਸਿੰਘ, ਲਵ ਕੁਸ਼ ਵਰਮਾ, ਗੁਰਮੇਲ ਸਿੰਘ ਪੱਟੀ, ਹਰਪੰਸ ਸਿੰਘ ਪੱਟੀ, ਦਲਜੀਤ ਕੌਰ ਪੱਟੀ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਅਮਰਿੰਦਰ ਗਿੱਲ ਨੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਮਨਪ੍ਰੀਤ ਦੇ ਨਾਲ। ਸਾਡੇ ਕੋਲ ਅਗਲੀ ਫਰਮਾਇਸ਼ ਪਹੁੰਚੀ ਹੈ ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਨੇ। ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ ਅਤੇ ਉਹਨਾਂ ਦੀ ਦਾਦੀ ਜਸਵੰਤ ਕੌਰ। ਰਾਵਰ ਕਰਨਾਲ ਤੋਂ ਨੇ ਗਿਆਨਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਫਰੈਂਡਸ ਕਲੋਨੀ ਕਰਨਾਲ ਤੋਂ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ। ਬਕਸਰ ਬਿਹਾਰ ਤੋਂ ਨੇ ਸ਼ਰੀਫਉਦੀਨ ਅੰਸਾਰੀ ਅਤੇ ਫਾਤਮਾ ਖਾਤੂਨ ਅੰਸਾਰੀ। ਡੁਮਰਾ ਬਿਹਾਰ ਤੋਂ ਨੇ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ। ਸਰੀਮਪੁਰ ਬਕਸਰ ਤੋਂ ਨੇ ਰਾਜ ਐਸ ਟੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ। ਜੇਲ ਰੋਡ ਦਿੱਲੀ ਤੋਂ ਨੇ ਲਾਲ ਬਾਬੂ ਦੀਵਾਨਾ ਅਤੇ ਦਿਵਿਆ ਭਾਰਤੀ। ਮੁਹੱਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਪੰਜਾਬ ਤੋਂ ਨੇ ਵਿਨੋਦਪੁਰੀ, ਬੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਾਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ, ਅਰੁਣਪੁਰੀ, ਨੇਹਾਪੁਰੀ, ਏਕਤਾਪੁਰੀ, ਸ਼ਮੀਪੁਰੀ, ਬੋਧੀਪੁਰੀ, ਸੁਨੀਲਪੁਰੀ, ਵੀਕੇਪੁਰੀ ਅਤੇ ਆਰ ਐੱਸ ਪੁਰੀ। ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਾਉਣ ਜਾ ਰਹੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਹਰਭਜਨ ਮਾਨ ਦੀ।

ਜ਼ਿਲ੍ਹਾ ਤਰਨਤਾਰਨ ਪੰਜਾਬ ਤੋਂ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ ਅਨਹਤ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ। ਮਹਾਦੇਵ ਘਾਟ ਅਮਲੇਸ਼ਵਰ ਤੋਂ ਨੇ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜਯੋਤੀ ਠਾਕੁਰ ਅਤੇ ਬਾਬੂ ਰਿਆਂਸ਼ ਠਾਕੁਰ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਦਪਿੰਦਰ ਸਿੰਘ, ਉਹਨਾਂ ਦਾ ਪੋਤਰਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ। ਇੱਕ ਹੋਰ ਖਤ ਸਾਨੂੰ ਪਿੰਡ ਕੁੜਿਆਣਾ ਤੋਂ, ਜ਼ਿਲ੍ਹਾ ਫਾਜ਼ਿਲਕਾ ਤੋਂ ਪਹੁੰਚਿਆ ਹੈ। ਫਰਮਾਇਸ਼ ਕਰਨ ਵਾਲੇ ਨੇ ਤ੍ਰਿਲੋਕ ਸਿੰਘ ਸੁਖਨਾ, ਉਹਨਾਂ ਦਾ ਦੋਤਾ ਸ਼ਿਵਜੋਤ ਸਿੰਘ, ਗੁਰਸਿਮਰਨ ਅਤੇ ਗੁਰਰਹਿਮਤ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸਰਦੂਲ ਸਿਕੰਦਰ ਅਤੇ ਅਮਨ ਨੂਰੀ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਵਿੱਚ ਤੁਸੀਂ ਸੁਣਿਆ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ। ਸਾਡੇ ਕੋਲ ਅਗਲੀ ਫਰਮਾਇਸ਼ ਪਹੁੰਚੀ ਹੈ ਅਮਨਗੜ੍ਹ ਸਾਦਲ ਸ਼ਹਿਰ ਤੋਂ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ KS ਮਾਨ। ਪਿੰਡ ਕੈਰੋਂ

0: ਇੱਕ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜੀਟੀ ਰੋਡ ਦੇ ਉੱਤੇ।
1: ਪਿੰਡ ਅਤਾਪੁਰ ਕਲੋਨੀਆ ਤੋਂ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ। ਪਟੇਲ ਨਗਰ ਮਲੋਟ ਪੰਜਾਬ ਤੋਂ ਨੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜ਼ੂ ਜਜੋਰੀਆ। ਪਿੰਡ ਸ਼ੇਰਗੜ੍ਹ ਤਹਿਸੀਲ ਮਲੋਟ ਤੋਂ ਨੇ ਬਲਰਾਜ ਰਾਮ ਕਾਲਵਾ, ਭੋਲਾ ਰਾਮ, ਬੇਬੀ ਲਕਸ਼ਮੀ, ਕੁਦਰਤ, ਮਨਪ੍ਰੀਤ ਕਾਲਵਾ, ਮੇਵਾ ਸਿੰਘ, ਹਰਪ੍ਰੀਤ ਅਤੇ ਸ਼ਿਵਰਾਜ ਮਾਨ। ਖੁਰਜਾ ਉੱਤਰ ਪ੍ਰਦੇਸ਼ ਤੋਂ ਨੇ ਤਿਲਕਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਪਿੰਡ ਕੁੜਿਆਣਾ ਤੋਂ ਨੇ ਭੋਲਾ ਸਵਾਂਗ, ਡਾਕਟਰ ਅਮਨਜੀਤ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ ਅਤੇ ਗੁਰਤੇਸਵਰ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਗੁਰਦਾਸ

ਕਨੇਡਾ ਮੁਹੱਲਾ ਪਟਿਆਲਾ ਤੋਂ ਨੇ ਮੁਕੇਸ਼ ਬੱਤਾ, ਨਿਤਿਨ ਬੱਤਾ, ਨੀਲਮ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਪਿੰਡ ਮੂਲਿਆਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਮੋਲਾ ਅਤੇ ਜੰਨਤ ਕਾਟਪਾਲ। ਪੰਚਕੂਲਾ ਤੋਂ ਨੇ ਆਸ਼ੂ, ਅਸ਼ਵਨੀ, ਗੋਬਿੰਦ, ਟੋਨੀ ਅਤੇ ਲਵ। ਚਕਲਾ ਬਾਜ਼ਾਰ ਸਮਾਣਾ ਤੋਂ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਉਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸਤਵਿੰਦਰ ਬੱਟੀ ਦੀ ਆਵਾਜ਼ ਦੇ ਵਿੱਚ।

ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਅਤੇ ਸੀਤਾ ਅਤੇ ਗੀਤਾ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਨੇ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਮਲੋਟ ਕੈਂਪ ਪੰਜਾਬ ਤੋਂ ਨੇ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਬੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ, ਰਮੇਸ਼ ਮਿਗਲਾਨੀ। ਸ਼੍ਰੀ ਗੰਗਾਨਗਰ ਤੋਂ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਮੱਖੂ ਫਿਰੋਜ਼ਪੁਰ ਤਨੇ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਦੇ ਮਨੀਸ਼ ਬਜਾਜ, ਰੇਲਵੇ ਕਲੋਨੀ ਹਨੂੰਮਾਨ ਜੰਕਸ਼ਨ ਰਾਜਸਥਾਨ ਤੋਂ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸੋਭਾ ਨਾਇਕ ਅਤੇ ਉਹਨਾਂ ਦਾ ਸਾਰਾ ਡਾਗਲਾ ਪਰਿਵਾਰ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ, ਮਹਿਸ ਗੇਟ ਨਾਭਾ ਤੋਂ ਨੇ ਸੋਮਦੱਤ, ਕੈਰਬ, ਜੋਤੀ ਰਾਣੀ ਅਤੇ ਗੁਰਮੰਨਤ। ਦੋਸਤੋ, ਸੁਣਾਉਣ ਜਾ ਰਹੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਔਰ ਇਸੇ ਗੀਤ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਣ ਦੀ ਇਜਾਜ਼ਤ ਚਾਹੁੰਦੇ ਹਾਂ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। DDH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਅਗਲਾ ਪ੍ਰਸਾਰਣ ਸਾਡੇ ਪ੍ਰਾਇਮਰੀ ਚੈਨਲ ਤੋਂ। ਹੁਣ ਤੋਂ ਕੁਝ ਹੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ ਵਿੱਚ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਗੱਲਬਾਤ ਕਰ ਰਹੇ ਨੇ। ਭਾਰਤ ਨੇ ਪੱਛਮੀ ਏਸ਼ੀਆ ਸੰਘਰਸ਼ ਖਤਮ ਕਰਨ ਲਈ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤੇ ਦਾ ਸਵਾਗਤ ਕੀਤਾ ਹੈ। ਬਵੰਜਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਸ਼ਹਿਰ ਏਵਿਆਨ ਵਿੱਚ ਸ਼ੁਰੂ ਹੋ ਰਿਹਾ ਹੈ ਅਤੇ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਨਾਂ ਸ਼ੁਰੂ ਹੋ ਗਈਆਂ ਨੇ। ਕੇਂਦਰੀ ਆਯੂਸ਼ ਮੰਤਰੀ ਪ੍ਰਤਾਪ ਰਾਓ ਯਾਦਵ ਨੇ ਅੱਜ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਰਾਸ਼ਟਰੀ ਸਮਾਗਮ 21 ਜੂਨ ਨੂੰ ਕੋਲਕਾਤਾ ਵਿੱਚ ਹੋਵੇਗਾ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਰੀਦਕੋਟ ਵਿਖੇ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸਾਨੀ ਦੁਆਰਾ ਸਥਾਪਿਤ ਸਕਿੱਲ ਡਿਵੈਲਪਮੈਂਟ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ ਹੈ। ਜਲੰਧਰ ਵਿਖੇ ਪਠਾਨਕੋਟ ਰੋਡ 'ਤੇ ਅੱਜ ਸਵੇਰੇ ਇੱਕ ਬੱਸ ਅਤੇ ਇੱਕ ਮੋਟਰ ਰੇਹੜੀ ਵਿਚਕਾਰ ਟੱਕਰ ਵਿੱਚ ਮਾਂ ਧੀ ਦੀ ਮੌਤ ਹੋ ਗਈ ਹੈ, ਜਦਕਿ ਦੂਜੀ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੈ। ਇਸ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸਦਾ ਬਹਾਰ ਗੀਤ ਦਾ। ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਅਤੇ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਦਾਬਹਾਰ ਗੀਤ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਅਲਕਾ ਯਾਗਨਿਕ ਦੀ ਆਵਾਜ਼ ਵਿੱਚ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਪੂਰਨ ਪੁਰਖ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ

पन मथुरा मूर्त सदा थिर लाए चित सनमुख रहो सदा थिर पूर्ण पुरख

सत रूप सत नाम सत संतोख धरे और गुरबाणी भंडार भर

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਹੂ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਕਰਮਾਂ ਦਾ ਲੇਖਾ ਹੀ ਮਸਤਕ ਵਿੱਚ ਲਿਖਿਆ ਜਾਂਦਾ ਹੈ। ਆਪ ਬੀਜ ਆਪੇ ਹੀ ਖਾਏ, ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ, ਉਮਰਾਂ ਦੀ ਰਾਤ ਮੰਦ ਕਰਮ ਕਰਦਿਆਂ ਬਤੀਤ ਹੋ ਗਈ, ਸੰਸਾਰਕ ਕਰਮ ਕਰਦਿਆਂ ਬਤੀਤ ਹੋ ਗਈ, ਆਖਰ ਨਿਰਾਸ਼ ਹੋ ਕੇ ਸੰਸਾਰ ਤੋਂ ਉੱਠ ਚੱਲੀ, ਕਿਉਂਕਿ ਨਾਲ ਕੁਛ ਨਾ ਚੱਲਿਆ ਤਾਂ ਨਿਰਾਸ਼ਾ ਨੇ ਆਣ ਦਬੋਚਿਆ। ਜਿਨ ਕੋ ਸਾਧੂ ਬੇਟੀਏ ਸੋ ਦਰਗੇ ਹੋਏ ਖਲਾਸ, ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਨਸੀਬ ਹੋਈ, ਸਾਧੂਆਂ ਦੀ ਭੇਟ ਨਸੀਬ ਹੋਈ, ਉਹ ਦਰਗਾਹ ਵਿੱਚ ਮੁਕਤ ਹੋਏ, ਮੋਕਸ਼ ਗਤੀ ਦੀ ਉਹਨਾਂ ਨੂੰ ਪ੍ਰਾਪਤੀ ਹੋਈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਹੇ ਪ੍ਰਭੂ ਤੂੰ ਕਿਰਪਾ ਕਰ, ਰਹਿਮਤ ਕਰ, ਤੇਰੇ ਦਰਸ਼ਨਾਂ ਦੀ ਪਿਆਸ ਮਨ ਵਿੱਚ ਜਾਗੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਹੇ ਪ੍ਰਭੂ ਨਾਨਕ ਦੀ ਇਹ ਬੇਨਤੀ ਹੈ, ਅਰਦਾਸ ਹੈ ਕਿ ਮੈਂ ਵੇਖ ਲਿਆ ਤੇਰੇ ਤੋਂ ਬਿਨਾਂ ਹੋਰ ਕੋਈ ਸਮਰੱਥ ਨਹੀਂ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਮਹਾਨ ਨਹੀਂ, ਤੂੰ ਸਰਵਕਾਲ ਹੈ, ਤੂੰ ਸਰਵਦੇਸੀ ਹੈ, ਤੂੰ ਸਰਵ ਵਿਆਪਕ ਹੈ, ਔਰ ਤੂੰ ਪਰਮ ਚੇਤਨਾ ਹੈ, ਪਰਮ ਨੂਰ ਹੈ। ਆਸਾਰ ਸੁਮੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ, ਆਸਾੜ ਦਾ ਮਹੀਨਾ ਉਹਨਾਂ ਵਾਸਤੇ ਹੀ ਸੁਹਾਵਣਾ ਹੈ, ਸੁਖਦਾਈ ਹੈ, ਜਿਨ੍ਹਾਂ ਦਾ ਮਨ ਹਰ ਵਕਤ ਹਰੀ ਦੇ ਚਰਨਾਂ ਵਿੱਚ ਨਿਵਾਸ ਰੱਖਦਾ ਹੈ, ਜੁੜਿਆ ਰਹਿੰਦਾ।
1: ਆਪ ਜੀ ਸਰਵਣ ਕਰ ਰਹੇ ਸੋ ਸ਼੍ਰੀ 12ਵਾਂ ਮਾਝ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਪਾਠ ਦੀ ਵਿਆਖਿਆ। ਪਾਠ ਤੇ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ। ਆਓ ਹੁਣ ਸਰਵਣ ਕਰੀਏ ਰਚਨਾ ਦਾ ਗਾਇਨ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਸ਼੍ਰੀ 12ਵਾਂ ਮਾਝ ਵਿੱਚੋਂ ਇਸ ਰਚਨਾ ਦਾ ਗਾਇਨ ਕੀਤਾ ਹੈ ਭਾਈ ਜਸਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ।

ਸਥਿਤੀ ਐਸੀ ਹੋ ਜਾਂਦੀ ਹੈ। ਰਾਗ ਸੂਹੀ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਛੰਤ ਵਿੱਚ ਫਰਮਾਉਂਦੇ ਨੇ, ਹਮ ਕਰ ਸਾਜਨ ਆਏ ਸਾਚੈ ਮੇਲ ਮਿਲਾਏ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਹਰਬੰਸ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

10 ਵਜੇ ਗਜ਼ਲਾਂ ਤੁਹਾਡੇ ਲਈ ਪੇਸ਼ ਕੀਤੀਆਂ ਜਾਣਗੀਆਂ। ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਨਸ਼ਰ ਕੀਤੀਆਂ ਜਾਣਗੀਆਂ। ਇਹ ਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ। ਆਹ ਹੁਣ ਸੁਣਦੇ ਹਾਂ ਇੱਕ ਸਮੂਹ ਗਾਨ।

ਹੁਣੇ ਤੁਸੀਂ ਸਮੂਹ ਗਾਨ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ 6:20 ਮਿੰਟ 'ਤੇ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: PM ਸੂਰਿਆਕਾਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
2: ਹਰ ਘਰ ਸੂਰਿਆ ਘਰ।
3: Come on boys, let's go practice.
4: ओए रुक यार, मेरे बैंक खाते विच गलत एंट्री दी प्रॉब्लम हो गई है।
3: ओए तो बैंक को शिकायत करना।
4: बैंक नु लिखे एक महीना हो गया है पर वो गुगली ते गुगली सुट्टी जा रहा है। ता RBI दे बैंकिंग लोकपाल नु शिकायत कर।
5: रुक मैं समझाउना। जिवे क्रिकेट विच थर्ड अंपायर ओवे ही RBI दा बैंकिंग ओंबड्समैन। RBI कहंदा है जे बैंक तुहाडी शिकायत एक महीने विच नहीं सुलझाउंदा ता तुसी RBI दे कंप्लेंट मैनेजमेंट सिस्टम दे ऑनलाइन शिकायत कर सकदे हो। ए RBI दा सौखा तरीका है तुहाडी शिकायत सुलझाउण दा, ते ओ वी मुफ्त। RBI कहंदा है जानकार बनो, सचेत रहो।
6: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰ ਵੱਲੋਂ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਪ੍ਰਮੁੱਖ ਰੇਲ ਲਾਂਘਿਆਂ ਨੂੰ ਹੋਵੇਗਾ ਫਾਇਦਾ। ਪੰਜਾਬ 'ਚ ਵਿਸ਼ੇਸ਼ ਟੀਬਰ ਸੋ 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ। ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ SIR ਦੇ ਹਿੱਸੇ ਵਜੋਂ ਗਣਨਾ ਦਾ ਗੇੜ ਅੱਜ ਤੋਂ ਸ਼ੁਰੂ ਹੋਇਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ 'ਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦੇ ਮਾਮਲੇ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਆਯੁਸ਼ ਮੰਤਰਾਲੇ ਵੱਲੋਂ 12ਵੇਂ ਕੌਮਾਂਤਰੀ ਯੋਗ ਦਿਵਸ ਦੇ ਰਸਮੀ ਸਮਾਗਮਾਂ ਦੀ ਸ਼ੁਰੂਆਤ ਅਤੇ ਜਲੰਧਰ 'ਚ ਪਠਾਨਕੋਟ ਸੜਕ 'ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਮਾਂ ਧੀ ਸਮੇਤ ਇੱਕ ਪਰਿਵਾਰ ਦੇ 2 ਮੈਂਬਰਾਂ ਦੀ ਮੌਤ, ਦੂਜੀ ਧੀ ਗੰਭੀਰ ਜ਼ਖਮੀ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਵਚ ਇੱਕ ਸਵਦੇਸ਼ੀ ਤੌਰ 'ਤੇ ਵਿਕਸਿਤ ਆਟੋਮੈਟਿਕ ਰੇਲ ਗੱਡੀ ਸੁਰੱਖਿਆ ਪ੍ਰਣਾਲੀ ਹੈ। ਰੇਲਵੇ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਣਾਲੀ 811 ਕਿਲੋਮੀਟਰ ਮਾਰਗ 'ਤੇ ਸਥਾਪਿਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਵਿੱਚ ਅੰਬਾਲਾ ਡਿਵੀਜ਼ਨ ਦੇ ਅੰਬਾਲਾ ਛਾਉਣੀ, ਲੁਧਿਆਣਾ, ਕਾਲਕਾ, ਚੰਡੀਗੜ੍ਹ, ਨਿਊ ਮੋਰਿੰਡਾ ਸਾਹਨੇਵਾਲ, ਸਰਹੰਦ, ਦੌਲਤਪੁਰ ਚੌਕ, ਰਾਜਪੁਰਾ, ਬਠਿੰਡਾ, ਸ਼੍ਰੀ ਗੰਗਾਨਗਰ ਅਤੇ ਲੁਧਿਆਣਾ ਧੂਰੀ ਜਾਖਲ ਹਿੱਸੇ ਸ਼ਾਮਲ ਨੇ। ਇਹ ਮਾਰਗ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਨੂੰ ਜੋੜਨ ਵਾਲੇ ਪ੍ਰਮੁੱਖ ਰੇਲ ਲਾਂਘੇ ਨੇ। ਵਿਸ਼ੇਸ਼ ਟੀਬਰ ਸੋਧ SIR 2026 ਤਹਿਤ ਸੂਬੇ ਭਰ ਵਿੱਚ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ, ਜਿਸ ਵਿੱਚ ਬੂਥ ਲੈਵਲ ਅਫਸਰ BLOs ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਗਣਨਾ ਫਾਰਮ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਅਨੰਤਾ ਮਿੱਤਰਾ ਨੇ ਸੂਬਾ ਪੱਧਰੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਹੇਤੂਰੂ ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਕੀਤੀ। ਇਹ ਮੀਟਿੰਗ ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ SBS ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਕੀਤੀ ਗਈ। ਸ੍ਰੀਮਤੀ ਮਿੱਤਰਾ ਨੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਨੂੰ ਸੂਬੇ ਦੇ ਚੋਣ ਤੰਤਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿੱਚ 5 ਡਿਵੀਜ਼ਨਾਂ ਅਤੇ ਜ਼ਿਲ੍ਹੇ 117 ਹਲਕੇ ਸ਼ਾਮਲ ਨੇ, ਜਿਨ੍ਹਾਂ ਵਿੱਚ ਕੁੱਲ 14,664 ਸਥਾਨਾਂ 'ਤੇ 24,453

0: ਪੋਲਿੰਗ ਸਟੇਸ਼ਨ ਨੇ। ਉਨ੍ਹਾਂ ਕਿਹਾ ਕਿ ਸੂਬੇ 'ਚ ਕੁੱਲ 85.82% ਵੋਟਿੰਗ ਮੈਪਿੰਗ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀਆਂ, ਚੋਣ ਤਹਿਸੀਲਦਾਰਾਂ ਅਤੇ ਤਕਨੀਕੀ ਅਮਲੇ ਵਾਸਤੇ ਕਰਵਾਇਆ ਗਿਆ 3 ਰੋਜ਼ਾ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਹੋ ਗਿਆ, ਜਦਕਿ BLOs ਅਤੇ BLO ਸੁਪਰਵਾਈਜ਼ਰਾਂ ਲਈ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰਗਤੀ ਅਧੀਨ ਹੈ। ਚੋਣ ਸਮੱਗਰੀ ਦੀ ਛਪਾਈ ਦਾ ਕੰਮ ਜਾਰੀ ਹੈ ਅਤੇ ਘਰ ਘਰ ਜਾ ਕੇ ਤਸਦੀਕ ਕਰਨ ਸਬੰਧੀ ਗੇਟ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਚੋਣ ਕਮਿਸ਼ਨਰ ਨੇ ਸਾਰੇ DOs ਨੂੰ ਵੋਟਰ ਸੂਚੀਆਂ 'ਚ ਦੀ ਸਟੀਕਤਾ, ਸੰਪੂਰਨਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਹਨਾਂ ਹਰੇਕ ਜ਼ਿਲ੍ਹੇ ਦੀ ਫੀਲਡ ਮਸ਼ੀਨਰੀ ਦੀਆਂ ਤਿਆਰੀਆਂ ਅਤੇ ਲਾਗੂਕਰਨ ਪ੍ਰੋਟੋਕਾਲ ਦੀ ਸਮੀਖਿਆ ਕੀਤੀ। ਡਿਪਟੀ ਚੋਣ ਕਮਿਸ਼ਨਰ ਪੰਜਾਬ ਦੇ 3 ਰੋਜ਼ਾ ਦੌਰੇ ਦੌਰਾਨ ਅਗਲੇ 2 ਦਿਨਾਂ 'ਚ ਹੋਰਨਾਂ ਜ਼ਿਲ੍ਹਿਆਂ ਨੂੰ ਵੀ ਕਵਰ ਕਰਨਗੇ। ਉਧਰ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੇ ਹਿੱਸੇ ਵਜੋਂ ਗਣਨਾ ਗੇੜ ਅੱਜ ਤੋਂ ਸ਼ੁਰੂ ਹੋ ਗਿਆ ਅਤੇ 14 ਜੁਲਾਈ ਤੱਕ ਜਾਰੀ ਰਹੇਗਾ। ਜਾਗਰੂਕਤਾ ਪੈਦਾ ਕਰਨ ਅਤੇ ਸੋਧ ਪ੍ਰਕਿਰਿਆ 'ਚ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਭਰ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ। ਅੱਜ 200 ਤੋਂ ਵੱਧ ਆਂਗਨਵਾੜੀ ਵਰਕਰਾਂ ਅਤੇ ਸਿਵਲ ਡਿਫੈਂਸ ਵਲੰਟੀਅਰਸ ਦੀ ਭਾਗੀਦਾਰੀ ਨਾਲ ਸੁਖਨਾ ਝੀਲ 'ਤੇ ਇੱਕ ਵਾਕਾਥੋਨ ਕਰਵਾਈ ਗਈ। ਭਾਗੀਦਾਰਾਂ ਨੇ SIR ਚੰਡੀਗੜ੍ਹ ਹੈ ਤਿਆਰ ਦਾ ਨਾਰਾ ਲਗਾਇਆ। ਵਲੰਟੀਅਰਸ ਨੇ ਲੋਕਾਂ ਨਾਲ ਗੱਲਬਾਤ ਕਰਕੇ SIR ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਸਾਰੇ ਯੋਗ ਨਾਗਰਿਕਾਂ ਨੂੰ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇੱਕ ਪਾਰਦਰਸ਼ੀ, ਸਮਾਵੇਸ਼ੀ ਅਤੇ ਮਜ਼ਬੂਤ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਤੋਂ ਬਾਅਦ 8 ਸਾਲਾ ਬੱਚੀ ਦੀ ਮੌਤ ਹੋਣ ਦੀ ਘਟਨਾ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਜ਼ਿਕਰਯੋਗ ਹੈ ਕਿ ਆਪਣੇ ਘਰ ਦੇ ਬਾਹਰ ਖੇਡਦਿਆਂ ਬੱਚੀ 'ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਸਥਾਨਕ ਲੋਕਾਂ ਨੇ ਉਸ ਨੂੰ ਬਚਾਇਆ ਅਤੇ ਚੰਡੀਗੜ੍ਹ ਦੇ PGI ਹਸਪਤਾਲ ਲੈ ਗਏ, ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਯੁਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ 'ਚ 12ਵੇਂ ਕੌਮਾਂਤਰੀ ਯੋਗ ਦਿਵਸ ਦੇ ਸ਼ਾਨਦਾਰ ਜਸ਼ਨ ਲਈ ਰਸਮੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਹੈ। ਆਯੁਸ਼ ਮੰਤਰੀ ਪ੍ਰਤਾਪ ਰਾਓ ਜਾਧਵ ਨੇ ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੋਲਕਾਤਾ ਦੇ ਰੈੱਡ ਰੋਡ 'ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ 45 ਮਿੰਟ ਦਾ ਯੋਗ ਪ੍ਰੋਟੋਕਾਲ ਆਯੋਜਿਤ ਕੀਤਾ ਜਾਵੇਗਾ।
1: इस वर्ष देश भर में 100 प्रतिष्ठित एवं आइकॉनिक स्थलों पर IDY 2026 के विशेष आयोजन किए जा रहे हैं। यह पहल भारत की सांस्कृतिक विरासत, ऐतिहासिक धरोहरों और योग परंपरा को एक साथ जोड़ते हुए योग को एक व्यापक राष्ट्रीय उत्सव का स्वरूप प्रदान करेगी।
0: ਭਾਰਤੀ ਫੌਜ ਦੀ ਵਜਰ ਕੋਰ ਨੇ ਦੇਸ਼ ਵਾਸੀਆਂ ਨੂੰ ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾਗੜੀ ਸਾਹਿਬ, ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਕਿਲ੍ਹੇ ਦੀਆਂ ਜੰਗੀ ਦੀਵਾਰਾਂ ਅਤੇ ਤਰਨ ਤਾਰਨ ਦੇ ਖੇਮਕਰਨ ਕਸਬੇ 'ਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ, ਜੋ ਕਿ ਪਾਕਿਸਤਾਨੀ ਟੈਂਕਾਂ ਦੇ ਕਬਰਿਸਤਾਨ ਵਜੋਂ ਮਸ਼ਹੂਰ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਪੰਜਾਬ ਦੇ ਰਖਵਾਲਿਆਂ ਵਜੋਂ ਜਾਣੀ ਜਾਂਦੀ ਵਜਰ ਕੋਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਇਨ੍ਹਾਂ ਥਾਵਾਂ ਨੂੰ ਸ਼ੌਰਯ ਧਰੋਹਰ ਯਾਨੀ ਬਹਾਦਰੀ ਦੀ ਵਿਰਾਸਤ ਕਰਾਰ ਦਿੱਤਾ ਹੈ ਅਤੇ ਲੋਕਾਂ ਨੂੰ ਪੰਜਾਬ ਦੀ ਮਾਣ ਦੀ ਸਰਹੱਦ ਦੇਖਣ ਲਈ ਸੱਦਾ ਦਿੱਤਾ ਹੈ। ਇਨ੍ਹਾਂ ਸਾਰੀਆਂ ਥਾਵਾਂ ਦਾ ਇਤਿਹਾਸਕ ਮਹੱਤਵ ਹੈ, ਜੋ 1965 ਦੀ ਭਾਰਤ ਪਾਕਿਸਤਾਨ ਜੰਗ 'ਚ ਭਾਰਤੀ ਜਵਾਨਾਂ ਦੀ ਬਹਾਦਰੀ, 1897 'ਚ ਸਾਰਾਗੜੀ ਵਿੱਚ ਬ੍ਰਿਟਿਸ਼ ਭਾਰਤ ਸਿੱਖ ਸੈਨਿਕਾਂ ਅਤੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਮੇਤ ਭਾਰਤੀ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਦਾ ਵਰਣਨ ਕਰਦੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਘ ਲੋਕ ਸੇਵਾ ਕਮਿਸ਼ਨ UPSC ਪ੍ਰੀਖਿਆ 2025 ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਵਧਦੀ ਤਾਕਤ ਅਤੇ ਸੂਬੇ ਦੇ ਨੌਜਵਾਨਾਂ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੀ ਹੈ। ਪ੍ਰੀਖਿਆਵਾਂ 'ਚ ਕੁੜੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਮਹਿਲਾ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਪ੍ਰਤੀਕ ਨੇ ਅਤੇ ਇਸ ਗੱਲ ਦਾ ਸਬੂਤ ਨੇ ਕਿ ਬਰਾਬਰ ਮੌਕੇ ਧੀਆਂ ਨੂੰ ਹਰ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦੇ ਯੋਗ ਬਣਾਉਂਦੇ ਨੇ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਨਫਰੰਸ ਕੀਤੀ। ਉਨ੍ਹਾਂ ਗਊਧਨ ਦੀ ਸੰਭਾਲ ਅਤੇ ਸੁਰੱਖਿਆ ਸਬੰਧੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗਊਆਂ ਦੀ ਸੰਭਾਲ ਅਤੇ ਉਨ੍ਹਾਂ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਪਸ਼ੂਆਂ ਨੂੰ ਸੜਕਾਂ 'ਤੇ ਛੱਡਦਾ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪਿੰਡ ਘਣੀਵਾਲ ਵਿਖੇ ਖੇਤ ਬਚਾਓ ਅਭਿਆਨ ਤਹਿਤ ਅੱਜ 1 ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਫਸਲ ਵਿਗਿਆਨ ਬਾਰੇ ਸਹਾਇਕ ਪ੍ਰੋਫੈਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਖੇਤੀ ਦੀ ਲਾਗਤ ਘਟਾਉਣ ਅਤੇ ਜ਼ਮੀਨ ਦੀ ਸਿਹਤ ਸੁਧਾਰਨ ਵਾਸਤੇ ਰੂੜੀ, ਫਸਲੀ ਰਹਿੰਦ ਖੂੰਹਦ, ਜੀਵਾਣੂ ਖਾਦ

0: ਤਾਂ ਤੇ ਜੈਵਿਕ ਖਾਦ ਦੀ ਵਰਤੋਂ ਲਾਜ਼ਮੀ ਤੌਰ ਤੇ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੋਰਨਾਂ ਮਾਹਰਾਂ ਨੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਉੱਦਮੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮਿਸ਼ਨ ਕਲੀਨ ਤਹਿਤ ਬਠਿੰਡਾ ਨਗਰ ਨਿਗਮ ਦੀਆਂ ਟੀਮਾਂ ਨੇ ਅੱਜ ਸ਼ਹਿਰ ਦੇ ਵੱਖ ਵੱਖ ਪੰਪਿੰਗ ਸਟੇਸ਼ਨਾਂ 'ਤੇ ਲੱਗੀਆਂ ਮੋਟਰਾਂ ਦੀ ਜਾਂਚ ਅਤੇ ਮੁਰੰਮਤ ਕੀਤੀ। ਨਗਰ ਨਿਗਮ ਦੇ ਕਮਿਸ਼ਨਰ ਲਵਜੀਤ ਕਲਸੀ ਨੇ ਦੱਸਿਆ ਕਿ ਮੋਟਰਾਂ ਮੀਂਹ ਪੈਣ ਤੋਂ ਬਾਅਦ ਨੀਵੇਂ ਇਲਾਕਿਆਂ 'ਚ ਇਕੱਠੇ ਹੋਏ ਬਰਸਾਤੀ ਪਾਣੀ ਨੂੰ ਕੁਝ ਘੰਟਿਆਂ 'ਚ ਬਾਹਰ ਕੱਢ ਦਿੰਦੀਆਂ ਨੇ। ਕਮਿਸ਼ਨਰ ਨੇ ਦੱਸਿਆ ਕਿ ਟੀਮਾਂ ਵੱਲੋਂ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ। ਟੀਮਾਂ ਵੱਲੋਂ ਅਜੀਤ ਰੋਡ ਅਤੇ ਜਨਤਾ ਨਗਰ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਸੋਈ ਦੇ ਗਿੱਲੇ ਕੂੜੇ ਨੂੰ ਵੱਖ ਕਰਕੇ ਸਫਾਈ ਕਰਮਚਾਰੀਆਂ ਨੂੰ ਦੇਣ। ਇਸ ਦੌਰਾਨ ਏਮਜ਼ ਬਠਿੰਡਾ ਦੇ ਸਫਾਈ ਕਰਮਚਾਰੀਆਂ ਲਈ ਵੀ ਜਾਗਰੂਕਤਾ ਅਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ। ਜਲੰਧਰ ਵਿਖੇ ਪਠਾਨਕੋਟ ਸੜਕ 'ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਮਾਂ ਦੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੂਜੀ ਧੀ ਗੰਭੀਰ ਜ਼ਖਮੀ ਹੋਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਅਣਪਛਾਤੀ ਬੱਸ ਨੇ ਇੱਕ ਮੋਟਰ ਰੇਹੜੀ ਨੂੰ ਟੱਕਰ ਮਾਰ ਦਿੱਤੀ। ਬੱਸ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਬੱਸ ਲੈ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰ ਵੱਲੋਂ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ। ਪੰਜਾਬ 'ਚ ਵਿਸ਼ੇਸ਼ ਤੀਬਰ ਸੋ 2026 ਤਹਿਤ ਘਰ ਘਰ ਗੰਨਾ 25 ਜੂਨ ਤੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ SIR ਦੇ ਹਿੱਸੇ ਵਜੋਂ ਗੰਨਾ ਦਾ ਗੇੜ ਅੱਜ ਤੋਂ ਸ਼ੁਰੂ ਹੋਇਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ 'ਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ ਅਤੇ ਜਲੰਧਰ 'ਚ ਪਠਾਨਕੋਟ ਸੜਕ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ ਦੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ, ਦੂਜੀ ਦੀ ਗੰਭੀਰ ਜ਼ਖਮੀ। ਅਤੇ ਇਸਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਦਾਦੂ ਇਹ ਕਿਹੜਾ ਪੌਦਾ ਹੈ?
2: ਟੈਂਜਰੀਨ। ਬਹੁਤ ਮਿੱਠਾ ਹੁੰਦਾ ਹੈ, ਤੋੜੀ ਨਾ। ਹਾਂ, ਫ੍ਰੀ ਫੋਰਨ ਟ੍ਰਿਪ ਲਿੰਕ ਤੇ ਕਲਿੱਕ ਕਰੋ, ਹੁਣੇ ਕਰਦਾ।
1: ਦਾਦੂ ਰੁਕੋ, ਲਿੰਕ ਤੇ ਕਲਿੱਕ ਨਾ ਕਰਨਾ।
2: ਕਿਉਂ?
1: ਇਹ SMS ਸਕੈਮ ਹੈ, ਕਲਿੱਕ ਕਰੋਗੇ ਤਾਂ ਤੁਹਾਡੇ ਬੈਂਕ ਡਿਟੇਲਸ ਹੋਣਗੇ ਚੋਰੀ।
2: ਓਹ, ਥੈਂਕਸ ਗੱਪੂ, ਬਚਾ ਲਿਆ। ਹਾਂ, ਆ ਲੈ ਤੇਰੀ ਸਮਝਦਾਰੀ ਦਾ ਫਲ।
3: RBI ਕਹਿੰਦਾ ਹੈ ਸਮਾਰਟ ਬਣੋ, ਕੂਲ ਰਹੋ।
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਹੁਣ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਸੰਧੂ ਸਾਹਿਬ ਆਜੋ ਬੱਚਿਆਂ ਵਾਲੇ ਆਜੋ
1: ਆਗੇ ਜੀ ਆਗੇ ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
0: ਜੈ ਜੈ ਜੀ ਸੰਧੂ ਸਾਹਿਬ ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ
1: ਬਹੁਤ ਵਧੀਆ ਜੀ ਆਪਣਾ ਸੁਣਾਓ
0: ਹਾਲ ਚਾਲ ਤਕੜਾ ਦੇਖੋ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਮੇਂ ਦੇ ਲਿਹਾਜ਼ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਨੇ ਤੇ ਜੇ ਤਾਂ ਆਪਾਂ ਸਮੇਂ ਦੇ ਲਿਹਾਜ਼ ਨਾਲ ਆਪਣੇ ਕਾਰ ਵਿਹਾਰ ਸੁਭਾਅ ਖਾਣ ਪਾਣ ਸਾਰੀਆਂ ਚੀਜ਼ਾਂ 'ਚ ਤਬਦੀਲੀ ਕਰ ਲੈਂਦੇ ਹਾਂ ਫਿਰ ਆਪਾਂ ਇਹਦਾ ਮਤਲਬ ਹੈ ਕਿ ਸਮੇਂ ਦੇ ਹਾਣੀ ਆ ਜੇ ਆਪਾਂ ਨਹੀਂ ਕੋਈ ਚੀਜ਼ 'ਚ ਤਬਦੀਲੀ ਲੈ ਕੇ ਆਉਂਦੇ ਫਿਰ ਕਿਤੇ ਨਾ ਕਿਤੇ ਆਪਣੇ ਅਤੇ ਸੰਧੂ ਸਾਹਿਬ ਮਾੜਾ ਅਸਰ ਪੈਂਦਾ ਚਾਹੇ ਉਹ ਸਿਹਤ ਦੇ ਪੱਖੋਂ ਲਾ ਲਓ ਚਾਹੇ ਉਹ ਸਮਾਜ ਦੇ ਪੱਖੋਂ ਲਾ ਲਓ
1: ਹਾਂ ਕਈ ਵਾਰ ਸਾਡਾ ਜਿਹੜਾ ਨਾ ਕੀ ਕਹਿੰਦੇ ਹੁੰਦੇ ਆ ਐਡਜਸਟਮੈਂਟ
0: ਹਾਂ
1: ਸਮਾਜ ਵਿੱਚ
0: ਬਿਲਕੁਲ
1: ਜਿਹੜੀ
0: ਨਹੀਂ ਹੋ ਪਾਉਂਦੀ
1: ਨਹੀਂ ਹੁੰਦੀ ਪਾਉਂਦੀ ਕਿ ਅਸੀਂ ਬਦਲਾਅ ਨਹੀਂ ਲਿਆਉਂਦੇ ਸਮੇਂ ਦੇ ਨਾਲ
0: ਸੋ ਇਸ ਕਰਕੇ
1: ਅਸੀਂ ਉਸੇ 'ਚ ਰਹਿੰਦੇ ਹਾਂ
0: ਬਿਲਕੁਲ ਬਿਲਕੁਲ ਸੋ ਇਸ ਕਰਕੇ ਬਦਲਾਅ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੁਦਰਤ ਦਾ ਨਿਯਮ ਹੈ ਜੇ ਤੁਸੀਂ ਆਪਣੀ ਜ਼ਿੰਦਗੀ 'ਚ ਬਦਲਾਅ ਲਿਆਓਗੇ ਤਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਊਗੀ
1: ਬਿਲਕੁਲ
0: ਜਿੱਦਾਂ ਆਪਾਂ ਕਹਿੰਦੇ ਹਾਂ ਕਿ ਯਾਰ ਮੇਰਾ ਵਕਤ ਨਹੀਂ ਬਦਲਿਆ ਵਕਤ ਕੌਣ ਬਦਲਦਾ ਤੁਸੀਂ ਖੁਦ ਬਦਲਦੇ ਹੋ ਨਾ ਤੁਸੀਂ ਆਪਣੇ ਸੁਭਾਅ ਖਾਣ ਪਾਣ ਹਰ ਚੀਜ਼ ਦੇ ਵਿੱਚ ਜਦੋਂ ਤਬਦੀਲੀ ਲੈ ਕੇ ਆਉਂਦੇ ਹੋ ਵਕਤ ਵੀ ਜਿਹੜਾ ਹੈ ਆਪਣੇ ਆਪ ਤੁਹਾਨੂੰ ਲੱਗਦਾ ਕਿ ਬਦਲ ਗਿਆ ਅੱਜ ਹੋਇਆ ਦੇਸ਼ ਪਰਾਇਆ
1: ਜੀ
0: ਇਹਦੀ 11ਵੀਂ ਕਿਸ਼ਤ ਆਪਾਂ ਸੱਜਣਾ ਨਾਲ ਸਾਂਝੀ ਕਰਦੇ ਹਾਂ

0: ਅਕਤੂਬਰ ਵਿੱਚ ਹਰ ਸਾਲ ਦੀ ਤਰ੍ਹਾਂ ਛਿੰਦਾ ਅਤੇ ਦਿਲਰਾਜ ਆਪਣੇ ਪੁਰਾਣੇ ਵਤਨ ਦਾ ਗੇੜਾ ਮਾਰਨ ਦੀਆਂ ਤਿਆਰੀਆਂ ਕਰਨ ਲੱਗੇ। ਉਹਨਾਂ ਦੀਆਂ ਪੰਜਾਬ ਜਾਣ ਦੀਆਂ ਤਿਆਰੀਆਂ ਦੀਆਂ ਗੱਲਾਂ ਸੁਣ ਕੇ ਇਸ਼ਪ੍ਰੀਤ ਦਾ ਮਨ ਵੀ ਪੰਜਾਬ ਜਾਣ ਲਈ ਕਾਲਾ ਪੈਣ ਲੱਗਿਆ। ਇਸ ਉਦਰੇਵੇਂ ਦੀ ਵਜ੍ਹਾ ਨਾਲ ਉਹ ਬਿਸਤਰੇ ਵਿੱਚ ਮੂੰਹ ਢੱਕ ਹੰਝੂ ਕਰਨ ਲੱਗਿਆ। ਉੱਦਾਂ ਉਸ ਨੂੰ ਆਪਣੀਆਂ ਮਜਬੂਰੀਆਂ ਦਾ ਵੀ ਪੂਰਾ ਖਿਆਲ ਸੀ। ਫਿਰ ਉਹ ਸੋਚਦਾ ਕਿ ਮਸਾਂ ਮਸਾਂ ਤਾਂ ਉਹ ਕੈਨੇਡਾ ਆਇਆ, ਜੇ ਉਸ ਦੀ ਮਾਂ ਦੇ ਗਹਿਣੇ ਨਾ ਲੱਭਦੇ ਤਾਂ ਉਸ ਕੋਲ ਤਾਂ ਕੈਨੇਡਾ ਆਉਣ ਦਾ ਕਿਰਾਇਆ ਵੀ ਨਹੀਂ ਸੀ। ਨਾਲੇ ਹੁਣੇ ਤਾਂ ਉਸ ਦੀ ਪੜ੍ਹਾਈ ਜ਼ੋਰ ਸ਼ੋਰ ਨਾਲ ਸ਼ੁਰੂ ਹੋਈ ਸੀ। ਉਸ ਨੇ ਮਾੜਾ ਜਿਹਾ ਵਿਹਲ ਮਿਲਣ ਦੌਰਾਨ ਹੀ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਬਣਵਾਇਆ ਸੀ। ਉਹ ਇਸ ਦੀ ਵਰਤੋਂ ਕਰਦਾ ਹੋਇਆ ਕੰਮ ਕਰਨ ਲੱਗ ਪਿਆ ਸੀ। ਇੰਡੀਆ ਜਾਣ ਤੋਂ ਪਹਿਲਾਂ ਦਿਲਰਾਜ ਕੌਰ ਨੇ ਰਸੋਈ ਦੇ ਕੰਮ ਦੇ ਸੰਬੰਧ 'ਚ ਇਸ਼ਪ੍ਰੀਤ ਨੂੰ ਕੁਝ ਹਦਾਇਤਾਂ ਇਸ ਤਰ੍ਹਾਂ ਦਿੱਤੀਆਂ।
1: ਦੇਖ, ਤੇਰੇ ਦਾਦੂ ਦੇ ਕਹਿਣ ਵਾਂਗੂ ਆਸ਼ਕਾ, ਮੇਰੀਆਂ ਕੁਛ ਗੱਲਾਂ ਮੇਰੇ ਮੂੜ ਆਉਣ ਤੱਕ ਹਮੇਸ਼ਾ ਆਪਣੇ ਮਨ 'ਚ ਵਸਾਈ ਰੱਖੀ, ਸੌਖਾ ਰਹੇਗਾ। ਸਾਡੇ ਘਰ 'ਚ ਤਾਂ ਬ੍ਰੈਡ ਖਾਓ ਮਹਿਕਮਾ ਹੀ ਹੈਗਾ, ਤੇਰੀਆਂ ਰੋਟੀਆਂ ਥੱਪਣ ਜੋਗਾ ਟਾਈਮ ਹੈ ਨਹੀਂ ਇਹਨਾਂ ਕੋਲ। ਸਵੇਰੇ ਤੂੰ ਆਪਣੇ ਚਾਰ ਪਰੌਂਠੇ ਰਾੜ ਕੇ, ਦੋ ਖਾ ਗਿਆ ਅਤੇ ਦੋ ਟਿਫਨ 'ਚ ਪਾ ਕੇ ਨਾਲ ਲੈ ਗਿਆ। ਆਟਾ ਭਾਵੇਂ ਰਾਤ ਨੂੰ ਹੀ ਮਰੋੜ ਕੇ ਫਰਿੱਜ 'ਚ ਰੱਖ ਲਿਆ ਕਰੀ, ਉੱਦਾਂ ਤਾਂ ਚਾਹੇ ਚਾਰ ਰੋਟੀਆਂ ਰਾਤ ਨੂੰ ਹੀ ਥੱਪ ਲਿਆ ਕਰੀ। ਹਾਂ, ਜੇ ਕਦੇ ਦਾਲ ਸਬਜ਼ੀ ਨਾ ਵੀ ਬਣੇ ਨਾ, ਤਾਂ ਅਚਾਰ ਜਾਂ ਅੰਬਾਂ ਦੀ ਮਿੱਠੀ ਚਟਨੀ ਨਾਲ ਬੂਤਾ ਸਾਰ ਲਿਆ ਕਰੀ, ਠੀਕ ਹੈ?
2: ਠੀਕ ਹੈ ਆਂਟੀ ਜੀ, ਇੰਡੀਆ ਦਾ ਆਪਣਾ ਸਫ਼ਰ ਇੰਜੋਏ ਕਰਿਓ, ਮੇਰੇ ਬਾਰੇ ਨਾ ਸੋਚਦੇ ਰਹੋ। ਤੁਹਾਡੀ ਦਇਆ ਨਾਲ ਤੁਹਾਡੇ ਆਉਣ ਤੱਕ ਮੈਂ ਹੋਰ ਵੀ ਸਿਹਤਮੰਦ ਹੋਇਆ ਮਿਲੂੰਗਾ, ਬਸ ਤੁਸੀਂ ਫਿਕਰ ਨਾ ਕਰਿਓ।
1: ਬੁਰਾ ਹੋ ਮਾੜਾ ਜਿਹਾ, ਪਤਾ ਨਹੀਂ ਕਿਉਂ ਤੇਰੇ ਨਾਲ ਮੋਹ ਜਿਹਾ ਹੋ ਗਿਆ। ਇਸ ਨਿਰਮੋਏ ਮੁਲਕ 'ਚ ਖਬਰੇ ਇਸ 'ਚ ਤੇਰੀ ਦਾਦੀ ਦਾ ਕੋਈ ਹੱਥ ਹੈ, ਕਿਉਂਕਿ ਉਹ ਮੇਰੀ ਪੁਰਾਣੀ ਸਹੇਲੀ ਰਹੀ ਹੈ।
2: ਅੱਛਾ ਜੀ,
1: ਚੰਗਾ ਫਿਰ ਜਾ, ਹੁਣ ਸੌਂ ਜਾ ਜਾਂ ਪੜ੍ਹ ਲੈ ਪਹਿਲਾਂ।
2: ਓਕੇ ਜੀ, ਗੁੱਡ ਨਾਈਟ ਆਂਟੀ।
1: ਗੁੱਡ ਨਾਈਟ।
0: ਛਿੰਦੇ ਅਤੇ ਦਿਲਰਾਜ ਦੇ ਜਹਾਜ਼

0: ਚੜ੍ਹਨ ਦੀ ਦੇਰ ਸੀ ਕਿ ਪਰਮੀਤ ਆਪਣੇ ਅਸਲੀ ਕਿਰਦਾਰ 'ਚ ਆ ਗਈ। ਉਸ ਨੇ ਇਸ਼ਪ੍ਰੀਤ ਦਾ ਗੱਦਾ ਗੈਰਾਜ ਵਿੱਚ ਸੁੱਟ ਕੇ ਉਸ ਨੂੰ ਉੱਥੇ ਸੌਣ ਦਾ ਹੁਕਮ ਸੁਣਾਉਂਦਿਆਂ ਇਸ ਤਰ੍ਹਾਂ ਕਿਹਾ,
1: ਕਾਲ ਤਾਂ ਨਹੀਂ ਫੀਲ ਕਰਦਾ? ਲੈ ਅਰਜਾਈ ਹੋਰ ਲੈ ਲੈ, ਉਦਾਂ ਤਾਂ ਤੂੰ ਨੌਜਵਾਨ ਹੀ ਹੈ, ਇੱਥੇ ਮੌਜਾਂ ਕਰੇਗਾ। ਫੋਨ 'ਤੇ ਜਿਹੜਾ ਮਰਜ਼ੀ ਸਿੰਗਰ ਸੁਣੀ, ਜਿੱਦਾਂ ਦੀ ਮਰਜ਼ੀ ਵੀਡੀਓ ਦੇਖੀ, ਮੁੰਡਾ ਖੁੰਡਾ ਹੈ ਆਖਿਰ, ਕਿਉਂ ਜੀ?
2: ਅਤੇ ਹੋਰ ਕੀ, ਮੈਂ ਕਿਹਾ ਹੁਣ ਮੌਜਾਂ ਹੀ ਮੌਜਾਂ।
1: ਆਓ ਤਾਂ ਵੀ ਰੌਲੇ ਰੱਪੇ ਅਤੇ ਧੰਮੜ ਧੱਸੇ ਤੋਂ ਦੂਰ, ਪੜ੍ਹਨ ਲਿਖਣ ਲਈ ਝੁਕਵਾਂ ਅਤੇ ਲਾਹੇਵੰਦ ਮਾਹੌਲ ਹੀ ਮਿਲੂਗਾ ਆਸ਼ਕ ਨੂੰ।
3: ਜੀ ਥੈਂਕ ਯੂ, ਨੋ ਪ੍ਰੋਬਲਮ, ਬਟ
1: ਆ ਪਾਣੀ ਦੀ ਬੋਟਲ ਵਗੈਰਾ ਹੁਣੇ ਲੈ ਲੈ, ਫਿਰ ਮੈਂ ਅੰਦਰੋਂ ਲੌਕ ਲਾਉਣਾ।
3: ਠੀਕ ਹੈ ਆਂਟੀ ਜੀ, ਜੇ ਮੈਨੂੰ ਰੈਸਟ ਰੂਮ ਜਾਣ ਦੀ ਲੋੜ ਪਈ ਤਾਂ।
2: ਉਹ ਯਾਰ, ਤੂੰ ਬੁੱਢਾ ਢੱਗਾ ਤਾਂ ਨਹੀਂ ਜਿਹੜਾ ਬਾਰ ਬਾਰ ਤੁਰਿਆ ਰਹੇਗਾ? ਇੱਕ ਵਾਰ ਵਾਸ਼ਰੂਮ ਜਾਇਆ, ਉਹ ਜ਼ੋਰ ਜ਼ੋਰ ਲਾ ਕੇ ਹੁਣੀ ਵੇਖ ਲੈ, ਜੇ ਫਿਰ ਰਾਤ ਨੂੰ ਇਹ ਪ੍ਰੋਬਲਮ ਆਈ ਜਾਵੇ ਤਾਂ ਅੰਦਰਲਾ ਡੋਰ ਭੰਨਣ ਦੀ ਥਾਂ ਮਾੜਾ ਜਿਹਾ ਸ਼ਟਰ ਚੱਕ ਕੇ ਬਾਹਰ ਜਾ ਹੀ।
3: ਆਰਿਆਨ ਅੰਕਲ, ਜੇ ਕਿਸੇ ਨੇ ਦੇਖ ਕੇ ਕੰਪਲੇਂਟ ਕਰਤੀ ਤਾਂ ਕਮਿਊਨਿਟੀ 'ਚ ਗੰਦ ਪਾਉਣ ਜਾਂ ਲੇਟਰਿੰਗ ਦਾ ਟਿਕਟ ਤਾਂ ਨਹੀਂ ਮਿਲਜੂ?
2: ਉਹ ਕਿਹੜਾ ਮੋਇਆ ਪੁੱਛਦਾ।
0: ਅੱਧੀ ਰਾਤ ਤੱਕ ਤਾਂ ਇਸ਼ਪ੍ਰੀਤ ਨੇ ਆਪਣੀਆਂ ਕਿਤਾਬਾਂ ਅਤੇ ਹੋਰ ਸਾਜ਼ੋ ਸਮਾਨ ਹੀ ਚੁੱਕ ਕੇ ਗੈਰਾਜ ਵਿੱਚ ਲੈ ਆਂਦਾ। ਇਸ਼ਪ੍ਰੀਤ ਨੂੰ ਪੜ੍ਹਨ ਲਈ ਅਲੱਗ ਥਾਂ ਦੇਣੀ ਤਾਂ ਇੱਕ ਬਹਾਨਾ ਹੀ ਸੀ। ਅਸਲ ਵਿੱਚ ਤਾਂ ਗੋਰਿਆਂ ਦੇ ਮੁਲਕ ਵਿੱਚ ਰਹਿ ਕੇ ਡੱਬ ਖੜੱਬੇ ਗੋਰੇ ਬਣ ਚੁੱਕੇ ਇਸ ਜੋੜੇ ਨੇ ਆਪਣੇ ਮਾਂ ਬਾਪ ਦੀ ਗੈਰ ਮੌਜੂਦਗੀ ਵਿੱਚ ਆਪਣੀਆਂ ਹੀ ਕੰਜਰੀਆਂ ਨਚਾਉਣ ਲਈ ਵਿਹੜਾ ਮੋਕਲਾ ਕੀਤਾ ਸੀ, ਅਤੇ ਇਸ਼ਪ੍ਰੀਤ ਨੂੰ ਵੀ ਇਸ ਦਾ ਇਲਮ ਸੀ। ਉਸਨੇ ਸਮਝ ਲਿਆ ਸੀ ਕਿ ਛਿੰਦੇ ਦੇ ਨੂੰਹ ਪੁੱਤ ਨੇ ਤਾਂ ਖੁਦ ਉਸ ਦੇ ਡਰੋਂ ਉਸ ਨਾਲੋਂ ਦੂਰੀ ਵਧਾਈ ਸੀ। ਇਸ ਸੋਚ ਨਾਲ ਉਹ ਸਗੋਂ ਹੋਰ ਦਲੇਰ ਹੋ ਗਿਆ ਸੀ। ਉਸਨੇ ਸਵੇਰ ਵਾਲੀ ਰੋਟੀ ਵੀ ਡੱਬੇ ਵਿੱਚ ਪੈਕ ਕਰ ਲਈ। ਉਸਨੇ ਸੋਚਿਆ ਕਿ ਜੇ ਘਰ ਵੱਲ ਦਾ ਡੋਰ ਉਹਨਾਂ ਨੇ ਵੇਲੇ ਸਿਰ ਖੋਲ੍ਹ ਦਿੱਤਾ ਤਾਂ ਉੱਠ ਕੇ ਚਾਹ ਦਾ ਕੱਪ ਬਣਾ ਲਊਗਾ, ਨਹੀਂ ਤਾਂ ਮੂੰਹ ਹਨੇਰੇ ਉੱਠ ਕੇ ਘਰ ਦੇ ਲਾਗਿਓਂ ਹੀ ਕਿਤੋਂ ਬੱਸ ਚੜ੍ਹ ਜਾਏਗਾ। ਪਹਿਲਾਂ ਗਰਾਜ ਵਿੱਚ ਖੜ੍ਹੀ ਕਾਰ ਦੇ ਪੈਟਰੋਲ ਤੋਂ ਆਉਂਦੀ ਬੋ ਵੀ ਹੁਣ ਉਸਨੂੰ ਮਹਿਸੂਸ ਹੋਣੋਂ ਹਟ ਗਈ ਸੀ, ਅਤੇ ਕੁਝ ਦਿਨਾਂ ਵਿੱਚ ਹੀ ਉਸਨੂੰ ਗੈਰਾਜ ਵਿੱਚ ਆਪਣਾ ਰਾਜ ਜਿਹਾ ਵੀ ਮਹਿਸੂਸ ਹੋਣ ਲੱਗ ਪਿਆ। ਉੱਦਾਂ ਅਕਤੂਬਰ ਵਿੱਚ ਠੰਡ ਵੱਧ ਗਈ ਸੀ। ਇੱਕ ਰਾਤ ਪਰਮੀਤ ਨੂੰ ਹੀਟ ਵਿੱਚ ਵੀ ਠੰਡ ਮਹਿਸੂਸ ਹੋਈ ਤਾਂ ਉਸਨੇ ਇੱਕ ਪੁਰਾਣੀ ਰਜਾਈ ਇਸ਼ਪ੍ਰੀਤ ਦੇ ਨੇੜੇ ਸੁੱਟਦੀ ਨੇ ਕਿਹਾ,
1: ਕੋਲਡ ਤਾਂ ਨਹੀਂ ਫੀਲ ਕਰਦਾ? ਲੈ ਆ ਰਜਾਈ ਹੋਰ ਲੈ ਲੈ, ਉੱਦਾਂ ਤਾਂ ਤੂੰ

0: ਫਰੈਂਡ ਵੀ ਕਿਸੇ ਲਿਹਾਜੀ ਜਾਂ ਰਿਲੇਟਿਵ ਦੇ ਘਰੇ ਰਹਿੰਦਾ ਹੈ ਉਦਾਂ?
1: ਜੀ, ਇੰਡੀਆ ਤੋਂ ਮੇਰੇ ਨਾਲ 7 ਮੁੰਡੇ ਤੇ 4 ਕੁੜੀਆਂ ਸਟੂਡੈਂਟਸ ਵਜੋਂ ਆਏ ਸੀ। ਉਹਨਾਂ 'ਚੋਂ 3 ਕੁੜੀਆਂ ਤਾਂ ਸੱਜ ਵਿਆਹੀਆਂ ਸੀ।
0: ਅੱਛਾ, ਫਿਰ ਹੁਣ ਤੱਕ ਤਾਂ ਉਹਨਾਂ ਦੇ ਸਪਾਊਸ ਵੀ ਕੈਨੇਡਾ ਆ ਗਏ ਹੋਣਗੇ।
1: ਨਹੀਂ ਨਹੀਂ ਆਂਟੀ, 2 ਕੁੜੀਆਂ ਨੇ ਤਾਂ ਸਿੱਧਾ ਜਵਾਬ ਭੇਜਤਾ ਬਈ ਉਹਨਾਂ ਨੂੰ ਤਲਾਕ ਚਾਹੀਦਾ। ਤੀਜੀ ਕਹਿੰਦੀ ਪੱਕੀ ਹੋ ਕੇ ਹਸਬੈਂਡ ਨੂੰ ਬੁਲਾਉਂਗੀ ਤਾਂ ਸਹੀ, ਪਰ ਉਸ ਦੇ ਘਰ ਨਹੀਂ ਵਸਣਾ।
0: ਵਾਹ, ਫੇਰ ਤਾਂ 100% ਫੇਲੀਅਰ ਹੀ ਆ। 3 ਤਲਾਕ ਤਾਂ ਹੋ ਗਏ ਸਮਝੋ, ਚੌਥੀ ਵੀ ਇਹੋ ਕੁਝ ਹੀ ਕਰੂ?
1: ਨਹੀਂ ਨਹੀਂ ਜੀ, ਚੌਥੀ ਵੱਖਰੀ ਰਹਿੰਦੀ ਹੈ।
0: ਫੇਰ ਤੂੰ ਉਹਦੇ ਨਾਲ ਹੀ ਰਹਿ ਪਾ?
1: ਨਹੀਂ ਜੀ।
0: ਨਾ ਨਹੀਂ, ਕਿਉਂ ਨਹੀਂ? ਤੈਨੂੰ ਉਹ ਦੰਦੀਆਂ ਵੱਢੂ, ਜੇ ਮੰਨ ਜਾਵੇ ਤਾਂ ਮੈਰਿਜ ਕਰਾ ਲਵੀਂ।
1: ਨਾ ਜੀ, ਉਹ ਤਾਂ ਸਾਡੇ ਨਾਲ ਦੇ ਪਿੰਡ ਦੀ ਕੁੜੀ ਹੈ।
0: ਵੇ, ਤੇਰਾ ਮੂੰਹ ਜਾ ਕਿਉਂ ਲਾਲ ਹੋ ਗਿਆ? ਉਹ ਤੇਰੇ ਪਿੰਡ ਦੀ ਤਾਂ ਨਹੀਂ, ਮੁੰਡਾ ਖੁੰਡਾ ਹੈ, ਕੱਲ ਨੂੰ ਵਿਆਹ ਤਾਂ ਕਰਾਉਣਾ ਹੀ ਹੈ।
1: ਨਹੀਂ ਜੀ, ਉਹ ਕਿਸੇ ਸੀਨੀਅਰ ਦੀਦੀ ਨਾਲ ਕਿਤੇ ਹੋਰ ਰਹਿੰਦੀ ਹੈ।
0: ਅੱਛਾ, ਤੇ ਬਾਕੀ ਸਾਰੇ ਕਿੱਥੇ ਰਹਿੰਦੇ ਆ?
1: 2 ਮੁੰਡੇ ਇੱਕ ਅਲੱਗ ਕਮਰੇ 'ਚ ਰਹਿੰਦੇ ਆ, 2 ਜਣੇ ਇੱਕ ਫਾਰਮ ਦੇ ਕੈਬਨਾਂ 'ਚ ਰਹਿੰਦੇ ਆ, 3 ਕੁੜੀਆਂ ਅਤੇ 3 ਮੁੰਡੇ ਕਿਸੇ ਬੇਸਮੈਂਟ 'ਚ ਰਹਿੰਦੇ ਆ ਜੀ।
0: ਉਹ 6 ਦੇ 6 ਆਲ ਟੁਗੈਦਰ ਆ ਇੱਕੋ ਬੇਸਮੈਂਟ 'ਚ? ਉਹਨਾਂ ਦਾ ਤਾਂ ਲਿਵ ਇਨ ਰਿਲੇਸ਼ਨਸ਼ਿਪ ਹੋ ਗਿਆ ਹੋਊ।
1: ਜੀ, ਇਹ ਤਾਂ ਮੈਂ ਨਹੀਂ ਜਾਣਦਾ, ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ।
2: ਉਸ ਰਾਤ ਇਸ਼ਪ੍ਰੀਤ ਕਿੰਨਾ ਹੀ ਚਿਰ ਇਹ ਸੋਚਦਾ ਰਿਹਾ ਕਿ ਪਰਮੀਤ ਨੇ ਉਸ ਨੂੰ ਇਸ ਤਰ੍ਹਾਂ ਦੇ ਸਵਾਲ ਜਵਾਬ ਕਿਉਂ ਕੀਤੇ। ਉਹ ਕਿਤੇ ਉਸ ਨੂੰ ਆਪਣੇ ਘਰੋਂ ਕੱਢਣ ਬਾਰੇ ਤਾਂ ਨਹੀਂ ਸੋਚ ਰਹੀ? ਅਗਲੇ ਦਿਨ ਸਵੇਰੇ ਉਸਦਾ ਮੂੰਹ ਬਹੁਤ ਉਤਰਿਆ ਹੋਇਆ ਸੀ, ਉਸਦੀਆਂ ਅੱਖਾਂ 'ਚੋਂ ਉਨਿੰਦਰਾ ਝਲਕਦਾ ਸੀ ਅਤੇ ਪਰਮੀਤ ਕੌਰ ਵੱਲੋਂ ਝਾੜ ਝੰਬ ਕਰਨ ਦੀ ਵਜ੍ਹਾ ਨਾਲ ਉਦਾਸੀ ਛਾਈ ਹੋਈ ਸੀ। ਇਸੇ ਹੀ ਆਲਮ ਅਧੀਨ ਉਸਨੇ ਸਵੱਬ ਨਾਲ ਯੂਨੀਵਰਸਿਟੀ ਵਾਲੀ ਉਹੀ ਬੱਸ ਫੜ ਲਈ ਜਿਸ ਦਾ ਡਰਾਈਵਰ ਦਰਸ਼ਨ ਸਿੰਘ ਉਸ ਨੂੰ ਜਾਣਦਾ ਸੀ। ਉਸ ਡਰਾਈਵਰ ਨੇ ਉਸ ਦੇ ਚੜ੍ਹਨ ਸਾਰ ਉਸਦਾ ਚੇਨ ਚੱਕਰ ਤਾੜ ਲਿਆ ਅਤੇ ਉਸ ਨਾਲ ਗੱਲ ਚਲਾਈ।
3: ਉਹ ਕਿੱਦਾਂ ਬਈ ਜਵਾਨਾ, ਮਨ ਭਾਵੇਂ ਨਾ ਮਨ, ਬਈ ਅੱਜ ਗੜਬੜ ਜ਼ਰੂਰ ਕੋਈ ਹੋਈ ਲੱਗਦੀ ਹੈ। ਚੱਕ ਤਾਂ ਫੱਟੀ ਬਸਤਾ ਆਂਟੀ ਅੰਕਲ ਨੇ?
1: ਉਹ ਨਹੀਂ ਜੀ, ਆਂਟੀ ਅੰਕਲ ਤਾਂ ਇੰਡੀਆ ਗਏ ਹੋਏ ਆ।
3: ਅੱਛਾ, ਬਸ ਹੁਣ ਫਿਰ ਤੇਰੀ ਖੈਰ ਨਹੀਂ, ਪਿਛਲੇ ਤੈਨੂੰ ਛੇਤੀ ਭਜਾ ਦੇਣਾ। ਇਹ ਦੱਸ ਵੀ ਪੱਕੇ ਪਕਾਏ ਪਰੌਂਠੇ ਮਿਲਦੇ ਹੁਣ ਤੈਨੂੰ?
1: ਨਾ ਜੀ, ਰੋਟੀ ਆਪੇ ਪਕਾ ਲਈ ਦੀ ਹੈ। ਉਹਨਾਂ ਦੇ ਨੂੰਹ ਪੁੱਤਰ ਤਾਂ ਬ੍ਰੈਡ ਨੂਡਲ ਵਗੈਰਾ ਫਾਸਟ ਫੂਡ ਹੀ ਖਾਂਦੇ ਆ।
3: ਹਾਂ, ਤੈਨੂੰ ਮੈਂ ਇੱਕ ਕੰਮ ਦੀ ਗੱਲ ਦੱਸਾਂਗਾ ਕਿ ਉਦਾਂ ਕੈਨੇਡਾ ਅਮਰੀਕਾ 'ਚ ਨਾ ਕਿਸੇ ਨੂੰ ਕੋਈ ਸਲਾਹ ਦਿੰਦਾ ਨਹੀਂ ਅਤੇ ਨਾ ਹੀ ਦੇਣੀ ਬਣਦੀ ਆ। ਉੱਠੀ ਪੈ ਜਾਏ ਨਾ ਅਤੇ ਅਗਲਾ ਸੂਹ ਕਰ ਦਿੰਦਾ। ਆ ਔਖੇ ਸੌਖੇ ਹੋ ਗਏ ਨਾ, ਔਲੇ ਚੌਲੇ ਕੰਮ ਦੇ 2-4 ਘੰਟੇ ਹੋਰ ਲਾ ਲਿਆ ਕਰ। ਆ ਜਿਹਨਾਂ ਦੇ ਘਰ ਤੂੰ ਰਹਿੰਦਾ ਕੋਈ ਉਹਨਾਂ ਵੱਲ ਨੂੰ ਤੱਕ ਹੱਥ ਝਾੜ ਦਿਆ ਕਰ। ਆ ਕਦੇ ਗਰੋਸਰੀ ਲਿਆਤੀ, ਆ ਕਦੇ 2-4 ਡਾਲਰ ਘਰ ਦੀ ਮੁਖਤਿਆਰੀ ਨਹੀਂ ਦੇ ਹੱਥ ਰੱਖਤੇ। ਜੇ ਸਵਾਣੀ ਖੁਸ਼ ਤਾਂ ਤੂੰ ਵੀ ਖੁਸ਼ ਚੰਗਾ ਰਹੇਗਾ। ਆ ਤੇਰਾ ਲੰਘਾ, 2-4 ਮਹੀਨੇ ਹੋਰ ਲੰਘ ਜਾਓ।
1: ਉਹ ਤਾਂ ਬਹੁਤ ਅਮੀਰ ਨੇ ਅੰਕਲ, ਮੇਰੇ ਦਿੱਤੇ ਪੈਸੇ ਉਹ ਕਿੱਥੇ ਫੜਨਗੇ? ਉਹ ਤਾਂ ਬੜੇ ਰੱਜੇ ਪੁੱਜੇ ਬੰਦੇ ਆ।
3: ਓਏ ਕਮਲਿਆ, ਉਹ ਰੱਜੇ ਪੁੱਜੇ ਇੰਡੀਆ 'ਚ ਹੁੰਦੇ ਹੋਣਗੇ, ਇੱਥੇ ਤਾਂ ਪੰਜਾਬ ਦੀ ਮੰਨੀ ਪਰਮੰਨੀ ਭੁੱਖ ਤੁਰੀ ਫਿਰਦੀ ਆ। ਰੱਜਿਆ ਪੁੱਜਿਆ ਵੀ ਕੋਈ ਗਰਲਾ ਟਾਵਾਂ ਟੱਕਰ ਜਾਂਦਾ ਕਦੇ ਕਦੇ। ਫਿਰ ਵੀ ਮੇਰੇ ਖਿਆਲ 'ਚ ਨਾ ਇੱਥੇ ਇਨਸਾਨ ਜਿੰਨਾ ਕੋਈ ਚੱਲਦਾ ਪੁਰਜਾ ਅੰਦਰੋਂ ਉਨਾ ਭੁੱਖਾ। ਯਾਰ ਮੈਨੂੰ ਪਰਿਵਾਰ ਸਵੇਰੇ ਇੱਧਰ ਆਏ ਨੂੰ ਨਾ 20 ਵਰੇ ਹੋ ਗਏ, ਅੱਜ ਤੱਕ ਸਬਰ ਸੰਤੋਖ ਵਾਲਾ ਆਪਣੇ 'ਚ ਤਾਂ ਟੱਕਰਿਆ ਨਹੀਂ ਮੈਨੂੰ ਕੋਈ। ਉਹ ਹਰ ਕਹਿੰਦੇ ਮਾੜਾ ਚੰਦਰਾ ਸਮਾਂ ਦੇਖਿਆ, ਇਸੇ ਲਈ ਇਹਨਾਂ ਖਾਲੀ ਢੋਲਾ ਅੰਦਰੋਂ ਭੁੱਖ ਨਹੀਂ ਜਾਂਦੀ। ਕੋਈ ਹੋਰ ਤਾਂ ਹੋਰ ਆ, ਕਿਸੇ ਨੂੰ ਉਧਾਰ ਸੁਧਾਰ ਦੇਣ ਦੇ ਚੱਕਰ 'ਚ ਨਾ ਪੈ ਜਾਈ। ਇੱਥੇ ਬੰਦਾ ਹੋਟਲਾਂ 'ਚ ਪਾਦਾ ਨਹੀਂ ਪੁੱਛਦੇ, ਫੋਨ ਬਦਲਿਆ ਰਿਹਾਇਸ਼ ਬਦਲੀ ਯਾਰ ਹੋਣੀ ਫੁਰ।
1: ਅੱਛਾ ਅੰਕਲ ਜੀ, ਇੱਦਾਂ ਹੁੰਦਾ?
3: ਉਹ ਤੂੰ ਕਾਕਾ ਮੇਰੀ ਗੱਲ ਪੱਲੇ ਬੰਨ ਲੈ, ਮੇਰਾ ਪਹਿਲਾਂ ਦੱਸਿਆ ਨੁਸਖਾ ਜਮਾ ਕੇ ਦੇਖ ਲਈ, ਉਹ ਸ਼ਾਇਦ ਚੱਲ ਹੀ ਜਾਵੇ। ਚੰਗਾ ਫਿਰ ਪਾੜਿਆ।
2: ਇੱਕ ਦਿਨ ਬਹੁਤ ਹੌਸਲਾ ਕਰਕੇ ਇਸ਼ਪ੍ਰੀਤ ਨੇ ਆਪਣੇ ਪਿੰਡ ਨੂੰ ਫੋਨ ਖੜਕਾ ਦਿੱਤਾ। ਉਸਨੇ ਘਰ ਦੇ ਹਰ ਜੀ ਨਾਲ ਰੱਜ ਰੱਜ ਗੱਲਾਂ ਕੀਤੀਆਂ। ਉਸਨੇ ਪੂਰੇ ਪਿੰਡ ਦੀ ਸੁੱਖ ਸਾਂਦ ਦੀ ਖਬਰ ਤਾਂ ਲਈ, ਪਰ ਆਪਣੇ ਨਾਲ ਹੁੰਦੀ ਬਦਸਲੂਕੀ ਬਾਰੇ ਕਿਸੇ ਨੂੰ ਕੁਛ ਨਾ ਦੱਸਿਆ। ਉਹ ਡਰਦਾ ਸੀ ਕਿ ਜੇ ਉਹ ਪਰਮੀਤ

0: ਅਤੇ ਆਰੀਅਨ ਵੱਲੋਂ ਉਸ ਨਾਲ ਬਦਸਲੂਕੀ ਕਰਨ ਬਾਰੇ ਗੱਲ ਕਰੂਗਾ ਤਾਂ ਗੱਲ ਛਿੰਦੇ ਅੰਕਲ ਤੱਕ ਵੀ ਪਹੁੰਚ ਸਕਦੀ ਹੈ ਅਤੇ ਉਹਨਾਂ ਦੇ ਘਰ 'ਚ ਕਲੇਸ਼ ਪਊਗਾ। ਫੋਨ 'ਤੇ ਗੱਲ ਕਰਦਿਆਂ ਇਸ਼ਪ੍ਰੀਤ ਅੰਦਰੋਂ ਅੰਦਰੀ ਆਪਣੇ ਬਿਜ਼ਨਸ ਮੈਨੇਜਮੈਂਟ ਦੇ ਗੋਰੇ ਟੀਚਰ ਦੇ ਉਸ ਅੰਗਰੇਜ਼ੀ ਕਥਨ ਦੀ ਉਗਾਲੀ ਕਰਦਾ ਰਹਿੰਦਾ ਜਿਸ ਦਾ ਅਰਥ ਇਹ ਸੀ ਹਾਲਾਤ ਦਾ ਗਿਲਾ ਨਾ ਕਰੋ, ਉਹ ਨਹੀਂ ਬਦਲਣੇ, ਉਹਨਾਂ ਅਨੁਸਾਰ ਹੀ ਜੀਣਾ ਸਿੱਖੋ। ਸੋ ਉਸ ਟੀਚਰ ਦੇ ਕਹਿਣ ਅਨੁਸਾਰ ਬਦਲੇ ਹੋਏ ਹਾਲਾਤ ਮੁਤਾਬਕ ਆਪਣੇ ਆਪ ਨੂੰ ਢਾਲਣ ਵਿੱਚ ਹੀ ਭਲਾ ਹੈ। ਗਿਲਾ ਸ਼ਿਕਵਾ ਕਰਨ ਦਾ ਕੋਈ ਫਾਇਦਾ ਨਹੀਂ ਸੀ ਹੋਣਾ। ਪਰਮੀਤ ਦਾ ਆਪਣਾ ਸੁਭਾਅ ਸੀ ਅਤੇ ਆਰੀਅਨ ਦਾ ਆਪਣਾ।
1: ਉਹ ਬਈ ਇਸ਼ਪ੍ਰੀਤ ਸਿੰਘ, ਉਹ ਤੂੰ ਬੜੀ ਗੁੱਝੀ ਸਿਆ, ਮੈਂ ਤੇਰਾ ਹਾਲ ਚੱਲਦਾ, ਆ ਤੇਰਾ ਕੋਈ ਮਸਲਾ ਹੱਲ ਕਰਨ ਖਾਤਰ ਹੀ ਪੁੱਛਦਾ ਰਹਿੰਦਾ, ਆ ਤੂੰ ਮੇਰੇ ਨਾਲ ਦਿਲੋਂ ਖੁੱਲ੍ਹਦਾ
2: ਨਹੀਂ। ਨਹੀਂ ਨਹੀਂ ਅੰਕਲ ਜੀ, ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਹੋਵੇ ਤਾਂ ਤੁਹਾਡੇ ਨਾਲ ਡਿਸਕਸ ਕਰ ਹੀ ਲਈਦਾ, ਹੁਣ ਕੋਈ ਹੈ ਹੀ ਨਹੀਂ ਤਾਂ ਦੱਸੀਏ ਵੀ ਕੀ।
0: ਜਦੋਂ ਯੂਨੀਵਰਸਿਟੀ ਤੋਂ ਵਾਪਸ ਆਉਂਦਿਆਂ ਇਸ਼ਪ੍ਰੀਤ ਬੱਸ ਡਰਾਈਵਰ ਦਰਸ਼ਨ ਸਿੰਘ ਨੂੰ ਇਹ ਕਹਿ ਰਿਹਾ ਸੀ ਕਿ ਅੰਕਲ ਜੀ ਪ੍ਰੋਬਲਮ ਹੋਵੇ ਤਾਂ ਤੁਹਾਡੇ ਨਾਲ ਡਿਸਕਸ ਕਰ ਹੀ ਲਈ ਦੀ ਹੈ, ਹੁਣ ਕੋਈ ਹੈ ਹੀ ਨਹੀਂ ਤਾਂ ਦੱਸੀਏ ਵੀ ਕੀ। ਉਸ ਵੇਲੇ ਛਿੰਦੇ ਅੰਕਲ ਦੇ ਘਰੋਂ ਇਸ਼ਪ੍ਰੀਤ ਦਾ ਸਮਾਨ ਕੱਢ ਕੇ ਬਰਾਂਡੇ ਵਿੱਚ ਰੱਖਿਆ ਜਾ ਰਿਹਾ ਸੀ ਅਤੇ ਸਾਰੇ ਮਸਲੇ ਹੱਲ ਹੋ ਗਏ ਦੱਸ ਰਹੇ ਇਸ਼ਪ੍ਰੀਤ ਲਈ ਬਹੁਤ ਵੱਡਾ ਮਸਲਾ ਪੈਦਾ ਕੀਤਾ ਜਾ ਰਿਹਾ ਸੀ।
2: ਹੈ ਇਹ ਕੀ ਸਮਾਨ ਦੇ ਇੱਕ ਬਾਕਸ ਉੱਤੇ ਪਰਚੀ ਜਿਹੀ ਚਿਪਕਾਈ ਹੋਈ ਹੈ, ਪੜ੍ਹ ਕੇ ਦੇਖਾਂ ਤਾਂ ਸਹੀ, ਕੀ ਹੁਕਮ ਹੈ?
3: ਸੌਰੀ ਇਸ਼ਪ੍ਰੀਤ, ਮੈਂ ਤੈਨੂੰ ਦੱਸਣਾ ਭੁੱਲ ਗਈ ਕਿ ਅਸੀਂ 10 ਦਿਨਾਂ ਲਈ ਕਿਸੇ ਥਾਂ ਕੈਂਪਿੰਗ ਵਾਸਤੇ ਜਾ ਰਹੇ ਹਾਂ। ਸਾਨੂੰ ਯਕੀਨ ਹੈ ਕਿ ਤੈਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਏਗੀ ਕਿਉਂਕਿ ਤੇਰੇ ਫਰੈਂਡ ਜੂ ਹੈਗੇ ਆ। ਚੱਲ ਚੰਗਾ, ਬਾਏ ਬਾਏ।
4: ਉਹ ਇਸ਼ਪ੍ਰੀਤ ਸਿੰਘ, ਉਹ ਆ ਮਜਿਹਾ ਡਰਾਈਵਰ ਦਰਸ਼ਨ ਸਿੰਘ ਦੀਆਂ ਫਰੋਡੀਆਂ ਸੁਣ ਕੇ ਤੂੰ ਆਪਣਾ ਅੱਡਾ ਟਿਕਾਣਾ ਨਾ ਛੱਡ ਪਈ, ਲੱਗਦਾ ਇਹਨੇ ਆਪਣੀ ਬੇਸਮੈਂਟ ਕਿਰਾਏ 'ਤੇ ਚੜ੍ਹਾਉਣੀ ਹੈ ਅਤੇ ਆਉਂਦਾ ਜਾਂਦਾ ਤੈਨੂੰ ਆਪਣਾ ਕਿਰਾਏਦਾਰ ਬਣਾਉਣ ਨੂੰ ਹਮਲੇ ਮਾਰ ਰਿਹਾ।
5: ਕਿਆ ਹੋ ਗਿਆ ਭਾਈ, ਬੋਲੀਆਂ ਸੁਣਾਉਣ ਵਾਲੇ ਡਰਾਈਵਰ ਕੇ ਸਾਥ ਰਹਿਣੇ ਕਾ ਮਨ ਤੋ ਨਹੀਂ ਬਣਾ ਲਿਆ?
6: ਮੈਨੂੰ ਤਾਂ ਹੋਰ ਸ਼ੱਕ ਹੈ ਯਾਰ, ਡਰਾਈਵਰ ਦਰਸ਼ਨ ਸਿੰਘ ਦੀ ਕੋਈ ਆਪਣੀ ਕੰਨਿਆ ਦੇ ਵੀ ਡੋਲੇ ਪਾਉਣ ਜੋਗੀ ਹੋ ਗਈ ਹੋਣੀ ਹੈ, ਇਹ ਤਾਂ ਹੀ ਇਸ਼ਪ੍ਰੀਤ ਦਲ ਨੂੰ ਕੁੰਡੀਆਂ ਸੁੱਟਦਾ ਹੈ ਦਿਨੋਂ ਦਿਨ।
2: ਉਹ ਜਾਣ ਦਿਓ ਮਹਾਰਾਜ ਗਿੱਲ ਸਾਹਿਬ, ਐਵੇਂ ਨਾ ਗਰੀਬ ਦੀਆਂ ਵੱਖੀਆਂ ਬਣਾ ਦਿਓ, ਇਹ ਡਰਾਈਵਰ ਕੁੱਟਦੇ ਵੀ ਰਾਡਾਂ ਨਾਲ ਹੁੰਦੇ ਆ।
7: ਉਹ ਯਾਰ ਮੈਨੂੰ ਵੀ ਇਹ ਡੀਲ ਕੋਈ ਮਾੜੀ ਨਹੀਂ ਲੱਗ, ਇਸ਼ਪ੍ਰੀਤ ਆਪਣਾ ਲੱਕਾ ਤੁੱਕਾ ਚੁੱਕ ਕੇ ਅੱਜ ਹੀ ਮਜੈਲ ਦੀ ਬਾਹਰਲੀ ਬੈਠਕ 'ਚ ਰੱਖ ਲਵੇ, ਹਾਏ ਮੌਜਾਂ ਕਰੇ ਫ੍ਰੀ ਦੀ ਰਿਹਾਇਸ਼ ਵਿੱਚ, ਉੱਪਰੋਂ ਕੈਨੇਡਾ ਦੀ ਸਿਟੀ ਜਾਣ, ਭਾਬੀ ਵੀ ਆ ਜਾਓ।
6: ਉਹ ਆ ਜਾਓ, ਇੱਥੇ ਕੀ ਹੈ, ਕਿਹੜਾ ਐਪਸੋਡ ਤੋਂ ਆਉਣਾ ਹੈ, ਨਾਲ ਦੇ ਬੈਡਰੂਮ 'ਚੋਂ ਹੀ ਤਾਂ ਜਾਣਾ।
7: ਉਹ ਨਾਲੇ ਗੱਲ ਸੁਣੋ, ਅਸੀਂ ਹਾਲੇ ਪਤਾ ਨਹੀਂ ਕਿੰਨੇ ਸਾਲ PR ਉਡੀਕੀ ਜਾਣੀ ਹੈ, ਜਾਂ LMI ਮਿਲੂ ਕਿ ਨਹੀਂ ਮਿਲੂ, ਖਬਰੇ ਕਿਹਦੀਆਂ ਕਿਹਦੀਆਂ ਲਿੜਕਣੀਆਂ ਕੱਢਣੀਆਂ ਪੈਣੀਆਂ, ਉਹ ਇਸ਼ਪ੍ਰੀਤ ਵਰਗਾ ਲੋਟ ਕਿੱਦਾਂ ਆਉਣਾ ਹੈ।
3: ਓਏ ਇੱਧਰ ਕੰਨ ਕਰੀ ਖਾਂ ਕਾਕੇ, ਤੂੰ ਮੰਨ ਜਾ ਜੇ ਚੰਗੀ ਚਾਹੁੰਦਾ, ਇਸ ਸੌਦੇ 'ਚ ਤੇਰਾ ਜਾਣਾ ਕੁਛ ਨਹੀਂ, ਚੁੱਪ ਕਰਕੇ ਇਸ ਡਰਾਈਵਰ ਦੇ ਪੈਰ ਦੱਬ ਲੈ, ਤੈਨੂੰ ਗਾੜੀ ਦੇਖਣ ਦੀ ਵੀ ਲੋੜ ਨਹੀਂ।
4: ਉਹ ਹੁਣ ਤੂੰ ਗਾੜੀ ਕੁੰਦਾ ਕਿਉਂ ਨਹੀਂ, ਉਹ ਦੇ ਜਵਾਬ ਦੀਦੀ ਨੂੰ, ਤੂੰ ਗੁੰਗਾ ਵਾ ਕਿ ਬੋਲਾ, ਮੈਨੂੰ ਜੇ ਦਰਸ਼ਨ ਸਿੰਘ ਕਹੇ ਮੈਂ ਉਹਦੇ ਪੈਰਾਂ ਨੂੰ ਨਾਗ ਵੱਲ ਪਾ ਲਵਾਂ, ਨਾ ਅੱਗਾ ਛੱਡਾਂ ਨਾ ਪਿਛਾ, ਉਹ ਡਾਂਡੇ ਮਿੰਡੇ ਤੁਰਦਾ ਉਹਦੇ ਘਰ ਜਾ ਵੱਜਾਂ, ਮੈਂ ਤਾਂ ਕਲਾਸਾਂ ਵੀ ਮਿਸ ਕਰ ਲੂੰ।
5: ਤੈਨੇ ਉਸਨੇ ਘਾਹ ਕਾਬਾ ਲੱਖੇ ਭਾਈ, ਤੂੰ ਤਾਂ ਬਸ ਯੂੰ ਹੀ ਗੇਹੂੰ ਖੇਤਮਾ ਬੇਟੀ ਪੇਟਮਾ, ਬਸ ਉਹੀ ਬਾਤ ਕਰਦੀ ਤੂਨੇ, ਵੋ ਡਰਾਈਵਰ ਤੋਂ ਛੋਰੇ ਕੀ ਪਗੜੀ ਔਰ ਸਮਾਰਟ ਚਾਲ ਢਾਲ ਪਰ ਲੱਟੂ ਹੋ ਗਿਆ।
8: ਕਿਉਂ ਤੁਸੀਂ ਸਾਰੇ ਢਾਹੇ ਵਾਲੇ ਦੇ ਪਿੱਛੇ ਪੈ ਗਏ ਨਾ? ਜੇ ਡਰਾਈਵਰ ਅੰਕਲ ਨੇ ਇਹਦੇ ਨਾਲ ਸਰਸਰੀ ਗੱਲ ਕਰ ਹੀ ਲਈ, ਇਹਦਾ ਮਤਲਬ ਉਹਨੇ ਇਹਨੂੰ ਆਪਣਾ ਜਵਾਈ ਬਣਾ ਲਿਆ। ਹੋ ਸਕਦਾ ਉਹਦੀ ਕੋਈ ਕੁੜੀ ਹੋਵੇ ਹੀ ਨਾ, ਨਾਲੇ ਇਹ ਵੀ ਹੋ ਸਕਦਾ ਕਿ ਉਹਦਾ ਆਪਣਾ ਵੀ ਡਾਈਵੋਰਸ ਹੋ ਚੁੱਕਾ ਹੋਵੇ।
3: ਸਿੰਮੀ, ਇਹ ਤੂੰ ਬੋਲਦੀ ਸੀ ਕਿ ਕੋਈ ਘੁੱਗੀ? ਚਲੋ ਬਈ ਦੋਹਾਂ 'ਚੋਂ ਕੋਈ ਵੀ ਬੋਲਿਆ ਹੋਵੇ, ਪਰ ਇਹਦੇ ਨਾਲ ਇੱਕ ਗੱਲ ਤਾਂ ਸਾਬਤ ਹੋ ਗਈ ਹੈ ਕਿ ਇਸ਼ਪ੍ਰੀਤ ਵਿੱਚ ਬੱਸ ਡਰਾਈਵਰ ਨਾਲੋਂ ਵੀ ਕਿਤੇ ਵੱਧ ਦਿਲਚਸਪੀ ਸਾਡੇ 'ਚੋਂ ਕਿਸੇ ਹੋਰ ਦੀ ਹੋ ਸਕਦੀ ਹੈ।
7: ਉਹ ਹੋਵੇ ਵੀ ਕਿਉਂ ਨਾ ਦੀਦੀ, ਇਹਨਾਂ ਦੋਵਾਂ ਦੇ ਪੇਕੇ ਵੀ ਤਾਂ ਨਾਲੋਂ ਨਾਲ ਹੀ ਹੈ।
5: ਤੋ ਜੋ ਵੀ ਬੋਲੇ, ਸੋਚਣੇ ਵਿਚਾਰਨੇ ਕੇ ਬਾਅਦ ਹੀ ਬੋਲੇ, ਇਨ ਦੋਨੋਂ ਕੀ ਤੋ ਯੂਨੀਅਨ ਬਣ ਗਈ ਹੈ ਭਾਈਓ।

0: भाई मैं अकेला ही है, दोनों 11।
1: ओ दोनों 11 नहीं चौधरी साहब, 111। वड्डी दीदी भी तां नाल ही है।
2: मैनू लगदा जदों वो दिलजीत दीदी सने सारे जने गल्लां कर रहे सी, आंटी परमीत कौर मेरे इस बक्से उत्ते आ पर्ची चेपती होगी।
3: Hey gentleman, have you lost your key? Or are you moving out?
4: No, sir. In a way, yeah.
3: In a way, yeah? I can't understand. Please do tell me if you need any help. I'll be there.
4: Oh, yeah, sure. Thank you.
5: ਜਦੋਂ ਯੂਨੀਵਰਸਿਟੀ ਤੋਂ ਵਾਪਸ ਆਏ ਇਸ਼ਪ੍ਰੀਤ ਨੂੰ ਮੁਸ਼ਕਲ ਨਾਲ ਕੁਝ ਮਿੰਟ ਹੀ ਹੋਏ ਸਨ, ਪਰ ਉਸ ਨੂੰ ਲੱਗਦਾ ਸੀ ਅੱਧੇ ਘੰਟੇ ਤੋਂ ਵੀ ਵੱਧ ਸਮੇਂ ਵਿੱਚ ਉਸ ਨੇ ਆਪਣੀ ਅੱਧੀ ਉਮਰ ਹੰਢਾ ਲਈ ਹੈ। ਇਹ ਘੰਟਾ ਖਬਰੇ ਹੋਰ ਕਿੰਨਾ ਲਮਕ ਜਾਂਦਾ ਜੇ ਉਹਨਾਂ ਦੇ ਗੁਆਂਢ 'ਚ ਰਹਿੰਦਾ ਬਜ਼ੁਰਗ ਗੋਰਾ ਟੌਮ ਉਸ ਨੂੰ ਖਿਆਲਾਂ ਵਿੱਚ ਧਸੇ ਹੋਏ ਨੂੰ ਬਾਹਰ ਨਾ ਖਿੱਚ ਲਿਆਉਂਦਾ। ਇਸ਼ਪ੍ਰੀਤ ਨੇ ਭੁਚਾਲ ਵਿੱਚੋਂ ਸਹੀ ਸਲਾਮਤ ਬਚ ਗਏ ਇੱਕ ਮਨੁੱਖ ਦੀ ਕੈਫੀਅਤ ਦੌਰਾਨ ਹੀ ਆਪਣੇ ਆੜੀ ਸੋਹਣਜੀਤ ਗਿੱਲ ਨੂੰ ਫੋਨ ਮਿਲਾਇਆ। ਉਸਦਾ ਫੋਨ ਨਾ ਲੱਗਿਆ ਤਾਂ ਉਸਨੇ ਬਠਿੰਡੇ ਵਾਲੇ ਲੱਖੇ ਦਾ ਨੰਬਰ ਡਾਇਲ ਕੀਤਾ। ਉਸਦਾ ਫੋਨ ਕਿਸੇ ਹੋਰ ਪਾਸੇ ਲੱਗਿਆ ਹੋਇਆ ਸੀ। ਫਿਰ ਉਸਨੇ ਹਰਿਆਣੇ ਵਾਲੇ ਚੌਧਰੀ ਦਾ ਨੰਬਰ ਮਿਲਾਇਆ ਤਾਂ ਉਸਦੀ ਆਵਾਜ਼ ਸੁਣਾਈ ਦਿੱਤੀ।
2: ਨਹੀਂ ਯਾਰ ਚੌਧਰੀ ਸਾਹਿਬ, ਆਪ ਮੁਝੇ ਆਪਣੇ ਸਾਥ ਹੀ ਰੱਖ ਲਓ। ਘਰ ਵਾਲੋਂ ਨੇ ਮੇਰਾ ਸਮਾਨ ਨਿਕਾਲ ਕੇ ਬਾਹਰ ਰੱਖ ਦਿਆ। ਪਤਾ ਨਹੀਂ, ਵੋ ਘਰ ਪਰ ਨਹੀਂ ਹੈ ਔਰ ਸਮਾਨ ਬਰਾਮਦੇ ਮੇਂ ਪੜਾ ਹੈ। ਕੋਡ ਤੋ ਮੇਰੇ ਪਾਸ ਹੈ, ਪਰ ਐਸੇ ਲੌਕ ਖੋਲਣਾ ਅੱਛਾ ਨਾ ਹੋਗਾ।
0: ਸਹੀ ਹੈ, ਪਰਦੇਸ ਮੇਂ ਕੇਸ ਬਣ ਜਾਏਗਾ। ਹਮ ਕੋਈ ਜੁਗਾੜ ਲਗਾ ਕਰ ਦੇਖਤੇ ਹੈ, ਤੂੰ ਹਮੇਂ ਐਡਰੈਸ ਭੇਜ ਕਰ, ਯਹੀ ਬੈਠ, ਫਿਕਰ ਨਹੀਂ ਕਰਨੇਗਾ।
5: ਦੋ ਘੰਟਿਆਂ ਦੇ ਅੰਦਰ ਅੰਦਰ ਚੌਧਰੀ ਰਣਬੀਰ ਸਿੰਘ ਮਲਿਕ ਅਤੇ ਬਠਿੰਡੇ ਵਾਲਾ ਬਾਈ ਲੱਖਾ ਬਰਾੜ ਆਪਣੇ ਮਾਲਕ ਦੇ ਗੋਰੇ ਦਾ ਪਿਕਅਪ ਲੈ ਕੇ ਆਤਮ ਗਏ।
0: ਕਰ ਛੋਰੇ, ਹਮ ਤਾਰਾ ਸਮਾਨ ਉਠਾ ਕਰ ਗਾੜੀ ਮਾਂ ਰੱਖਤੇ ਹੈ, 20-25 ਭਾਰੀ ਬਰਕਮ ਗਾਲੀਆਂ ਪੰਜਾਬੀ ਮਾਂ ਲਿਖ ਕਰ ਯਾਂ ਛੋੜ ਦੇ, ਐਸੇ ਹਰਾਮ ਖੋਰ ਰਿਸ਼ਤੇਦਾਰੋ ਕੀ ਐਸੀ ਕੀ ਤੈਸੀ।
6: ਓਏ ਨਹੀਂ ਭਾਈ ਜੀ, ਜਿੰਨੀ ਨਾਤੀ ਓਨਾ ਪੁੰਨ, ਅਗਲੇ ਵਾਲੇ ਜਿੰਨੇ ਦਿਨ ਲੰਘਾਤੇ ਨੇ ਉਹੀ ਬਹੁਤ ਨੇ, ਭਾਵੇਂ ਕੁਝ ਖਰਚਾ ਵੀ ਦਿੰਦਾ ਰਿਹਾ।
0: ਅਰੇ ਕਾਹੇ ਕੇ ਔਖੇ ਦਿਨ ਹੈ, ਇਹ ਤੋ ਕਹਿਤਾ ਹੈ 3-4 ਮਹੀਨੇ ਯੇ ਫਰੀ ਮੇਂ ਲੇਬਰ ਕਰਵਾਤਾ ਰਹਾ ਹੈ, ਇਹ ਤੂੰ ਬੋਲਾ ਯੇ ਖਰਚਾ ਵੀ ਦੇਤਾ ਰਹਾ।
5: ਇਸ਼ਪ੍ਰੀਤ ਦੇ ਸਾਥੀਆਂ ਵੱਲੋਂ ਗੋਰੇ ਦੇ ਫਾਰਮ ਤੋਂ ਲਿਆਉਂਦੇ ਹੋਏ ਪਿਕਅੱਪ ਵਿੱਚ ਉਸਦਾ ਸਮਾਨ ਲੱਦ ਦਿੱਤਾ ਗਿਆ ਅਤੇ ਪਿਕਅੱਪ ਗੋਰੇ ਦੇ ਫਾਰਮ ਵਿੱਚ ਪਹੁੰਚਾ ਦਿੱਤਾ ਗਿਆ। ਫਾਰਮ ਦੇ ਮਾਲਕ ਗੋਰੇ ਨੇ ਬਹੁਤ ਖਿੜੇ ਮੱਥੇ ਇਸ਼ਪ੍ਰੀਤ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ਼ਪ੍ਰੀਤ ਚੌਧਰੀ ਅਤੇ ਲੱਖੇ ਬਾਈ ਨਾਲ ਜਿੰਨਾ ਵੀ ਚਿਰ ਚਾਹੇ ਕੋਈ ਕਿਰਾਇਆ ਵਗੈਰਾ ਦੇਣ ਤੋਂ ਬਗੈਰ ਰਹਿ ਸਕਦਾ ਹੈ। ਹਾਂ, ਉਸਨੇ ਇਹ ਵੀ ਕਿਹਾ ਕਿ ਅਗਲੇ ਦਿਨ ਹੀ ਬਰਫ਼ ਪੈ ਸਕਦੀ ਹੈ, ਜਿਸ ਦੌਰਾਨ ਉਹਨਾਂ ਸਾਰਿਆਂ ਨੂੰ ਥੋੜ੍ਹੀ ਬਹੁਤ ਦਿੱਕਤ ਆ ਸਕਦੀ ਹੈ।

0: ਤੁਸੀਂ ਸੁਣ ਰਹੇ ਸੀ ਅਵਤਾਰ ਸਿੰਘ ਬਿਲਿੰਗ ਦੇ ਨਾਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ 11ਵੀਂ ਕੜੀ। ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ।
1: ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ ਦਿਲ

0: ਜਿੰਦਰ ਸਿੰਘ, ਪ੍ਰੀਮ ਕਾਕੜੀਆ, ਦਿਨੇਸ਼ ਕੁਮਾਰ, ਸੁਖਦੀਪ ਸਿੰਘ, ਗੁਰਜੀਤ ਕੌਰ, ਪ੍ਰਭਾਸ਼ ਪੰਡਿਤ, ਗੁਰਵਿੰਦਰ ਸਿੰਘ, ਰਜਿੰਦਰ ਕੁਮਾਰ, ਜਸਵੀਰ ਸਿੰਘ, ਅਵਰਿੰਦਰ ਕੌਰ ਤੇ ਕੁਸਮ ਸੋਨੀਆ ਬੱਦਲ। ਸਹਿਯੋਗ ਸਰਬਜੀਤ ਰਿਸ਼ੀ, ਪੇਸ਼ਕਸ਼ ਗੁਰਵਿੰਦਰ ਸਿੰਘ।
1: ਹਾਂਜੀ ਰੁੜੀਆ ਰਾਮ ਜੀ, ਕੱਲ ਦਾ ਕੀ ਪ੍ਰੋਗਰਾਮ ਆ?
2: ਸੰਧੂ ਸਾਹਿਬ, ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਸਬਜ਼ੀਆਂ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਨਰਮੇ ਦੇ ਕੀੜੇ ਤੇ ਰੋਕਥਾਮ ਦੇ ਬਾਬਤ ਡਾਕਟਰ ਸੁਨੀਤ ਪੰਦੇਰ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
2: ਇਹ ਤੋਂ ਇਲਾਵਾ ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਰਲਮਾ ਮਿਲਮਾ ਸੰਧੂ ਸਾਹਿਬ ਹੈ ਹਾਲੇ।
1: ਅੱਛਾ,
2: ਆਪਾਂ ਚੱਲੀਏ ਜੀ।
1: ਜੈ

0: ਹੁਣੇ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਸ਼ਾਮ 7 ਵਜੇ ਸੁਣੋਗੇ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ ਹੈ। ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਪਹੁੰਚਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਅਤੇ ਡੀਜ਼ਲ ਦਾ ਢੁੱਕਵਾਂ ਭੰਡਾਰ ਬਰਕਰਾਰ ਹੈ ਅਤੇ ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ 'ਚ ਵਫਦ ਪੱਧਰੀ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਡੂੰਘੇ ਆਪਸੀ ਵਿਸ਼ਵਾਸ ਅਤੇ ਰਣਨੀਤਿਕ ਸਾਂਝ ਦਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਰੱਖਿਆ ਖੇਤਰ ਵਿੱਚ ਇੱਕ ਇਰਾਦਾ ਪੱਤਰ 'ਤੇ ਦਸਤਖਤ ਵੀ ਕੀਤੇ ਨੇ।
2: ਹਮਨੇ ਆਪਣੇ ਸੰਬੰਧੋਂ ਕੋ ਕੰਪ੍ਰੀਹੈਂਸਿਵ ਪਾਰਟਨਰਸ਼ਿਪ ਕਾ ਦਰਜਾ ਦੇਣੇ ਕਾ ਨਿਰਣੇ ਲਿਆ ਹੈ। ਯਹ ਹਮਾਰੇ ਸਾਝਾ ਵਿਸ਼ਵਾਸ, ਸਾਝਾ ਪ੍ਰਾਥਮਿਕਤਾਓਂ ਔਰ ਸਾਝਾ ਭਵਿਸ਼ਯ ਕਾ ਪ੍ਰਤੀਕ ਹੈ। ਅੱਜ ਪ੍ਰਧਾਨ ਮੰਤਰੀ ਜੀ ਔਰ ਮੈਨੇ ਹਮਾਰੇ ਸਹਿਯੋਗ ਕੋ ਨਈ ਦਿਸ਼ਾ ਔਰ ਨਈ ਊਰਜਾ ਦੇਣੇ ਪਰ ਵਿਸਤ੍ਰਿਤ ਰੂਪ ਸੇ ਚਰਚਾ ਕੀ। ਆਟੋਮੋਬਾਈਲ, ਰੇਲਵੇ, ਐਡਵਾਂਸ ਮੈਨੂਫੈਕਚਰਿੰਗ ਔਰ ਗ੍ਰੀਨ ਟੈਕਨੋਲੋਜੀ, ਇਨ ਸਭੀ ਵਿਸ਼ਿਓ ਮੇ ਆਜ ਹਮਨੇ ਦੋਨੋਂ ਦੇਸ਼ੋਂ ਕੇ ਲੋਗੋਂ ਕੀ ਭਲਾਈ ਕੇ ਲੀਏ ਕਈ ਮਹੱਤਵਪੂਰਨ ਨਿਰਣੇ ਲੀਏ।
1: ਸ਼੍ਰੀ ਮੋਦੀ ਨੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਦਾ ਭਾਰਤ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਨੂੰ ਅੱਗੇ ਵਧਾਉਣ ਵਿੱਚ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਆਪਣੇ ਉਦਯੋਗਾਂ, ਸਟਾਰਟਅਪਸ ਅਤੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣ ਲਈ ਇਸ ਨੂੰ ਜਲਦੀ ਲਾਗੂ ਕਰਨ ਲਈ ਕੰਮ ਕਰਨਗੀਆਂ। ਭਾਈਵਾਲੀ ਵਿੱਚ ਤਕਨਾਲੋਜੀ ਦੀ ਵਾਧੀ ਭੂਮਿਕਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਦੋਵਾਂ ਦੇਸ਼ਾਂ ਵਿਚਕਾਰ ਭਵਿੱਖ ਦੇ ਸਹਿਯੋਗ ਦਾ ਇੱਕ ਮੁੱਖ ਥੰਮ ਹੋਏਗੀ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀ 'ਤੇ ਦਸਤਖਤ ਕੀਤੇ ਗਏ ਸਮਝੌਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਨਵੀਨਤਾ ਆਧਾਰਿਤ ਸਹਿਯੋਗ ਵਿੱਚ ਨਵੀਆਂ ਸੰਭਾਵਨਾਵਾਂ ਖੋਲ੍ਹਣਗੇ।
2: ਟੈਕਨੋਲੋਜੀ ਹਮਾਰੀ ਭਾਵੀ ਸਾਝੇਦਾਰੀ ਕਾ ਮਹੱਤਵਪੂਰਨ ਸਤੰਭ ਹੈ। ਡਿਜੀਟਲ ਟੈਕਨੋਲੋਜੀ ਪਰ ਆਜ ਕੀਏ ਗਏ MOU ਇਸੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਮੇ ਸਹਿਯੋਗ ਕੀ ਨਈ ਸੰਭਾਵਨਾਏ ਬਨੇਗੀ। ਰਕਸ਼ਾ ਸਹਿਯੋਗ ਹਮਾਰੇ ਸਟ੍ਰੈਟੇਜਿਕ ਕਨਵਰਜੈਂਸ ਕਾ ਪ੍ਰਮਾਣ ਹੈ। ਇਸ ਮਹੱਤਵਪੂਰਨ ਖੇਤਰ ਮੇ ਆਜ ਹਮਨੇ ਲੇਟਰ ਆਫ ਇੰਟੈਂਟ ਸਾਈਨ ਕੀਆ। ਇਸਸੇ ਜੁਆਇੰਟ ਡਿਵੈਲਪਮੈਂਟ, ਜੁਆਇੰਟ ਪ੍ਰੋਡਕਸ਼ਨ ਔਰ ਡਿਫੈਂਸ ਇੰਡਸਟਰੀ ਕੇ ਬੀਚ ਸਹਿਯੋਗ ਕੋ ਨਈ ਗਤੀ ਮਿਲੇਗੀ।

0: ਅੰਤਰਰਾਸ਼ਟਰੀ ਮੁੱਦਿਆਂ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਲੋਵਾਕੀਆ ਅੰਤਰਰਾਸ਼ਟਰੀ ਮੰਚ 'ਤੇ ਨਜ਼ਦੀਕੀ ਤਾਲਮੇਲ ਨਾਲ ਕੰਮ ਕਰ ਰਹੇ ਨੇ। ਉਹ ਇਸ ਗੱਲ 'ਤੇ ਸਹਿਮਤ ਨੇ ਕਿ ਸਾਰੇ ਵਿਵਾਦਾਂ 'ਤੇ ਤਣਾਅ ਨੂੰ ਸ਼ਾਂਤੀਪੂਰਨ ਹੱਲ ਕੀਤਾ ਜਾਣਾ ਚਾਹੀਦਾ ਹੈ। ਰੱਖਿਆ ਸਹਿਯੋਗ ਬਾਰੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਖੇਤਰ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੇ ਆਪਸੀ ਵਿਸ਼ਵਾਸ ਅਤੇ ਰਣਨੀਤਿਕ ਤਾਲਮੇਲ ਨੂੰ ਦਰਸਾਉਂਦਾ ਹੈ। ਉਹਨਾਂ ਦੱਸਿਆ ਕਿ ਰੱਖਿਆ ਖੇਤਰ ਵਿੱਚ ਦਸਤਖਤ ਕੀਤੇ ਗਏ ਇਰਾਦਾ ਪੱਤਰ ਸਾਂਝੇ ਵਿਕਾਸ ਉਤਪਾਦਾਂ ਅਤੇ ਉਦਯੋਗਿਕ ਸਹਿਯੋਗ ਨੂੰ ਨਵੀਂ ਪ੍ਰੇਰਣਾ ਪ੍ਰਦਾਨ ਕਰਨਗੇ। ਇਸ ਦੌਰੇ ਨੂੰ ਇਤਿਹਾਸਕ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਲੋਵਾਕੀਆ ਦੀ ਪਹਿਲੀ ਫੇਰੀ ਹੈ। ਇਸ ਮੌਕੇ 'ਤੇ ਦੋਵੇਂ ਦੇਸ਼ ਆਪਣੇ ਦੁਵੱਲੇ ਸੰਬੰਧਾਂ ਨੂੰ ਇੱਕ ਵਿਆਪਕ ਸਾਂਝੇਦਾਰੀ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ। ਇਸ ਮੌਕੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫਿਕੋ ਨੇ ਕਿਹਾ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਲੋਵਾਕੀਆ ਗਣਰਾਜ ਅਤੇ ਭਾਰਤ ਬਹੁਤ ਸਾਰੇ ਮੁੱਦੇ ਸਾਂਝੇ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਸ਼ਾਸਨ ਨੇ ਆਮ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਵੱਧ ਤੋਂ ਵੱਧ ਧਿਆਨ ਕੇਂਦਰਿਤ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਸਰਕਾਰ ਦੇ ਯਤਨ ਮੌਕਿਆਂ ਤੱਕ ਆਸਾਨ ਪਹੁੰਚ, ਬਿਹਤਰ ਬੁਨਿਆਦੀ ਢਾਂਚੇ, ਬਿਹਤਰ ਜਨਤਕ ਸੇਵਾਵਾਂ, ਕਿਫਾਇਤੀ ਸਿਹਤ ਸੰਭਾਲ, ਮਿਆਰੀ ਸਿੱਖਿਆ, ਸਾਫ਼ ਸੁਥਰੇ ਸ਼ਹਿਰਾਂ ਅਤੇ ਰੋਜ਼ਾਨਾ ਜੀਵਨ ਵਿੱਚ ਬੋਝ ਘਟਾਉਣ 'ਤੇ ਕੇਂਦਰਿਤ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਨਵੀਂ ਦਿੱਲੀ ਵਿੱਚ ਭਾਰਤ ਦੀ ਸੇਵਾ ਵਿੱਚ ਵਿਗਿਆਨ ਦੇ 12 ਸਾਲ ਵਿਸ਼ੇ 'ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਵਿਗਿਆਨ ਅਗਵਾਈ ਵਾਲੇ ਵਿਕਾਸ ਨੇ ਤਕਨਾਲੋਜੀ ਨੂੰ ਪ੍ਰਮੁੱਖ ਰਾਸ਼ਟਰੀ ਮਿਸ਼ਨਾਂ ਅਤੇ ਪ੍ਰਮੁੱਖ ਪ੍ਰੋਗਰਾਮਾਂ ਦਾ ਇੱਕ ਅਨਿੱਖੜਵਾਂ ਅੰਗ ਬਣਨ ਦੇ ਯੋਗ ਬਣਾਇਆ ਹੈ। ਉਹਨਾਂ ਕਿਹਾ ਕਿ ਸਨਅਤ ਦੀ ਭਾਗੀਦਾਰੀ, ਨਵੀਨਤਾ ਅਤੇ ਸਰਕਾਰੀ ਨਿੱਜੀ ਸਹਿਯੋਗ ਪ੍ਰਤੱਖ ਤਬਦੀਲੀ ਲਿਆ ਰਹੇ ਨੇ। ਭਾਰਤ ਦੇ ਬਾਇਓਟੈਕਨੋਲੋਜੀ ਖੇਤਰ ਦੇ ਵਿਕਾਸ ਬਾਰੇ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੇਸ਼ ਦੀ ਬਾਇਓ ਆਰਥਿਕਤਾ ਵਿੱਚ ਵਰਣਨਯੋਗ ਵਾਧਾ ਹੋਇਆ ਹੈ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਅਤੇ ਡੀਜ਼ਲ ਦਾ ਢੁੱਕਵਾਂ ਭੰਡਾਰ ਬਰਕਰਾਰ ਰੱਖਿਆ ਜਾ ਰਿਹਾ ਹੈ। ਪੱਛਮੀ ਏਸ਼ੀਆ ਵਿੱਚ ਹਾਲ ਦੇ ਘਟਨਾਕ੍ਰਮ ਬਾਰੇ ਅੱਜ ਨਵੀਂ ਦਿੱਲੀ ਵਿੱਚ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਪਿਛਲੇ 4 ਦਿਨਾਂ ਵਿੱਚ 1,84,00,000 ਸਿਲੰਡਰ ਵੰਡੇ ਗਏ ਨੇ। ਉਹਨਾਂ ਅੱਗੇ ਕਿਹਾ ਕਿ ਇਸੇ ਸਮੇਂ ਦੌਰਾਨ ਲਗਭਗ 24,184 ਟਨ ਵਪਾਰਕ ਰਸੋਈ ਗੈਸ ਦੀ ਵਿਕਰੀ ਹੋਈ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਉਦਯੋਗਿਕ, ਸੰਸਥਾਗਤ ਅਤੇ ਵਪਾਰਕ ਅਦਾਰਿਆਂ ਨੂੰ ਪ੍ਰਚੂਨ ਦੁਕਾਨਾਂ ਤੋਂ ਪੈਟਰੋਲ ਅਤੇ ਡੀਜ਼ਲ ਖਰੀਦਣ ਤੋਂ ਅਸਥਾਈ ਤੌਰ 'ਤੇ ਮਨਾਹੀ ਕੀਤੀ ਹੈ ਅਤੇ ਉਹਨਾਂ ਨੂੰ ਆਪਣੇ ਖਪਤਕਾਰ ਪੰਪਾਂ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਹਾ ਗਿਆ ਹੈ। ਸ਼੍ਰੀਮਤੀ ਸ਼ਰਮਾ ਨੇ ਅੱਗੇ ਕਿਹਾ ਕਿ ਪੈਟਰੋਲ ਪੰਪਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਗਾਹਕਾਂ ਨੂੰ ਰੋਜ਼ਾਨਾ ਵੱਧ ਤੋਂ ਵੱਧ 200 ਲੀਟਰ ਹਾਈ ਸਪੀਡ ਡੀਜ਼ਲ ਦੀ ਵੇਚਣ ਤਾਂ ਕਿ ਥੋਕ ਖਰੀਦ ਨੂੰ ਰੋਕਿਆ ਜਾ ਸਕੇ।
1: भारत सरकार ने 11 तारीख को एक गजट नोटिफिकेशन दिया है और उसके अनुसार एक आदमी को एक दिन में 200 लीटर डीजल देने की बात की गई है और इसके अलावा इंडस्ट्रियल और जो कमर्शियल कंज्यूमर्स हैं उनसे ये कहा गया है कि वो अपनी आवश्यकता का डीजल अपने कंज्यूमर पंप से लें।
0: खाद विभाग में जॉइंट सचिव वंदना प्रियाशी ने कहा कि देश में खाद के भंडार की स्थिति आम वांग है। ਉਹਨਾਂ ਕਿਹਾ ਕਿ ਮੌਜੂਦਾ ਸੋਣੀ ਰੁੱਤ ਵਿੱਚ ਹੁਣ ਤੱਕ ਕਿਸਾਨਾਂ ਨੇ 1,20,00,000 ਮੀਟ੍ਰਿਕ ਟਨ ਤੋਂ ਵੱਧ ਰਸਾਇਣਿਕ ਖਾਦ ਖਰੀਦੀ ਹੈ ਜੋ ਕਿ ਕੁੱਲ ਜ਼ਰੂਰਤ ਦਾ ਲਗਭਗ 37% ਹੈ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਵਚ ਸਵਦੇਸ਼ੀ ਤੌਰ 'ਤੇ ਵਿਕਸਿਤ ਇੱਕ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਹੈ। ਰੇਲ ਮੰਤਰਾਲੇ ਨੇ ਕਿਹਾ ਕਿ ਇਹ ਸਿਸਟਮ 811 ਕਿਲੋਮੀਟਰ ਪਟੜੀ 'ਤੇ ਸਥਾਪਿਤ ਕੀਤਾ ਜਾਏਗਾ। ਇਹ ਸਿਸਟਮ ਅੰਬਾਲਾ ਡਿਵੀਜ਼ਨ ਦੇ ਅੰਬਾਲਾ ਛਾਉਣੀ ਲੁਧਿਆਣਾ ਕਾਲਕਾ ਚੰਡੀਗੜ੍ਹ ਨਿਊ ਮੋਰਿੰਡਾ ਸਾਹਨੇਵਾਲ ਸਰਹੰਦ ਦੌਲਤਪੁਰ ਚੌਂਕ ਰਾਜਪੁਰਾ ਬਠਿੰਡਾ ਸ਼੍ਰੀਨਗਰ ਅਤੇ ਲੁਧਿਆਣਾ ਧੂਰੀ ਜਾਖਲ ਰੂਟ 'ਤੇ ਲਾਇਆ ਜਾਏਗਾ। ਇਹ ਰੂਟ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਪ੍ਰਮੁੱਖ ਰੇਲ ਲਾਂਘੇ ਨੇ। ਇਹ ਰੂਟ ਖੇਤਰ ਵਿੱਚ ਲੋਕਾਂ ਅਤੇ ਸਮਾਨ ਦੀ ਆਵਾਜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ-ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਏਗੀ। ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯਤੂਰੂ ਨੇ ਰਾਜ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਅਤੇ ਜ਼ਿਲ੍ਹਾ ਚੋਣ ਅਫਸਰਾਂ ਨਾਲ ਇਸ ਸਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ਼੍ਰੀਮਤੀ ਮਿੱਤਰਾ ਨੇ ਉਹਨਾਂ ਨੂੰ ਰਾਜ ਦੀਆਂ 5 ਡਿਵੀਜ਼ਨਾਂ, 23 ਜ਼ਿਲ੍ਹਿਆਂ ਅਤੇ 117 ਹਲਕਿਆਂ

ਵਾਲੇ ਚੋਣ ਢਾਂਚੇ ਬਾਰੇ ਜਾਣਕਾਰੀ ਦਿੱਤੀ। ਪੰਜਾਬ ਵਿੱਚ 14,664 ਥਾਵਾਂ 'ਤੇ ਕੁੱਲ 24,453 ਪੋਲਿੰਗ ਸਟੇਸ਼ਨ ਨੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ 85.82% ਵੋਟਰਾਂ ਦੀ ਮੈਪਿੰਗ ਹਾਸਲ ਕਰ ਲਈ ਹੈ। ਉਹਨਾਂ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਦੀ ਸਿਖਲਾਈ ਮੁਕੰਮਲ ਹੋ ਚੁੱਕੀ ਹੈ ਅਤੇ ਚੋਣ ਸਮੱਗਰੀ ਦੀ ਛਪਾਈ ਜਾਰੀ ਹੈ। ਭਾਰਤੀ ਫੌਜ ਦੀ ਵਜਰ ਕੋਰ ਨੇ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ, ਫਿਰੋਜ਼ਪੁਰ 'ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਅਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਵਜਰ ਕੋਰ, ਜਿਸ ਨੂੰ ਪੰਜਾਬ ਦੇ ਰਖਵਾਲਿਆਂ ਵਜੋਂ

ਹੁਣੇ ਤੁਸੀਂ ਜਗਜੀਤ ਸਿੰਘ ਅਤੇ ਚਿੱਤਰ ਸਿੰਘ ਦੀ ਆਵਾਜ਼ 'ਚ ਗਜ਼ਲ ਸਮਾਤ ਫਰਮਾ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 8 ਵੱਜ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ ਦੋਸਤੋ, ਜ਼ਿੰਦਗੀ ਵਾਕਈ ਬਹੁਤ ਹਸੀਨ ਹੈ, ਬਹੁਤ ਖੂਬਸੂਰਤ ਹੈ, ਔਰ ਇਹਦੀ ਖੂਬਸੂਰਤੀ ਅਸੀਂ ਜ਼ਿੰਦਗੀ ਵਿੱਚ ਆਈ ਕਿਸੇ ਮੁਸ਼ਕਲ ਤੋਂ ਡਰ ਕੇ ਦੂਰ ਨਹੀਂ ਕਰਨੀ ਹੈ, ਕਿਉਂਕਿ ਜ਼ਿੰਦਗੀ ਦੀ ਅਸਲੀ ਕਾਮਯਾਬੀ ਉਹਨਾਂ ਨੂੰ ਹੀ ਮਿਲਦੀ ਹੈ ਜੋ ਮੁਸ਼ਕਲਾਂ ਤੋਂ ਡਰਦੇ ਨਹੀਂ ਹੈ, ਕਿਉਂਕਿ ਹਰ ਨਵਾਂ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ। ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰੋ ਔਰ ਸੋਚੋ ਕਿ ਅੱਜ ਕੁਛ ਨਵਾਂ ਕਰਨ ਨੂੰ ਮਿਲੇਗਾ। ਸੁਪਨੇ ਦੇਖਦੇ ਰਹੋ, ਕਿਉਂਕਿ ਜੋ ਸੁਪਨੇ ਦੇਖਦਾ ਹੈ ਉਹਨੂੰ ਪੂਰੀ ਕਰਨ ਦੀ ਹਿੰਮਤ ਵੀ ਰੱਖਦਾ ਹੈ। ਆਪਣੇ ਸੁਪਨਿਆਂ 'ਤੇ ਭਰੋਸਾ ਰੱਖੋ, ਇੱਕ ਦਿਨ ਉਹ ਹਕੀਕਤ ਬਣ ਜਾਣਗੇ ਅਤੇ ਜੋ ਤੁਸੀਂ ਸੁਪਨਾ ਦੇਖਿਆ ਸੀ ਉਹ ਪੂਰਾ ਜ਼ਰੂਰ ਹੋਏਗਾ, ਕਿਉਂਕਿ ਸੁਪਨੇ ਉਦੋਂ ਹੀ ਪੂਰੇ ਹੁੰਦੇ ਹੈ ਜਦੋਂ ਅਸੀਂ ਮਿਹਨਤ ਨਾਲ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਮਿਹਨਤ ਜਿਹੜੀ ਹੈ ਕਦੇ ਵੀ ਵਿਅਰਥ ਨਹੀਂ ਜਾਂਦੀ, ਇਹਦਾ ਫਲ ਜ਼ਰੂਰ ਮਿਲਦਾ ਹੈ। ਔਰ ਅੱਛਾ ਫਲ ਲੈਣ ਵਾਸਤੇ ਸਾਨੂੰ ਹਮੇਸ਼ਾ ਦੂਸਰਿਆਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ, ਕਿਉਂਕਿ ਇੱਕ ਸਕਾਰਾਤਮਕ ਸੋਚ ਜਿਹੜੀ ਹੈ ਉਹ ਸਾਡੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਔਰ ਕਮਜ਼ੋਰੀ ਹਾਰ ਜਿਹੜੀ ਆਉਂਦੀ ਹੈ ਉਹ ਸਿਰਫ ਇੱਕ ਸਬਕ ਲੈ ਕੇ ਆਉਂਦੀ ਹੈ, ਉਹ ਅੰਤ ਨਹੀਂ ਹੈ ਬਲਕਿ ਉਹ ਇੱਕ ਸ਼ੁਰੂਆਤ ਹੈ ਅੱਗੇ ਵਧਣ ਦੀ। ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਕਿਉਂਕਿ ਜੋ ਆਪਣੇ ਆਪ 'ਤੇ ਵਿਸ਼ਵਾਸ ਰੱਖਦਾ ਹੈ ਉਹ ਦੁਨੀਆ ਜਿੱਤ ਸਕਦਾ ਹੈ। ਆਓ ਦੋਸਤੋ, ਪ੍ਰੋਗਰਾਮ ਜ਼ਿੰਦਗੀ ਹਸੀਨਾ ਦਾ ਆਗਾਜ਼ ਕਰਦੇ ਹਾਂ ਇਸ ਗੀਤ ਤੋਂ, ਜਿਸ ਨੂੰ ਲਿਆ ਗਿਆ ਫਿਲਮ ਹਿਨਾ ਤੋਂ, ਔਰ ਇਸ ਗੀਤ ਨੂੰ ਗਾਇਆ ਮੁਹੰਮਦ ਸੈਯਦ, ਫਰੀਦ ਸਾਬਰੀ, ਸਤੀਸ਼, ਲਤਾ ਮੰਗੇਸ਼ਕਰ ਨੇ। ਆਓ ਸੁਣਦੇ ਹਾਂ ਗੀਤ।

ਰਵਿੰਦਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ ਸਾਡੇ ਨੌ ਵੱਜ ਚੁੱਕੇ ਨੇ। ਪੇਸ਼ ਹੈ ਪੰਜਾਬੀ ਝਲਕੀ ਕਥਾ ਲੋਕ ਘਰ। ਗੁਰਸਿਮਰ ਸਿੰਘ ਦੀ ਕਹਾਣੀ 'ਤੇ ਆਧਾਰਿਤ ਹੈ। ਕਲਾਕਾਰ ਨੇ ਅਨਿਲ ਵਰਮਾ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ ਅਤੇ ਪ੍ਰਭਜੋਤ ਕੌਰ। ਪ੍ਰਸਤੁਤੀ ਗੁਰਵਿੰਦਰ ਸਿੰਘ।

0: ਮੈਨੂੰ ਤੀਜਾ ਦਿਨ ਹੈ ਘਰ ਪਹੁੰਚੇ ਨੂੰ। ਤਿੰਨਾਂ ਦਿਨਾਂ 'ਚ ਬਾਪੂ ਕਈ ਵਾਰ ਫਿਸ ਚੁੱਕਿਆ। ਜ਼ਰਾ ਜਿੰਨੀ ਕੋਈ ਗੱਲ ਛਿੜਦੀ ਉਹ ਗਲਾ ਭਰ ਲੈਂਦਾ। ਬਾਪੂ ਦੀਆਂ ਅੱਖਾਂ ਵਿੱਚ ਆਏ ਹੰਝੂ ਮੈਨੂੰ ਬਹੁਤ ਅਜੀਬ ਲੱਗਦੇ ਨੇ। ਮੇਰਾ ਦਿਲ ਕਰਦਾ ਬਾਪੂ ਨੂੰ ਕਹਾਂ ਹੁਣ ਬਸ ਵੀ ਕਰ ਐਵੇਂ, ਪਰ ਪਖੰਡ ਸ਼ਬਦ ਵਰਤਣਾ ਮੈਨੂੰ ਔਖਾ ਲੱਗਦਾ। ਹਰ ਵਾਰ ਮੇਰੀਆਂ ਅੱਖਾਂ ਅੱਗੇ 4 ਸਾਲ ਪਹਿਲਾਂ ਵਾਲਾ ਬਾਪੂ ਆਣ ਖੜਦਾ ਤੇ ਮੇਰੇ ਜ਼ਿਹਨ 'ਚ 20 ਸਾਲ ਤੋਂ ਵਸੀ ਤਸਵੀਰ ਸਾਹਮਣੇ ਹੰਝੂ ਕੇਰਦਾ ਵਾਲਾ ਬਾਪੂ ਮੈਨੂੰ ਕੋਈ ਹੋਰ ਜਾਪਣ ਲੱਗਦਾ। ਮੈਂ ਸੋਚਦਾ ਇਹ ਇੰਝ ਕਿਵੇਂ ਬਦਲ ਸਕਦਾ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹ ਮੈਨੂੰ ਮੇਰੇ ਘਰੋਂ ਤੁਰਨ ਵੇਲੇ ਲੱਗਿਆ ਸੀ। ਬੇਬੇ ਕੋਲੋਂ ਆਪਣੇ ਹੰਝੂ ਨਹੀਂ ਸੀ ਰੁਕ ਰਹੇ।
1: ਰੋਟੀ ਜੋਗਾ ਕੀ ਨਹੀਂ ਹੈਗਾ ਆਪਣੇ ਕੋਲ,
0: ਉਹ ਕਈ ਦਿਨ ਕਲਪਦੀ ਰਹੀ ਸੀ। ਪਰ ਬਾਪੂ ਇੰਨੀ ਗੱਲ ਸੁਣਦਿਆਂ ਹੀ ਭੜਕ ਪੈਂਦਾ।
2: ਤੇਰੇ ਵੱਸ ਹੋਵੇ ਨਾ ਸੋਹੀਆਂ ਦੀ ਝੰਡੀ ਕਰਨੀ ਹੈ ਪਿੰਡ 'ਚ, ਉਹ ਲੰਡੀ ਬੁੱਚੀ ਨਹੀਂ ਆ ਮੈਂ ਕੋਈ, ਇਹਨੂੰ ਬਸ ਰੋਟੀ ਉਹ ਦਿਸਦੀ ਹੈ।
0: ਸੇਠੀ ਏਜੰਟ ਨਾਲ ਕਿਸੇ ਵੀ ਤਰ੍ਹਾਂ ਵਾਧਾ ਘਾਟਾ ਕਰਕੇ ਬਾਪੂ ਨੇ ਮੈਨੂੰ ਆਸਟ੍ਰੇਲੀਆ ਤੋਰ ਦਿੱਤਾ ਸੀ। ਘਰੋਂ ਤੁਰਨ ਵੇਲੇ ਮੈਂ ਬੇਬੇ ਨੂੰ ਚਿੰਬੜ ਕੇ ਕਿੰਨੀ ਦੇਰ ਤੱਕ ਰੋਂਦਾ ਰਿਹਾ ਸੀ। ਗੱਡੀ 'ਚ ਬੈਠਣ ਵੇਲੇ ਝੁੱਕ ਕੇ ਬਾਪੂ ਦੇ ਪੈਰੀ ਹੱਥ ਲਗਾਉਣ ਲੱਗਿਆ ਤਾਂ ਉਹਨੇ ਮੇਰਾ ਹੱਥ ਫੜ ਕੇ ਅੱਖਾਂ ਵਿੱਚ ਝਾਕਦੇ ਹੋਏ ਕਿਹਾ ਸੀ,
2: ਬੁੜੀਆਂ ਵਾਂਗੂ ਡੁਸਕੇ ਨਾ ਲਗਾਈ ਜਾਈ, ਹੁਣ ਉੱਥੇ ਜਾ ਕੇ ਰੁਗ ਰੁਪਈਆਂ ਦਾ ਲੱਗਿਆ ਚੇਤੇ ਰੱਖੀ।
0: ਏਅਰਪੋਰਟ ਤੀਕ ਜਾਂਦਿਆਂ ਮੈਂ ਬਾਪੂ ਦੀ ਇਸੇ ਗੱਲ ਬਾਰੇ ਸੋਚਦਾ ਰਿਹਾ ਸੀ। ਕਾਸ਼ ਬਾਪੂ ਨੇ ਕਿਹਾ ਹੁੰਦਾ, ਭੋਲਿਆ ਆਪਣਾ ਖਿਆਲ ਰੱਖੀ, ਖਾਣ ਪੀਣ ਤੋਂ ਘੌਲ ਨਾ ਕਰੀ, ਕਮਾਈਆਂ ਨਾਲ ਵੀ ਰੱਜਿਆ ਕਦੀ ਬੰਦਾ। ਪਰ ਮੈਂ ਜਾਣਦਾ ਸੀ ਬਾਪੂ ਦਾ ਇੰਝ ਦਾ ਕਦੀ ਵੀ ਨਹੀਂ ਸੀ। ਫਿਰ ਉਹ ਜਿਸ ਨੂੰ ਮੈਂ 3 ਦਿਨਾਂ ਤੋਂ ਦੇਖ ਰਿਹਾ, ਬਾਪੂ ਦਾ ਇਹ ਰੂਪ ਮੇਰੀ ਸਮਝੋਂ ਬਾਹਰ ਸੀ। ਇਹਨਾਂ 3 ਦਿਨਾਂ 'ਚ ਬਾਪੂ ਦੇ ਕਈ ਰੂਪ ਮੇਰੇ ਸਾਹਮਣੇ ਉਭਰੇ ਨੇ। ਹਰ ਰੂਪ ਵਿੱਚ ਉਹ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਅਜੀਬ ਲੱਗਿਆ। ਮੈਂ 9 ਸਾਲਾਂ ਤੋਂ ਉਸ ਦੇ ਨਾਲ ਰੂਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਸੀ, ਪਰ ਉਸਦਾ ਕੋਈ ਵੀ ਰੂਪ ਮੇਰੇ ਕਦੀ ਸਮਝ ਨਹੀਂ ਸੀ ਆਇਆ। ਅਤੇ ਉਸਨੂੰ ਇੰਝ ਹੰਝੂ ਕੇਰਦਿਆਂ ਦੇਖ ਕੇ ਇੱਕ ਪਲ ਲਈ ਮੇਰਾ ਮਨ ਬਾਪੂ ਲਈ ਤਰਸ ਨਾਲ ਭਰ ਜਾਂਦਾ, ਪਰ ਉਸੇ ਪਲ ਬਾਪੂ ਕਿਸੇ ਹੋਰ ਰੂਪ 'ਚ ਮੇਰੀਆਂ ਅੱਖਾਂ ਅੱਗੇ ਆਣ ਖੜਦਾ।
2: ਤੂੰ ਤਾਂ ਮੇਰੇ ਜੋਗੀ ਰੱਖੀ ਸੀ ਘਾਟੇ ਦਾ ਘਰ, ਕਦੇ ਕਿਹਾ ਵੀ ਆ ਤੂੰ ਕਿ ਮੈਂ ਠੀਕ ਹਾਂ, ਚੱਤੋ ਪਹਿਰ ਕੁਛ ਨਾ ਕੁਛ ਦੁਖਦਾ ਹੀ ਰਹਿੰਦਾ ਤੇਰਾ, ਮਲੇ ਕੋਲੋਂ ਦਾਰੂ ਲਿਆ ਕੇ ਪੀ ਲੈ।
0: ਮੈਂ ਪਹਿਲੀ ਤਨਖਾਹ 'ਚੋਂ ਖਰਚੇ ਜੋਗੇ ਪੈਸੇ ਰੱਖ ਕੇ ਬਾਕੀ ਸਾਰੇ ਬਾਪੂ ਨੂੰ ਭੇਜ ਦਿੱਤੇ ਸੀ, ਪਰ ਬਾਪੂ ਬੇਬੇ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਉਣ ਲਈ ਨਹੀਂ ਸੀ ਮੰਨਿਆ। ਜੀਆਂ ਨਾਲੋਂ ਪੈਸਾ ਤਾਂ ਨਹੀਂ ਚੰਗਾ, ਚੜ੍ਹੇ ਮਹੀਨੇ ਮੈਂ ਇੰਨੇ ਹੀ ਹੋਰ ਪਾ ਦਊਂ। ਪਰ ਮੇਰੀ ਗੱਲ ਪੂਰੀ ਨਹੀਂ ਸੀ ਹੋਈ। ਮੈਨੂੰ ਲੱਗਿਆ ਜੇ ਕਿਤੇ ਮੈਂ ਫੋਨ ਦੀ ਥਾਂ ਸਾਹਮਣੇ ਹੁੰਦਾ ਤਾਂ ਬਾਪੂ ਮੇਰੇ ਮੂੰਹ 'ਤੇ ਤਾੜ ਕਰਦਾ, ਥੱਪੜ ਮਾਰਦਾ।
2: ਜੰਮ ਮੁੱਕਿਆ ਨਹੀਂ ਪਿਓ ਨੂੰ ਮਤਾ ਦਿੰਦਾ, ਅੰਨੀ ਤਾਂ ਨਹੀਂ ਹੋ ਗਈ ਉਹ, ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ।
0: ਅਤੇ ਬਾਪੂ ਨੇ ਫੋਨ ਕੱਟ ਦਿੱਤਾ। ਮੇਰੇ ਸਾਹਮਣੇ ਬੇਬੇ ਖੜੀ ਸੀ, ਲਾਚਾਰ ਜਿਹੀ, ਹਰੇਕ ਚੀਜ਼ ਨੂੰ ਤਰਸਦੀ। ਅਸੀਂ ਦੋਵੇਂ ਭੈਣ ਭਰਾ ਸਕੂਲ ਪੜ੍ਹਦੇ ਸਾਂ। ਬੇਬੇ ਜਦ ਵੀ ਕੁਝ ਖਰੀਦਦੀ ਬਾਪੂ ਤੋਂ ਪਰਦਾ ਰੱਖਦੀ।
1: ਵੇ ਨਿੱਕਿਆ ਤੇਰੀ ਜ਼ੁਬਾਨ ਨਹੀਂ ਖਲੋਂਦੀ ਹੁੰਦੀ, ਐਵੇਂ ਨਾ ਆਪਣੇ ਬਾਪੂ ਕੋਲੋਂ।
0: ਤੇ ਬਾਪੂ ਅੱਗੇ ਚੁੱਪ ਰਹਿੰਦਾ ਰਹਿੰਦਾ ਮੈਂ ਵੱਡਾ ਹੋ ਕੇ ਵੀ ਬਾਪੂ ਕੋਲੋਂ ਦੂਰ ਹੋ ਗਿਆ ਸੀ। ਅਸੀਂ ਆਪ

0: ਕੋਟਲ ਲਾਲਾ ਬਾਪੂ, ਨੀਂਦ ਆਜੂ, ਸਾਰੀ ਰਾਤ ਪਾਸੇ ਮਾਰਦਾ ਰਹਿਣਾ।
1: ਨਾ ਪੋਲਿਆ, ਰੂਹ ਨਹੀਂ ਮੰਨਦੀ।
0: ਬਾਪੂ ਦਾਰੂ ਲਈ ਵੀ ਨਹੀਂ ਸੀ ਮੰਨਿਆ। ਨੀਂਦ ਤਾਂ ਮੇਰੀ ਵੀ ਉਖੜੀ ਹੋਈ ਹੈ। ਮੈਂ ਬਾਪੂ ਲਈ ਰੋਟੀ ਪਵਾ ਕੇ ਲਿਆਇਆ।

0: ਨਹੀਂ ਕੁਝ ਬੋਲਿਆ।
1: ਓਏ ਹੱਥ ਟੁੱਟਦਿਆਂ ਸੇਕ ਲਾਉਂਦਿਆਂ ਕੱਚੀਆਂ ਮੰਨੀਆਂ ਮਾਰ ਧਰੀਆਂ ਮੇਰੇ ਮੱਥੇ।
0: ਥਾਲੀ ਘੁੰਮਦੀ ਹੋਈ ਵਿਹੜੇ ਵਿੱਚ ਜਾ ਡਿੱਗਦੀ। ਬੇਬੇ ਰੋਟੀਆਂ ਇਕੱਠੀਆਂ ਕਰਕੇ ਖੁਰਲੀ 'ਚ ਸੁੱਟ ਦਿੰਦੀ ਅਤੇ ਨਵੀਆਂ ਪਕਾਉਣ ਲਈ ਫਿਰ ਬੈਠ ਜਾਂਦੀ। ਕਈ ਵਾਰ ਬਾਪੂ ਦੂਜੇ ਪਾਸਿਓਂ ਕਲੇਸ਼ ਪਾ ਲੈਂਦਾ।
1: ਅੱਖਾਂ ਤਾਂ ਮੱਥੇ 'ਤੇ ਧਰੀਆਂ ਹੁੰਦੀਆਂ, ਸੜੇ ਮੰਡ ਲਿਆ ਧਰੇ ਮੇਰੇ ਅੱਗੇ, ਡੰਗਰ ਆਣਾ ਮੈਂ।
0: ਉਹ ਬਿਨ ਰੋਟੀ ਖਾਧੇ ਹੀ ਪੈ ਜਾਂਦਾ, ਮੋਮਬੱਤੀ ਜਿਵੇਂ ਦੋਵੇਂ ਪਾਸੇ ਤੋਂ ਬਲਦਾ ਹੀ ਹੋਏ।
2: ਇਹ ਤਾਂ ਮੁੱਢ ਤੋਂ ਹੀ ਇਹੋ ਜਿਹਾ, ਮੈਂ ਤਾਂ ਭੇਤ ਪਾ ਲਿਆ, ਤੂੰ ਨਾ ਐਵੇਂ ਹਰਖੀ ਜਾਇਆ ਕਰ।
0: ਮੈਂ ਕੁਝ ਬੋਲਦਾ ਤਾਂ ਬੇਬੇ ਮੈਨੂੰ ਚੁੱਪ ਕਰਾ ਦਿੰਦੀ। ਤੂੰ ਕਿਵੇਂ ਕੱਟੀ ਗਈ ਇਹਦੇ ਨਾਲ, ਮੈਂ ਬੇਬੇ ਦਾ ਸਿਰੜ ਦੇਖ ਕੇ ਹੈਰਾਨ ਹੁੰਦਾ। ਬਾਪੂ ਜੋ ਮਰਜ਼ੀ ਕਰਦਾ, ਬੇਬੇ ਮੱਥੇ ਵੱਟ ਨਾ ਪਾਉਂਦੀ। ਬਾਪੂ ਹਰ ਵੇਲੇ ਉਹਨੂੰ ਜ਼ਲੀਲ ਕਰਦਾ, ਪਰ ਉਹ ਹਰ ਗੱਲ ਢਿੱਡ 'ਚ ਪਾ ਲੈਂਦੀ। ਪਰ ਅੱਜ ਤਾਂ ਜਿਵੇਂ ਬਾਪੂ ਸਿਰਫ ਢਿੱਡ ਹੀ ਭਰ ਰਿਹਾ ਸੀ। ਉਹਨੇ ਰੋਟੀਆਂ ਜਿਵੇਂ ਅੰਦਰ ਸੁੱਟਣ ਦੀ ਕੀਤੀ ਅਤੇ ਉੱਠ ਕੇ ਬਾਹਰ ਨੂੰ ਤੁਰ ਗਿਆ। ਇਸੇ ਤਰ੍ਹਾਂ ਹੀ ਚੁੱਪਚਾਪ ਉਹ ਇੱਕ ਵਾਰ ਫਿਰ ਘਰ ਤੋਂ ਤੁਰ ਗਿਆ ਸੀ, ਭੈਣ ਦੇ ਵਿਆਹ ਤੋਂ ਬਾਅਦ। ਬੇਬੇ ਸਾਰਾ ਦਿਨ ਉਡੀਕਦੀ ਰਹੀ। ਉਡੀਕ 'ਚ ਬੈਠੀ ਉਹਨੇ ਖੁਦ ਵੀ ਰੋਟੀ ਨਹੀਂ ਖਾਧੀ। ਮੈਂ ਸ਼ਾਮੀ ਕਾਲਜ ਤੋਂ ਮੁੜਿਆ, ਬੇਬੇ ਨੇ ਮੈਨੂੰ ਬਾਪੂ ਨੂੰ ਲੱਭਣ ਲਈ ਤੋਰ ਦਿੱਤਾ। ਮੈਂ ਬਾਪੂ ਨੂੰ ਹਰ ਥਾਂ ਲੱਭਿਆ, ਪਰ ਉਹ ਕਿਤੇ ਵੀ ਨਾ ਮਿਲਿਆ। ਮੈਂ ਥੱਕ ਹਾਰ ਕੇ ਘਰ ਮੁੜਿਆ। ਬੇਬੇ ਨੇ ਰੋਟੀ ਪਕਾਈ, ਪਰ ਖੁਦ ਚੱਜ ਨਾਲ ਨਾ ਖਾ ਸਕੀ। ਮੈਂ ਬੇਬੇ ਵੱਲ ਦੇਖ ਦੇਖ ਹੈਰਾਨ ਹੋਈ ਜਾਂਦਾ।
2: ਖਬਰੇ ਕਿੱਥੇ ਗਿਆ ਹੋਣਾ ਡੁੱਬੜਾ, ਸਵੇਰੇ ਚਾਹ ਪੀਂਦਾ ਹੀ ਤੁਰ ਗਿਆ ਸੀ।
0: ਬੁਰਕੀ ਮੂੰਹ 'ਚ ਪਾਉਂਦੀ ਬੇਬੇ ਬੁਸਕੀ ਜਾਂਦੀ। ਬੇਬੇ ਰੋਟੀ ਖਾ ਕੇ ਪੈ ਜਾ, ਕਿਉਂ ਕਲਪੀ ਜਾਂਦੀ ਹੈ? ਸਾਰੀ ਉਮਰ ਤੇਰੀ ਕੁੱਟ ਖਾਂਦੀ ਦੀ ਲੰਘ ਗਈ, ਹੁਣ ਤੈਨੂੰ ਫਿਕਰ ਪੈ ਗਿਆ? ਮੈਂ ਬੇਬੇ ਨੂੰ ਭੱਜ ਕੇ ਪੈ ਗਿਆ। ਬੇਬੇ ਹੋਰ ਫਿੱਸ ਪਈ।
2: ਫਿਕਰ ਨਾ ਕਰਾਂ, ਬਾਨ ਨਾ ਕਰਦਾ, ਨਾ ਗੁੱਸੇ ਨਾ ਰਾਜੀ, ਫਿਰ ਕਾਹਤੋਂ ਤੁਰ ਗਿਆ।
0: ਅਗਲੇ ਦਿਨ ਵੱਡੇ ਤਾਏ ਨੇ ਦੱਸਿਆ ਕਿ ਬਾਪੂ ਬਾਬੇ ਰੰਗੀ ਰਾਮ ਦੇ ਡੇਰੇ ਬੈਠਾ ਸੀ।
1: ਕੁੜੀ ਵਿਆਹ ਕੇ ਆਪਦੇ ਘਰ ਭੇਜ ਦਿੱਤੀ, ਕਬੀਲਦਾਰੀ ਨਜਿੱਠਦੀ, ਸੰਸਾਰ ਤਿਆਗਤਾ ਮੈਂ ਤਾਂ।
0: ਸਾਡੇ ਮਨਾਉਣ ਗਿਆਂ ਤੋਂ ਬਾਪੂ ਅੱਗਿਓਂ ਇਹ ਗੱਲਾਂ ਕਰਨ ਲੱਗਿਆ। ਤਾਏ ਨੇ ਬਹੁਤ ਸਮਝਾਇਆ, ਪਰ ਬਾਪੂ ਨਹੀਂ ਮੰਨਿਆ। ਬੇਬੇ ਦੋ ਦਿਨ ਉਖੜੀ ਰਹੀ। ਆਂਢ ਗੁਆਂਢ ਤੋਂ ਕੋਈ ਤੀਵੀਂ ਆਉਂਦੀ ਤੇ ਬੇਬੇ ਬੁਸਕਣ ਲੱਗਦੀ।
2: ਖਬਰੇ ਕੀ ਆਈ ਉਹਦੇ ਮਨ 'ਚ, ਸਾਧ ਦੇ ਡੇਰੇ ਜਾ ਬੈਠਾ, ਨਾ ਕੋਈ ਦੁੱਖ ਦੱਸੇ ਤੇ ਨਾ ਹੀ ਕੋਈ ਬਾਤ।
0: ਤੇ ਦੂਜੇ ਚੌਥੇ ਦਿਨ ਬਾਪੂ ਦੇ ਮਨ 'ਚ ਪਤਾ ਨਹੀਂ ਕੀ ਆਈ। ਪਿਛਲੇ ਪੈਰ ਨੂੰ ਘਰ ਮੁੜ ਆਇਆ, ਬੇਬੇ ਨੇ ਚਾਹ ਪਾਣੀ ਦਾ ਪੁੱਛਿਆ, ਪਰ ਉਹ ਕੁਝ ਨਾ ਬੋਲਿਆ। ਬਾਰੀ 'ਚੋਂ ਬੋਤਲ ਕੱਢ ਕੇ ਮੇਜ਼ 'ਤੇ ਰੱਖ ਲਈ। ਉਹ ਦਿਨ ਰਾਤ ਸ਼ਰਾਬ ਪੀਂਦਾ ਰਿਹਾ।

ਹੁਣੇ ਤੁਸੀਂ ਪੰਜਾਬੀ ਚਲਕੇ ਸੁਣ ਰਹੇ ਸੀ ਕਥਾ ਲੋਕ। ਭਾਗ ਲੈਣ ਵਾਲੇ ਕਲਾਕਾਰ ਸਨ ਅਨਿਲ ਵਰਮਾ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ ਤੇ ਪ੍ਰਭਜੋਤ ਕੌਰ। ਪ੍ਰਸਤੁਤੀ ਗੁਰਵਿੰਦਰ ਸਿੰਘ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਹੁਣ ਸੁਣਦੇ ਹਾਂ ਇੱਕ ਪੰਜਾਬੀ ਗੀਤ।

ਹੁਣੇ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਪੰਜਾਬੀ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.3 ਮੈਗਾ ਹਰਟਸ, 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵ

ਸੈਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 10 ਵਜ ਰਹੇ ਨੇ, ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫਿਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ। ਦੋਵੇਂ ਦੇਸ਼ ਆਪਣੇ ਸੰਬੰਧਾਂ ਨੂੰ ਇੱਕ ਵਿਆਪਕ ਭਾਈਵਾਲ ਤੱਕ ਪਹੁੰਚਾਉਣ ਲਈ ਸਹਿਮਤ ਹੋਏ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਅਤੇ ਡੀਜ਼ਲ ਦਾ ਢੁੱਕਵਾਂ ਭੰਡਾਰ ਬਰਕਰਾਰ ਹੈ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜਰ ਕੋਰ ਨੇ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ 'ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਅਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਤੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲੇ ਵੱਲੋਂ ਪਿੰਡ ਘਣੀਵਾਲ ਵਿਖੇ ਖੇਤ ਬਚਾਓ ਅਭਿਆਨ ਤਹਿਤ 1 ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਹੁਣ ਤੱਕ ਦੀਆਂ ਮੁੱਖ ਖਬਰਾਂ।

ਮਿਡਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਲਓ ਸਮਾਤ ਫਰਮਾਓ ਚੰਦ ਕਵਾਲੀਆਂ। ਸਭ ਤੋਂ ਪਹਿਲਾਂ ਕਵਾਲੀ ਮੁਹੰਮਦ ਸਲੀਮ ਕਵਾਲ ਤੇ ਸਾਥੀਆਂ ਦੀ ਆਵਾਜ਼ ਚ।

ਹੁਣੇ ਤੁਸੀਂ ਮੁਹੰਮਦ ਸ਼ਰੀਫ ਕਵਾਲ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਕਵਾਲੀ ਸੁਣ ਰਹੇ ਸੀ। ਇਸ ਕਵਾਲੀ ਦੇ ਨਾਲ ਹੀ ਕਵਾਲੀਆਂ ਦਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 370.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 10:30 ਵੱਜ ਚੁੱਕੇ ਨੇ। ਲਾਹੌਨ ਸਮਾਤ ਫਰਮਾਓ ਚੰਦ ਗਜ਼ਲਾਂ। ਸਭ ਤੋਂ ਪਹਿਲਾਂ ਆਸ਼ਾ ਭੋਂਸਲੇ ਅਤੇ ਭੁਪਿੰਦਰ ਸਿੰਘ ਦੀ ਆਵਾਜ਼ 'ਚ ਇਹ ਗਜ਼ਲ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਪ੍ਰੋਗਰਾਮ ਸੌਗਾਤ ਲੈ ਕੇ ਮੈਂ ਹਰਪ੍ਰੀਤ ਹਾਜ਼ਰ ਹਾਂ। ਗੀਤ ਸਿੰਘ ਦੀ ਇਸ ਮਹਿਫਿਲ ਨੂੰ ਸਜਾਵਾਂਗੇ ਤੁਹਾਡੇ ਪਿਆਰੇ ਜੇ ਸੁਨੇਹਿਆਂ ਦੇ ਨਾਲ, ਤੁਹਾਡੀਆਂ ਫੋਨ ਕਾਲਸ ਦੇ ਨਾਲ ਅਤੇ ਚਿੱਠੀਆਂ ਦੇ ਜ਼ਰੀਏ, ਯਾਨੀ ਕਿ ਸੌਗਾਤ ਪ੍ਰੋਗਰਾਮ, ਜਿਸ ਵਿੱਚ ਤੁਸੀਂ ਵਟਸਐਪ ਦੇ ਜ਼ਰੀਏ, ਫੋਨ ਲਾਈਨ ਦੇ ਜ਼ਰੀਏ ਜੁੜੋਗੇ, ਹਿੱਸਾ ਬਣੋਗੇ ਇਸ ਗੀਤ ਸੰਗੀਤ ਦੀ ਮਹਿਫਿਲ ਦਾ। ਤੁਹਾਡਾ ਅਤੇ ਮੇਰਾ ਸਾਥ ਠੀਕ 1 ਵਜੇ ਤੱਕ ਦਾ ਹੋਵੇਗਾ। 0181-2342-171 ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਵਿੱਚ ਜੁੜਨ ਲਈ ਤੁਸੀਂ ਇਸ ਨੰਬਰ ਨੂੰ ਡਾਇਲ ਕਰ ਦੇਣਾ, 0181-2342-17।

ਤੁਹਾਨੂੰ ਲੈ ਚੱਲਾਂਗੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸੋ ਇਸ ਵੇਲੇ ਸਟੂਡੀਓ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 11:12 ਦਾ, ਬਿਲਕੁਲ ਜੀ ਰਹਿ ਗਏ ਨੇ 10 ਸਕਿੰਟ ਅਤੇ ਅਸੀਂ 12 ਮਿੰਟ ਪੂਰੇ ਕਰ ਲੈਣੇ ਨੇ 11 ਤੋਂ ਬਾਅਦ। ਅਤੇ ਕਰ ਰਹੇ ਹਾਂ ਸ਼ੁਰੂਆਤ ਪ੍ਰੋਗਰਾਮ ਸੌਗਾਤ ਦੀ। ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਕਰ ਰਹੇ ਹਾਂ ਸਵਾਗਤ ਅਤੇ ਕਰ ਰਹੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਗੁਰਦਾਸ ਮਾਨ ਦੀ ਆਵਾਜ਼ ਦੇ ਨਾਲ।

ਗੁਰਦਾਸ ਮਾਨ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਗੀਤ। ਪ੍ਰੋਗਰਾਮ ਚੱਲ ਰਿਹਾ ਸਵਾਗਤ, ਅਤੇ ਇੱਕ ਵਾਰੀ ਫਿਰ ਤੋਂ ਕਰਦਾ ਹਾਂ ਸਾਰਿਆਂ ਦਾ ਨਿੱਘਾ ਸਵਾਗਤ। ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਜੀ ਜੁੜੇ ਨੇ। ਸਵਾਗਤ ਤੁਹਾਡਾ ਬਹੁਤ ਬਹੁਤ। ਮਜਨੂ ਕਾ ਟਿੱਲਾ ਦਿੱਲੀ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ ਜੀ ਜੁੜੇ ਨੇ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਪਿੰਡ ਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਵੀ ਜੁੜੇ ਨੇ। ਬਹੁਤ ਬਹੁਤ ਸਵਾਗਤ ਕਰਦਾ ਹਾਂ ਪ੍ਰੋਗਰਾਮ ਵਿੱਚ ਤੁਹਾਡਾ। ਅਤੇ ਮੰਡੀ ਹਰਜੀ ਰਾਮ ਤੋਂ, ਮਲੋਟ ਤੋਂ ਨਥੂ ਰਾਮ ਸ਼ਰਮਾ ਜੀ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਵੀ ਜੁੜੇ ਨੇ। ਇਹਨਾਂ ਦਾ ਵੀ ਕਰਦਾ ਹਾਂ ਸਵਾਗਤ ਪ੍ਰੋਗਰਾਮ ਦੇ ਵਿੱਚ। ਗੀਤ ਸਿੰਘ ਜੀ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਜੀ। ਅਤੇ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਗੁਰਕੀਰਤ, ਮੰਨਤ, ਸਿਮਰਤ, ਗੁਰਸ਼ਬਦ, ਰਾਹੁਲ, ਵਿਜੇਂਦਰ, ਜੈਜਾਨ, ਵਿਜੇਂਦਰ ਜੈਜਾਨ ਸਾਰੇ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਇਹਨਾਂ ਸਭ ਦਾ ਸਵਾਗਤ ਕਰ ਰਿਹਾ ਹਾਂ। ਅਤੇ ਅਗਲਾ ਗੀਤ ਸੁਣ ਰਹੇ ਹਾਂ ਪ੍ਰੋਗਰਾਮ ਸੌਗਾਤ ਦੇ ਵਿੱਚ।

ਜਿਨਾਗਲ, ਰਜਿੰਦਰ ਕੁਮਾਰ ਜਿਨਾਗਲ, ਸੁਸ਼ੀਲ ਜਿਨਾਗਲ, ਅੰਕਿਤ, ਰਾਜਦੀਪ, ਇੰਦਰਾਜ, ਚਿੰਕੀ, ਸੁਮਨ, ਅਨਸੂਈਆ ਜੁੜੇ ਨੇ ਪ੍ਰੋਗਰਾਮ ਦੇ ਵਿੱਚ। ਇਹਨਾਂ ਸਭ ਦਾ ਸਵਾਗਤ ਅਤੇ ਸੁਣਦੇ ਹਾਂ ਜੀ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਇਹ ਅਗਲਾ ਗੀਤ।

ਰਾਣੀ ਰਣਦੀਪ ਅਤੇ ਫਿਰੋਜ਼ ਖਾਨ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਇਹ ਗੀਤ। ਔਰ ਸਾਡੇ ਕੋਲ ਬੜਾ ਪਿਆਰਾ ਜਿਹਾ ਸੁਨੇਹਾ ਆਇਆ ਅਤੇ ਫਰਮਾਇਸ਼ ਆਈ ਹਰਜੀਤ ਹਰਮਨ ਦੀ ਆਵਾਜ਼ 'ਚ ਗੀਤ ਸੁਣਨ ਦੀ। ਕਨੇਰਾ ਮੁੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਜੀ, ਨੀਲਮ ਬੱਤਾ ਜੀ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਅਤੇ ਨਾਲ ਹੀ ਨਾਲ ਸੁੰਦਰਨਗਰ ਲੁਧਿਆਣਾ ਤੋਂ ਰਮੇਸ਼ ਜੈਨ, ਬਿੱਟਾ ਰਕੇਸ਼ ਜੈਨ, ਸੀਮਾ ਜੈਨ, ਨਿਰਵਾਣੀ ਜੈਨ, ਦਿਵਿਆ ਜੈਨ, ਜੀਵਨ ਜੈਨ, ਵੰਦਨਾ ਜੈਨ ਵੀ ਜੁੜੇ ਨੇ ਜੀ ਪ੍ਰੋਗਰਾਮ ਵਿੱਚ। ਬਿਲਕੁਲ ਤੁਹਾਡੀ ਫਰਮਾਇਸ਼ ਜੀ ਜਲਦੀ ਪੂਰੀ ਕਰਾਂਗਾ। ਅਤੇ ਮਨੋਹਰ ਨਾਲ ਗਾਂਧੀ ਜੀ ਵਿਜੇ ਨਗਰ ਚਾਣਕਿਆ ਚੌਂਕ ਗਾਜ਼ੀਆਬਾਦ ਤੋਂ ਜੁੜੇ ਨੇ ਅਤੇ ਬੜੇ ਹੀ ਪਿਆਰੇ ਗੀਤ ਲਗਾ ਰਹੇ ਨੇ, ਲਿਖ ਰਹੇ ਨੇ ਜੀ, ਅਤੇ ਤੁਹਾਡੀ ਮਿੱਠੀ ਆਵਾਜ਼ ਸੁਣ ਕੇ ਆਨੰਦ ਆ ਗਿਆ ਜੀ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਮਨੋਹਰ ਲਾਲ ਗਾਂਧੀ ਜੀ। ਪ੍ਰੋਗਰਾਮ ਵਿੱਚ ਇਸੇ ਤਰ੍ਹਾਂ ਹੀ ਜੁੜੇ ਰਹੋ ਅਤੇ ਜੇ ਮੈਂ ਗਲਤ ਨਾ ਹੋਵਾਂ ਅਤੇ ਜੀ ਤੁਹਾਡਾ ਪਿਆਰਾ ਜਿਹਾ ਸੁਨੇਹਾ ਅੱਜ ਮੈਂ ਪਹਿਲੀ ਵਾਰ ਹੀ ਆਪਣੇ ਪ੍ਰੋਗਰਾਮ ਵਿੱਚ ਪੜ੍ਹ ਰਿਹਾ, ਕਿਉਂਕਿ ਇਸ ਨਾਮ ਨੂੰ ਮੈਂ ਪਹਿਲੀ ਵਾਰ ਹੀ ਆਪਣੇ ਪ੍ਰੋਗਰਾਮ ਵਿੱਚ ਲੈ ਰਿਹਾ। ਬਹੁਤ ਚੰਗਾ ਲੱਗ ਰਿਹਾ ਜੁੜੇ ਹੋਏ ਹੋ ਪ੍ਰੋਗਰਾਮ ਦੇ ਵਿੱਚ, ਸ਼ੁਕਰੀਆ। ਅਜਾਇਬ ਸਿੰਘ ਚੌਹਾਨ ਜੁੜੇ ਨੇ ਜੀ, ਅਵਤਾਰ ਸਿੰਘ ਜੀ ਜੁੜੇ ਨੇ, ਕੁਲਵੀਰ, ਨਵਪ੍ਰਵੀਨ ਅਤੇ ਅਰਸ਼ਦੀਪ ਦੇ ਨਾਲ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਤੋਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਅਤੇ ਪਿੰਡ ਉਗਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਕੌਰ, ਹਰਮਨ ਜੀ ਜੁੜੇ ਨੇ ਜੀ, ਅਤੇ ਸਾਰਾ ਪਰਿਵਾਰ, ਸਾਰੇ ਸਦੱਸਯ ਜੁੜੇ ਹੋਏ ਨੇ ਜੀ ਪ੍ਰੋਗਰਾਮ ਦੇ ਵਿੱਚ। ਅਤੇ ਲਓ ਸੁਣਦੇ ਹਾਂ ਜੀ ਅਗਲਾ ਗੀਤ ਅਤੇ ਫਿਰ ਕੁਝ ਹੋਰ ਸੁਨੇਹੇ ਜੋ ਲਗਾਤਾਰ ਮੇਰੇ ਪਾਸ ਪਹੁੰਚ ਰਹੇ ਨੇ ਜੀ, ਉਹਨਾਂ ਨੂੰ ਸਾਂਝੇ ਕਰਾਂਗੇ ਤੁਹਾਡੇ ਨਾਲ। ਅਤੇ ਸੁਣਦੇ ਹਾਂ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਹਰਜੀਤ ਹਰਮਨ ਦੀ ਆਵਾਜ਼ 'ਚ ਸੁਣਿਆ ਜੀ ਇਹ ਗੀਤ ਅਤੇ ਵਟਸਐਪ ਦੇ ਜ਼ਰੀਏ ਹੀ ਪਹਿਲਾ ਜਿਹਾ ਸੁਨੇਹਾ ਪਹੁੰਚਦਾ ਕਰ ਰਹੇ ਨੇ ਅਤੇ ਨਾਲ ਹੀ ਫਰਮਾਇਸ਼ ਵੀ ਉਹਨਾਂ ਨੇ ਭੇਜੀ ਆ ਜੀ। ਗੀਤ ਸੁਣਨਾ ਚਾਹ ਰਹੇ ਨੇ ਲੈਂਬਰ ਹੁਸੈਨਪੁਰੀ ਦੀ ਆਵਾਜ਼ ਦੇ ਵਿੱਚ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਅਤੇ ਸੀ ਟੀ ਦੀਵਾਨਾ ਜੀ, ਬਹੁਤ ਬਹੁਤ ਸ਼ੁਕਰੀਆ ਅਤੇ ਅਗਲੀ ਫਰਮਾਇਸ਼ ਜੀ ਤੁਹਾਡੀ ਹੀ ਪੂਰੀ ਕਰਾਂਗੇ। ਅਤੇ ਨਾਲ ਹੀ ਨਾਲ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਵੀ ਜੁੜੇ ਨੇ ਜੀ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤਿਸ਼ਾ ਸੰਧੂ ਅਤੇ ਮੈਕਸ, ਸਾਰਿਆਂ ਦਾ ਕਰ ਰਿਹਾ ਸਵਾਗਤ। ਔਰ ਤਾਜ ਮੁਹੰਮਦ ਅੰਸਾਰੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਅਦਾਬ। ਇਸਤਕਬਾਲ ਗੁਲਾਮ ਸਾਬਿਰ ਰਾਹੀ ਜੀ ਦਾ ਵੀ ਮਹਿਰਾਜ ਜਹਾਂ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਉੱਤਰਾਖੰਡ ਤੋਂ ਜੁੜੇ ਨੇ ਜੀ, ਆਦਾਬ ਨਮਸਕਾਰ ਭੇਜ ਰਹੇ ਨੇ ਅਤੇ ਕਹਿ ਰਹੇ ਨੇ ਜੀ ਕਿਸੇ ਵੀ ਗੀਤ ਦੇ ਵਿੱਚ ਸਾਨੂੰ ਵੀ ਸ਼ਾਮਿਲ ਕੀਤਾ ਜਾਵੇ। ਅਤੇ ਬੜਾ ਪਿਆਰਾ ਜਿਹਾ ਸੁਨੇਹਾ ਵੀ ਭੇਜ ਰਹੇ ਨੇ ਅਤੇ ਪੜ੍ਹ ਲੈਂਦੇ ਜੀ ਉਹਨਾਂ ਦਾ ਸੁਨੇਹਾ ਜੀ। ਲਿਖ ਰਹੇ ਨੇ ਕਿ ਅੱਜ ਬਜ਼ੁਰਗ ਸ਼ੋਸ਼ਣ ਜਾਗਰੂਕਤਾ ਦਿਵਸ ਹੈ ਔਰ ਹਮੇ ਬੜੋਂ ਕਾ ਆਦਰ ਕਰਨਾ ਚਾਹੀਏ, ਮਾਤਾ ਪਿਤਾ ਕਾ ਆਦਰ ਕਰਨਾ ਚਾਹੀਏ, ਔਰ ਯਦਿ ਹਮ ਬੜੋਂ ਕਾ ਆਦਰ ਕਰੇਂਗੇ ਤਭੀ ਬੱਚੋਂ ਬੱਚੇ ਵੀ ਅਨੁਸਰਣ ਕਰੇਂਗੇ ਤੋ ਹਮਾਰਾ ਫਿਰ ਸੇ ਬਣਤਾ ਹੈ ਕਿ ਹਮ ਬੱਚੋਂ ਕੇ ਸਾਹਮਣੇ ਉਨਕਾ ਆਦਰ ਕਰੇਂ ਔਰ ਸਮੇਂ ਹਰ ਸਮੇਂ ਉਨਕੀ ਦੇਖਭਾਲ ਕਰੇ ਔਰ ਦੋ ਮਿੰਟ ਉਨਕੇ ਲੀਏ ਨਿਕਾਲੇ, ਯਹੀ ਹਮਾਰੀ ਆਜ ਰਿਕੁਐਸਟ ਹੈ ਔਰ ਸਮਾਜ ਤੋਂ ਇਹ ਪੂਰੀ ਇਹੀ ਉਮੀਦ ਰੱਖਦੇ ਨੇ ਅਤੇ ਜੀ ਇਹੀ ਅੱਜ ਰਿਕੁਐਸਟ ਕਰ ਰਹੇ ਨੇ ਜੀ। ਅਤੇ ਪੂਰੇ ਭਾਰਤ ਵਰਸ਼ ਵਿੱਚ ਅਤੇ ਜਿੱਥੇ ਜਿੱਥੇ ਵੀ ਆਵਾਜ਼ ਪਹੁੰਚ ਰਹੀ ਹੈ, ਕਹਿੰਦੇ ਨੇ ਜੀ ਕਿ ਹਰਪ੍ਰੀਤ ਜੀ ਪ੍ਰਤੀਕ ਨਾਗਰਿਕ ਕੇ ਪਾਸ ਇਸ ਆਵਾਜ਼ ਕੋ ਪਹੁੰਚਾਏ ਔਰ ਆਪਕਾ ਫਰਜ਼ ਹੈ ਕਿ ਆਪਕੀ ਹਮਾਰੀ ਇਹ ਰਿਕੁਐਸਟ ਇਨ ਸਭ ਤੱਕ ਪਹੁੰਚੇ। ਜੀ ਬਿਲਕੁਲ ਜੀ, ਤੁਹਾਡਾ ਸੁਨੇਹਾ ਪਿਆਰਾ ਜਿਹਾ ਸੁਨੇਹਾ ਸੰਦੇਸ਼ ਮੈਂ ਪਹੁੰਚਦਾ ਕਰ ਦਿੱਤਾ ਹੈ ਔਰ ਅੱਜ ਦੇ ਇਸ ਦਿਵਸ ਦੀਆਂ ਵੀ ਬਹੁਤ ਬਹੁਤ ਤੁਹਾਨੂੰ ਜਿਹੜੀਆਂ ਹੈ ਉਹ ਸ਼ੁਭਕਾਮਨਾਵਾਂ। ਔਰ ਨਾਲ ਹੀ ਨਾਲ ਦੱਸਦਾ ਜਾਵਾਂ ਕਿ ਤੁਸੀਂ ਇਸ ਚੀਜ਼ ਵੱਲ ਧਿਆਨ ਦਿਵਾਇਆ ਹੈ ਔਰ ਬਿਲਕੁਲ ਅਸੀਂ ਉਹ ਸਮਾਜ ਦਾ ਹਿੱਸਾ ਹਾਂ ਜਿਸ ਸਮਾਜ ਦੇ ਵਿੱਚ ਅਸੀਂ ਬਜ਼ੁਰਗਾਂ ਦੀ, ਮਾਤਾ ਪਿਤਾ ਦੀ ਔਰ ਅਸੀਂ ਕੁੱਲ ਜਹਾਨ ਆਪਣੇ ਆਸ

ਬਸ ਦੇ ਸਾਰੇ ਸਮਾਜ ਨੂੰ ਹੀ ਆਪਣਾ ਪਰਿਵਾਰ ਮੰਨਦੇ ਹਾਂ, ਅਤੇ ਫਿਰ ਜਿਹੜੇ ਸਾਡੇ ਘਰ ਵਿੱਚ ਹੀ ਰਹਿ ਰਹੇ ਹੋਣ ਉਹਨਾਂ ਦਾ ਆਦਰ ਕਰਨਾ ਤਾਂ ਸਾਡਾ ਫਰਜ਼ ਬਣ ਹੀ ਜਾਂਦਾ ਹੈ। ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ, ਬਹੁਤ ਬਹੁਤ ਸ਼ੁਕਰੀਆ। ਹਰ ਵਾਰ ਦੀ ਤਰ੍ਹਾਂ ਹੀ ਉਹਨਾਂ ਨੇ ਇਹ ਪਿਆਰਾ ਸੁਨੇਹਾ ਵੀ ਭੇਜਿਆ। ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਇਹ ਸਨ ਜੀ ਯਸ਼ਪਾਲ ਧੀਮਾਨ ਜੀ, ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਅਤੇ ਹੋਰ ਸਾਰਾ ਪਰਿਵਾਰ ਅਤੇ ਮਾਨ ਪਰਿਵਾਰ ਜੁੜਿਆ ਹੋਇਆ ਹੈ ਪ੍ਰੋਗਰਾਮ ਦੇ ਵਿੱਚ। ਤੁਹਾਡੀ ਫਰਮਾਇਸ਼ ਵੀ ਜੀ ਅਗਲੀ ਪੂਰੀ ਕਰਾਂਗਾ, ਪਰ ਹੁਣ ਸੁਣਦੇ ਹਾਂ ਲੈਂਬਰ ਹੁਸੈਨਪੁਰੀ ਦੀ ਆਵਾਜ਼ ਦੇ ਵਿੱਚ ਇਹ ਗੀਤ।

ਅਡੇਰਾ ਕਲੋਨੀ ਫਾਜ਼ਿਲਕਾ ਤੋਂ ਜੁੜੇ ਨੇ ਜੀ ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ ਅਤੇ ਇੰਦਰਜੀਤ ਮਾਂਗਾ ਜੀ ਵੀ ਯੂ ਐੱਸ ਤੋਂ ਜੁੜੇ ਨੇ। ਅਗਲਾ ਗੀਤ ਸੁਣ ਰਹੇ ਹਾਂ ਬੱਬੂ ਮਾਨ ਦੀ ਆਵਾਜ਼ ਦੇ ਵਿੱਚ, ਜੋ ਕਿ ਵਿਨੀ ਬੈਗ ਤੋਂ ਸਾਡੇ ਕੋਲ ਫਰਮਾਇਸ਼ ਆਈ।

ਬੱਬੂਆਂ ਦੀ ਆਵਾਜ਼ ਦੇ ਵਿੱਚ ਸੁਣਦੇ ਸੀ ਜੀ ਇਹ ਗੀਤ, ਅਤੇ ਪਿਛੇ ਜੀ ਅਗਲਾ ਗੀਤ ਜੋ ਕਿ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਕੋਲ ਆਈ।

ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਇੱਕ ਵਾਰੀ ਫਿਰ ਤੋਂ ਕਰ ਰਹੇ ਹਾਂ ਸਵਾਗਤ ਪ੍ਰੋਗਰਾਮ ਦੇ ਵਿੱਚ ਸਾਰੇ ਸੁਣਨ ਵਾਲਿਆਂ ਦਾ। ਫਰਮਾਇਸ਼ ਆਈ ਸੀ ਸਰਦੂਲ ਸਿੰਘ ਗੰਨੇ ਦੀ ਆਵਾਜ਼ ਦੇ ਵਿੱਚ ਦੀ ਆਵਾਜ਼ 'ਚ ਗੀਤ ਸੁਣਨ ਦੀ। ਮੈਂ ਸਕੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ ਕਾਰਵ ਅਤੇ ਗੁਰਮਨ ਜੀ ਦੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਅਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਸਵਾਗਤ ਕਰ ਲੈਂਦੇ ਹਾਂ ਜੀ ਇਸ ਵੇਲੇ ਉਹਨਾਂ ਸਭ ਸਰੋਤਿਆਂ ਦਾ ਜਿਹੜੇ ਕਿ ਫੋਨ ਲਾਈਨ ਦੀ ਉਡੀਕ ਕਰ ਰਹੇ ਹੋਣਗੇ। ਪਰ ਮਾਫ਼ ਕਰਨਾ, ਕਿਉਂਕਿ ਅੱਜ ਮੈਂ ਫੋਨ ਲਾਈਨ ਨਹੀਂ ਲੈ ਪਾ ਰਿਹਾ, ਕਿਉਂਕਿ ਕਿਸੇ ਤਕਨੀਕੀ ਖਰਾਬੀ ਕਾਰਨ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਇਸ ਸਮੇਂ ਤੱਕ ਫੋਨ ਲਾਈਨ ਲਈਆਂ ਜਾ ਸਕਣ, ਪਰ ਫੋਨ ਦੀ ਕੋਈ ਟੈਕਨੀਕਲ ਇਸ਼ੂ ਦੇ ਕਾਰਨ ਅਸੀਂ ਫੋਨ ਲਾਈਨ ਅੱਜ ਨਹੀਂ ਲੈ ਪਾ ਰਹੇ। ਅਤੇ ਵਟਸਐਪ ਦੇ ਮੈਸੇਜਿਸ ਦੇ ਵਿੱਚ ਵੀ ਕੁਝ ਦੇਰੀ ਹੋ ਰਹੀ ਹੈ, ਦਿੱਕਤ ਆ ਰਹੀ ਹੈ, ਪਰ ਕੋਸ਼ਿਸ਼ ਕਰ ਰਹੇ ਹਾਂ ਜੀ ਇਹਨਾਂ ਸਾਰੀਆਂ ਸੁਨੇਹਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰ ਸਕਾਂ। ਤਦ ਤੱਕ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹੋ ਜੀ, ਅਸੀਂ ਕੋਈ ਨਾ ਕੋਈ ਗੱਲਬਾਤ, ਕੋਈ ਨਾ ਕੋਈ ਚੰਗਾ ਜਿਹਾ ਗੀਤ ਤੁਹਾਡੇ ਨਾਲ ਸਾਂਝਾ ਕਰਦਿਆਂ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਹੀ ਅੱਗੇ ਤੋਰੀ ਰੱਖਾਂਗੇ। ਸੁਣਦੇ ਹਾਂ ਜੀ ਇੱਕ ਹੋਰ ਪਿਆਰਾ ਜਿਹਾ ਗੀਤ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ।

ਕਨਵਰ ਗਰੇਵਾਲ ਦੀ ਆਵਾਜ਼ 'ਚ ਸੁਣਦੇ ਸੀ ਜੀ ਗੀਤ ਟਿਕਟਾਂ ਦੋ ਲੈ ਲਵੀਂ। ਅਗਲਾ ਗੀਤ ਸੁਣਾਂਗੇ ਜੀ ਸੁਖਵਿੰਦਰ ਦੀ ਆਵਾਜ਼ ਦੇ ਵਿੱਚ, ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ। ਅਤੇ ਦੱਸ ਦੇਵਾਂ ਜੀ ਗੀਤ ਸੰਗੀਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਹੈ, ਠੀਕ 1 ਵਜੇ ਤੱਕ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਤੇ ਫਿਰ ਪੰਜਾਬੀ ਮੈਲੋਡੀਸਕੀ ਅਤੇ ਪੰਜਾਬੀ ਡੂਇਟ ਮਿਊਜ਼ਿਕ ਦੇ ਨਾਲ ਤੁਸੀਂ ਜੁੜੋਗੇ।

ਢਾਈ ਦਿਨ ਨਾ ਜਵਾਨੀ ਚੱਲਦੀ, ਬਿਲਕੁਲ ਜਵਾਨੀ ਦਾ ਕੀ ਕਹਿਣਾ, ਚਾਹੇ ਉਹ ਕੋਈ ਵੀ ਉਮਰ ਦਾ ਪੜਾਅ ਹੋਵੇ, ਉਹ ਮੈਨੂੰ ਤਾਂ ਲੱਗਦਾ ਜੀ ਉਹ ਢਾਈ ਕੁ ਦਿਨ ਹੀ ਨੇ। ਅਤੇ ਇੱਦਾਂ ਹੀ ਕਰਦੇ ਹਾਂ ਜੀ ਅਸੀਂ, ਢਾਈ ਦਾ ਸਮਾਂ ਜਿਹੜਾ ਉਹ ਬਚਪਨ ਦਾ ਲੰਘ ਜਾਂਦਾ, ਬਚਪਨੇ 'ਚ ਫਿਰ ਜਵਾਨੀ ਲੰਘ ਜਾਂਦੀ ਹੈ। ਪਰ ਹਾਂ, ਜਵਾਨੀ ਦੀ ਗੱਲ ਇਸ ਕਰਕੇ ਹੁੰਦੀ ਕਿਉਂਕਿ ਜਵਾਨੀ ਉਹ ਇਸ ਤਰ੍ਹਾਂ ਲੱਗਦਾ ਕਿ ਉਹ ਕਿਸੇ, ਜਿਵੇਂ ਕਿਸੇ ਸਰਕਲ ਨੂੰ ਡਰਾਅ ਕਰੀਏ ਨਾ ਅਸੀਂ, ਜਾਂ ਕਹਿ ਲਈਏ ਕਿ ਕੋਈ ਗੋਲ ਆਕਾਰ ਬਣਾਈਏ, ਅਤੇ ਉਹ ਸ਼ੁਰੂਆਤ ਦਾ ਜਿਹੜਾ ਕੁਆਟਰ ਹੈ, ਪਹਿਲਾ ਹਿੱਸਾ ਹੈ, ਉਹ ਤਾਂ ਹੈ ਸਾਡਾ ਬਚਪਨਾ, ਅਤੇ ਜਿਹੜਾ ਅਗਲਾ ਕੁਆਟਰ ਹੈ ਨਾ ਉਹ ਜਵਾਨੀ ਹੈ। ਪਰ ਉਹ ਜਵਾਨੀ ਜਿਹੜੀ ਹੈ ਨਾ ਉਹ ਅਗਲਾ ਕੁਆਟਰ ਜਦੋਂ ਪੂਰਾ ਹੁੰਦਾ ਹੈ, ਅਤੇ ਜਿਵੇਂ ਇੱਦਾਂ ਕਹੀਏ ਕਿ ਜੇ ਘੜੀ ਦੇ ਵਿੱਚ ਸੂਈ ਜਿਹੜੀ ਹੈ ਜਦੋਂ 6 'ਤੇ ਆ ਗਈ ਨਾ, ਤਾਂ ਉਹ ਉਸ ਸਰਕਲ ਦਾ ਅੱਧ ਵੀ ਆ। ਅਤੇ ਅਸੀਂ ਜਦੋਂ ਅੱਧ 'ਤੇ ਪਹੁੰਚ ਗਏ ਨਾ, ਤਾਂ ਸਾਨੂੰ ਇਹ ਵੀ ਪਤਾ ਹੈ ਜੀ ਕਿ ਸਫ਼ਰ ਜਿਹੜਾ ਹੈ ਨਾ ਹੁਣ ਅੱਧਾ ਹੀ ਰਹਿ ਗਿਆ। ਅਤੇ ਇਸ ਕਰਕੇ ਇਹ ਪੜਾਅ ਬੜਾ ਬੜਾ ਜ਼ਰੂਰੀ ਹੈ, ਇਸ ਨੂੰ ਜੇ ਸਮਝ ਲਿਆ ਜਾਵੇ। ਅਤੇ ਜਵਾਨੀ ਨੂੰ ਐਵੇਂ ਹੀ ਅਸੀਂ ਅਗਰ ਗਵਾ ਲਿਆ, ਤਾਂ ਫਿਰ ਅਗਲਾ ਜਿਹੜਾ ਸਫ਼ਰ ਹੈ ਉਹ ਸ਼ਾਇਦ ਔਖਾ ਹੋ ਸਕਦਾ ਹੈ। ਅਤੇ ਜੇ ਜਵਾਨੀ ਦਾ ਜਿਹੜਾ ਅਗਲਾ ਪੜਾਵ ਹੈ ਉਹਨੂੰ ਵੀ ਚੰਗਾ ਰੱਖੀਏ, ਅਤੇ ਫਿਰ ਹੀ ਇਹਨੂੰ ਸੋਹਣੇ ਸੋਹਣੇ ਦੋਸਤਾਂ, ਮਿੱਤਰਾਂ, ਪਿਆਰਿਆਂ, ਸੋਹਣੀਆਂ ਸੋਹਣੀਆਂ ਗੱਲਾਂ, ਚੰਗੇ ਲੋਕਾਂ ਦੇ ਨਾਲ ਇਹਨੂੰ ਸਿੰਜਿਆ ਕਰੀਏ। ਇਹ ਸਮਾਂ ਹੈ, ਜਿਹੜੇ ਵੱਡੇ ਸੁਣ ਰਹੇ ਹੋਣਗੇ ਪ੍ਰੋਗਰਾਮ, ਯਾਨੀ ਕਿ ਜਿਹੜੇ ਪੇਰੈਂਟਸ ਹੋਣਗੇ, ਉਹ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਸਿੱਖਿਆ ਦੇਣ। ਮੇਰਾ ਇਹ ਕੋਈ ਸਲਾਹ ਨਹੀਂ, ਇਹ ਇੱਕ ਮੇਰੀ ਆਪਣੀ ਸੋਚ ਜਿਹੜੀ ਤੁਹਾਡੇ ਨਾਲ ਕੋਸ਼ਿਸ਼ ਕਰ ਰਹੇ ਹਾਂ। ਸ਼ਾਇਦ ਇਹ ਖਿਆਲ ਚੰਗਾ ਲੱਗੇ ਕਿ ਉਹ, ਕਿਉਂਕਿ ਉਹ ਜਵਾਨ ਬੱਚਿਆਂ ਨੂੰ ਕੀ ਚਾਹੀਦਾ,

ਉਹਨਾਂ ਨੂੰ ਵੀ ਪਤਾ ਹੈ। ਅਸੀਂ ਮੇਰੇ ਇੱਕ ਉਸਤਾਦ ਸਨ, ਮੈਂ ਉਸਤਾਦ ਮਤਲਬ ਮੇਰੇ ਟੀਚਰ ਜਿਹੜੇ, ਉਹ ਇੱਕ ਵਾਰੀ ਕਹਿੰਦੇ ਸਨ, ਕਹਿੰਦੇ ਕਿ ਜਿਹੜੇ ਬੱਚੇ ਨੇ ਨਾ ਮਾਂ ਬਾਪ ਉਹਨਾਂ ਦੀ ਨਾ ਮਾਨੋ ਜੇ ਕੋਈ ਕਾਰ ਹੈ ਅਤੇ ਜਿਹੜੇ ਮਾਂ ਬਾਪ ਨੇ ਨਾ ਉਹ ਉਸ ਕਾਰ ਦੀ ਬ੍ਰੇਕ ਨੇ, ਚਲਾਉਣ ਵਾਲਾ ਉਹ ਉਹਨਾਂ ਦਾ ਉਹਨਾਂ ਦੀ ਔਲਾਦ ਹੈ ਅਤੇ ਹੁਣ ਬਾਕੀ ਸਭ ਕੁਛ ਉਹਨਾਂ ਦੇ ਹੱਥ ਹੈ, ਪਰ ਇੱਕ ਬ੍ਰੇਕ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਵੱਧ ਸਪੀਡ ਤੋਂ ਰੋਕੇਗੀ ਵੀ, ਖਤਰੇ ਤੋਂ ਵੀ ਬਚਾਏਗੀ, ਉਹਦਾ ਇੰਨਾ ਕੀ ਰੋਲ ਹੈ। ਸਾਡਾ ਰੋਲ ਵੀ ਵੱਡਿਆਂ ਦਾ, ਮਾਂ ਬਾਪ ਦਾ ਇਹ ਹੋਣਾ ਚਾਹੀਦਾ ਹੈ। ਕੁਛ ਸਮਝਣਗੇ ਉਹ ਰੇਸ ਵਾਲਾ, ਕੋਈ ਸਮਝਣਗੇ ਜਿਹੜਾ ਹੈਂਡਲ ਹੈ ਜਿਹੜਾ ਸਟੀਅਰਿੰਗ ਹੈ ਉਹ ਮਾਂ ਬਾਪ ਹੁੰਦੇ ਨੇ, ਨਹੀਂ। ਪਰ ਉਹ ਮੇਰੇ ਉਸਤਾਦ ਨੇ ਮੈਨੂੰ ਇਹ ਗੱਲ ਇਸ ਤਰ੍ਹਾਂ ਸਮਝਾਈ ਕਿ ਉਹ ਬ੍ਰੇਕ ਨੇ, ਕਿ ਦੌੜਾ ਸਕਦੇ ਹਾਂ ਪਰ ਜਦੋਂ ਖਤਰਾ ਆਵੇ ਤਾਂ ਕੁਝ ਐਸਾ ਵੀ ਹੋਣਾ ਚਾਹੀਦਾ ਕਿ ਇਸ ਗੱਡੀ ਨੂੰ ਰੋਕਿਆ ਜਾ ਸਕੇ। ਖੈਰ, ਜਗਜੀਤ ਸਿੰਘ ਦੀ ਗੱਲ ਤਾਂ ਉਹ ਇਸ਼ਕ ਦੀ ਸੀ, ਇੱਕ ਉਹ ਜਿਹੜਾ ਇੱਕ ਫੁਹਾਰਾ ਜਾਂ ਜਵਾਨੀ 'ਚ ਫੁੱਟਦਾ ਨਾ ਜੀ, ਉਹਦੀ ਗੱਲ ਕਰ ਰਹੇ ਸਨ ਇਸ ਗੀਤ ਦੇ ਵਿੱਚ। ਲੋਕਾਂ ਨੇ ਤਾੜੀਆਂ 'ਚ, ਰਿਕਾਰਡਿੰਗ 'ਚ ਤਾੜੀਆਂ ਦੀ ਆਵਾਜ਼ ਬੜੀ ਹੈ, ਆਡੀਅੰਸ ਤਾੜੀਆਂ ਵਜਾ ਰਹੀ ਹੈ, ਪਰ ਮੈਂ ਗੱਲ ਥੋੜ੍ਹੀ ਜਿਹੀ ਨਾਲ ਹੋਰ ਵੀ ਜੋੜ ਦਿੱਤੀ। ਇਸ ਤੋਂ ਪਹਿਲਾਂ ਗੀਤ ਮੈਂ ਦੱਸ ਦੇਵਾਂ, ਇੱਕ ਅਸੀਂ ਗੀਤ ਇਸ ਤੋਂ ਪਹਿਲਾਂ ਵੀ ਇੱਕ ਸੁਣਿਆ, ਮੇਰੇ ਸੁਪਨੇ 'ਚ ਆ ਗਿਆ ਕੋਈ। ਇਹ ਆਵਾਜ਼ ਮੈਂ ਆਪਣੇ ਪ੍ਰੋਗਰਾਮ 'ਚ ਅੱਜ ਬਹੁਤ ਲੰਮੇ ਸਮੇਂ ਬਾਅਦ ਦੁਬਾਰਾ ਤੁਹਾਨੂੰ ਸੁਣਾਈ ਸੀ। ਇਹ ਆਵਾਜ਼ ਸੀ ਜਗਜੀਤ ਸਿੰਘ ਜ਼ੀਰਵੀ ਦੀ। ਇਹ ਵੀ ਇੱਕ ਬਹੁਤ ਹੀ ਪੰਜਾਬੀ ਦਾ ਇੱਕ ਐਸਾ ਗਜ਼ਲ ਗਾਇਕ ਹੋਇਆ ਜਿਹਨੂੰ ਅੱਜ ਦੇ ਲੋਕ ਸ਼ਾਇਦ ਘੱਟ ਜਾਣਦੇ ਹੋਣਗੇ, ਪਰ ਗਜ਼ਲ ਗਾਇਕੀ ਦੇ ਵਿੱਚ ਇਹਨਾਂ ਦਾ ਨਾਮ ਬੜਾ ਵੱਡਾ ਨਾਮ ਰਿਹਾ। ਔਰ ਇੱਕ ਖਾਸ ਢੰਗ ਸੀ ਇਹਨਾਂ ਦਾ, ਬੜੀਆਂ ਸ਼ਿਵ ਕੁਮਾਰ ਦੇ ਕਈ ਇਹਨਾਂ ਨੇ ਕਈ ਗਜ਼ਲਾਂ ਨੂੰ ਜਿਹੜਾ ਹੈ ਪੰਜਾਬੀ ਦੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਨੂੰ ਉਹਨਾਂ ਨੇ ਗਾਇਆ ਵੀ ਸੀ। ਅਤੇ ਜੀ ਕਰ ਰਿਹਾ ਜੀ, ਇੱਕ ਗੀਤ ਮੈਂ ਤੁਹਾਨੂੰ ਹੋਰ ਜਗਜੀਤ ਜ਼ੀਰਵੀ ਦੀ ਆਵਾਜ਼ ਦੇ ਵਿੱਚ ਸੁਣਾ ਦੇਵਾਂ। ਉਸਰ ਉਸਰ ਬਰੂ ਟੜਿਆ, ਇਹ ਬੜਾ ਕਮਾਲ ਦਾ ਲਿਖਿਆ ਹੋਇਆ ਗੀਤ ਤੁਹਾਡੀ ਨਜ਼ਰ ਕਰ ਰਿਹਾ।

ਸੁਣ ਰਹੇ ਸੀ ਜੀ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਗੀਤ। ਇਸੇ ਦੇ ਨਾਲ ਪ੍ਰੋਗਰਾਮ ਸੌਗਾਤ ਦੀ ਕਰ ਰਹੇ ਹਾਂ ਸਮਾਪਤੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਅਤੇ ਇਸ ਵੇਲੇ ਰਾਤ ਦੇ ਵੱਜ ਰਹੇ ਨੇ 1। ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖ ਰਹੇ ਹਾਂ ਅਤੇ ਅਗਲਾ ਪ੍ਰੋਗਰਾਮ ਪੇਸ਼ ਹੈ, ਸੁਣੋਗੇ ਪੰਜਾਬੀ ਮੈਲੋਡੀਅਸ ਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ, ਪੰਜਾਬੀ ਮੈਲੋਡੀਅਸ ਮਿਊਜ਼ਿਕ।

ਹੁੰਦੇ ਹਨ। ਕੋਟ ਬਿਗਨ ਬਿਨ ਸਹਿ ਹਰ ਸੇਵਾ, ਨਿਹਚਲ ਗੋਵਿੰਦ ਧਾਮ, ਭਗਵੰਤ ਭਗਤ ਕੋ ਭਉ ਕਿਛ ਨਾਹੀਂ, ਆਦਰ ਦੇਵਤ ਜਾਮ। ਵਿਆਖਿਆ ਵਾਲੇ ਸ਼ਬਦ ਦੀਆਂ ਇਹਨਾਂ ਪੰਕਤੀਆਂ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਦੀ ਸੇਵਾ ਕਰਨ ਨਾਲ ਕਰੋੜਾਂ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਉਸ ਗੁਰਮੁਖ ਨੂੰ ਉਸ ਪ੍ਰਭੂ ਦੇ ਦਰ 'ਤੇ ਸੱਚਖੰਡ ਵਿੱਚ ਪੱਕੇ ਤੌਰ 'ਤੇ ਨਿਵਾਸ ਮਿਲ ਜਾਂਦਾ ਹੈ। ਗੁਰਮੁਖਾਂ ਨੂੰ ਪ੍ਰਭੂ ਦੀ ਭਗਤੀ ਨਾਲ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ, ਇੱਥੋਂ ਤੱਕ ਕਿ ਯਮਰਾਜ ਵੀ ਉਸਦਾ ਆਦਰ ਸਤਿਕਾਰ ਕਰਦੇ ਹਨ। ਗੁਰਬਾਣੀ ਫਰਮਾਨ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਭਉ ਕਿਛ ਨਾਹੀਂ, ਜਮ ਨਹੀਂ ਆਵੈ ਨੇਰੇ, ਅਤੇ ਜਿਸ ਤੂੰ ਆਵੈ ਚਿੱਤ ਤਿਸਨੋਂ ਸਦਾ ਸੁਖ, ਜਿਸ ਤੂੰ ਆਵੈ ਚਿੱਤ ਤਿਸ ਜਮ ਨਾਹੀਂ ਦੁੱਖ, ਜਿਸ ਤੂੰ ਆਵੈ ਚਿੱਤ ਤਿਸਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ

0: ਜਮ ਨਹੀਂ ਆਵੈ ਨੇਰੇ ਅਤੇ ਜਿਸ ਤੂੰ ਆਵੈ ਚਿੱਤ ਤਿਸਨੋਂ ਸਦਾ ਸੁਖ ਜਿਸ ਤੂੰ ਆਵੈ ਚਿੱਤ ਤਿਸ ਜਮ ਨਾਹੇ ਦੁੱਖ ਜਿਸ ਤੂੰ ਆਵੈ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਸ ਸਵਾਰਿਆ ਅਨੁਸਾਰ ਹਰੀ ਦੇ ਜਾਨੂੰ ਸਭ ਦਾਤਾਂ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ। ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਵਿਸਰਾਮ। ਸ਼ਬਦ ਦੀਆਂ ਅਖੀਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਜੀਵ, ਜੇ ਤੂੰ ਪਰਮੇਸ਼ਰ ਨੂੰ ਛੱਡ ਕੇ ਹੋਰ ਕੋਈ ਆਸਰਾ ਤੱਕੇਗਾ ਅਤੇ ਸੁੱਖਾਂ ਦੀ ਪ੍ਰਾਪਤੀ ਲਈ ਕਿਸੇ ਹੋਰ ਦਾ ਸਹਾਰਾ ਲੱਭੇਗਾ, ਹੋਰ ਜਿਹੜੇ ਵੀ ਮਰਜ਼ੀ ਸੁੱਖਾਂ ਦੇ ਸਾਧਨ ਇਕੱਠੇ ਕਰਕੇ, ਧਨ ਦੌਲਤ ਕਮਾ ਕੇ, ਸੰਸਾਰਕ ਪ੍ਰਾਪਤੀਆਂ ਕਰਕੇ ਅੰਤ ਨੂੰ ਤੈਨੂੰ ਦੁੱਖ ਹੀ ਪ੍ਰਾਪਤ ਹੋਣਗੇ, ਕਿਉਂਕਿ ਇਹ ਸਾਰੇ ਹੀ ਸੰਸਾਰਕ ਸੁੱਖਾਂ ਦੇ ਸਾਧਨ ਨਾਸ਼ਵਾਨ ਹਨ, ਝੂਠੇ ਹਨ, ਤੇਰੇ ਨਾਲ ਨਿਭਣ ਵਾਲੇ ਨਹੀਂ। 12ਵਾਂ ਨਾਮਕ ਬਾਣੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਵਿਚਾਰ ਬੜੇ ਸੌਖੇ ਲਫਜ਼ਾਂ ਵਿੱਚ ਵਰਣਨ ਕਰਦੇ ਹਨ। ਕੱਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਇਹਨਾਂ ਪੰਕਤੀਆਂ ਤੋਂ ਸਿੱਖਿਆ ਲੈ ਕੇ ਉਸ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਉਣ ਵਾਲਾ ਹੀ ਹਰ ਜਨ ਅਖਵਾਉਂਦਾ ਹੈ। ਨਾਨਕ ਜੀ ਕਹਿੰਦੇ ਹਨ ਕਿ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਉਣ ਦਾ ਅਰਥ ਹੈ ਉਸ ਪ੍ਰਭੂ ਦਾ ਨਾਮ ਜਪਣਾ, ਪਰਮੇਸ਼ਰ ਦਾ ਹੁਕਮ ਮੰਨ ਕੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ, ਆਪਣੇ ਜੀਵਨ ਵਿੱਚ ਚੰਗੇ ਕਰਮ ਕਰਕੇ ਚੰਗੇ ਗੁਣ ਪੈਦਾ ਕਰਨ ਨਾਲ ਹੀ ਅਸੀਂ ਉਸ ਪਰਮਾਤਮਾ ਨੂੰ ਆਪਣਾ ਬਣਾ ਸਕਦੇ ਹਾਂ, ਜਿਸ ਨਾਲ ਪੱਕੇ ਤੌਰ 'ਤੇ ਹਮੇਸ਼ਾ ਲਈ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਵਣਗੇ। ਹੇ ਜੀਵ, ਹਰ ਜਨ ਰਾਮ ਰਾਮ ਰਾਮ ਧਿਆਏ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਵਿਕੁੰਠੇ ਪਾਏ ਦੀ ਅਵਸਥਾ ਤੈਨੂੰ ਪ੍ਰਾਪਤ ਹੋ ਜਾਵੇਗੀ।
1: ਹਰ ਜਨ ਸਿਮਰੋ ਹਿਰਦੈ ਰਾਮ, ਹਰ ਜਨ ਕੋ ਅਪਦਾ ਨਿਕਟ ਨਾ ਆਵੈ, ਪੂਰਨ ਦਾਸ ਕੇ ਕਾਮ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਚਿੱਤਰ ਸਿੰਘ। ਉਸ ਪ੍ਰਭੂ ਦਾ ਸਿਮਰਨ ਕਰਦੇ ਕਰਦੇ ਵਡਭਾਗੇ ਪ੍ਰਾਣੀ ਸੰਸਾਰ ਵਿੱਚ ਇੱਜ਼ਤ ਮਾਣ ਖੱਟਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਤੋਟਾ ਨਹੀਂ ਰਹਿੰਦਾ। ਉਹ ਇਤਨਾ ਕੁ ਨਾਮ ਧਨ ਸੰਚ ਲੈਂਦੇ ਹਨ ਕਿ ਉਹ ਧਨਵੰਤ ਹੋ ਜਾਂਦੇ ਹਨ, ਉਹਨਾਂ ਦੀ ਕੁੱਲ ਵੀ ਪੁਨੀਤ ਹੋ ਜਾਂਦੀ ਹੈ। ਪ੍ਰਭੂ ਦੇ ਸਿਮਰਨ ਦੀ ਇਤਨੀ ਮਹਿਮਾ ਹੈ। ਸੁਣਦੇ ਹਾਂ ਕਮਲਜੀਤ ਕੌਰ ਹੋਰਾਂ ਪਾਸੋਂ ਵਾਰਤਾ। ਪ੍ਰਭ ਕੋ ਸਿਮਰੈ ਸੇ ਪਤਵੰਤੇ।
2: ਪ੍ਰਭ ਤੋਂ ਭਾਵ ਉਸ ਇੱਕ ਅਕਾਲ ਪੁਰਖ ਪਰਮਾਤਮਾ ਤੋਂ ਹੈ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਉਸ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ। ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਅਤੇ ਐਸੇ ਪਰਮਾਤਮਾ ਦੇ ਗੁਣ ਗਾਉਣ ਦਾ ਆਦੇਸ਼ ਗੁਰਬਾਣੀ ਵਿੱਚ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਿਮਰਨ ਦਾ ਅਰਥ ਹੈ ਯਾਦ ਕਰਨਾ ਜਾਂ ਯਾਦ ਰੱਖਣਾ। ਉਸ ਸਰਵ ਵਿਆਪਕ ਜੋਤ ਨੂੰ ਹਰ ਥਾਂ ਪਸਰੀ ਜਾਣ ਕੇ ਸ਼ਬਦਾਂ ਰਾਹੀਂ ਉਸ ਦੀਆਂ ਸਿਫਤਾਂ ਕਰਨੀਆਂ, ਪੜ੍ਹਨੀਆਂ, ਸੁਣਨੀਆਂ ਅਤੇ ਗਾਣੀਆਂ ਹੀ ਸਿਮਰਨ ਹੈ। ਪਰਮਾਤਮਾ ਨਾਮ ਸਿਮਰਨ ਕਰਨ ਵਾਲਿਆਂ 'ਤੇ ਆਪਣੀ ਕਲਾ ਵਰਤਾ ਕੇ ਇਤਨੀ ਵਡਿਆਈ ਬਖਸ਼ਦਾ ਹੈ ਕਿ ਉਹਨਾਂ ਦੇ ਚਰਨਾਂ 'ਤੇ ਸਾਰੇ ਸੰਸਾਰ ਨੂੰ ਲਿਆ ਕੇ ਰੱਖ ਦਿੰਦਾ ਹੈ। ਹਰ ਪਾਸੇ ਇੱਜ਼ਤ ਮਾਨ ਮਿਲਦਾ ਹੈ। ਜਿਨਕੋ ਆਪ ਦੇ ਵਡਿਆਈ, ਜਗਤ ਵੀ ਆਪੇ ਆਣ ਤਿੰਨਕੋ ਪੈਰੀ ਪਾਏ, ਡਰੀਏ ਤਾਂ ਜੇ ਕਿਛ ਆਪ ਦੂ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਮਨੁੱਖ ਦੇ ਕੋਲ ਚਾਹੇ ਜਿੰਨੀ ਮਰਜ਼ੀ ਧਨ ਦੌਲਤ ਹੋਵੇ, ਚਾਹੇ ਉਸ ਕੋਲ ਲੱਖਾਂ ਦੀ ਗਿਣਤੀ ਵਿੱਚ ਸੈਨਾ ਹੋਵੇ, ਚਾਹੇ ਜਿੰਨੇ ਮਰਜ਼ੀ ਵਿਅਕਤੀ ਹਰ ਸਮੇਂ ਉਸ ਦੀ ਨੌਕਰ ਦੇ ਰੂਪ ਵਿੱਚ ਹਾਜ਼ਰੀ ਭਰਦੇ ਹੋਣ, ਭਾਵੇਂ ਲੱਖਾਂ ਹੀ ਵਿਅਕਤੀਆਂ 'ਤੇ ਉਸ ਦਾ ਹੁਕਮ ਚੱਲਦਾ ਹੋਵੇ, ਲੱਖਾਂ ਹੀ ਦੂਜੇ ਅਮੀਰ ਉਸ ਦੀ ਇੱਜ਼ਤ ਕਰਦੇ ਹੋਣ, ਪਰ ਜਦ ਤੱਕ ਉਸ 'ਤੇ ਉਸ ਅਕਾਲ ਪੁਰਖ

ਦੇ ਦਰਬਾਰ ਵਿੱਚ ਇੱਜ਼ਤ ਨਹੀਂ ਤਾਂ ਉਸ ਦੀ ਇਸ ਦੁਨਿਆਵੀ ਮਾਨ ਜੋ ਕਿ ਕੇਵਲ ਇੱਕ ਬਾਹਰੀ ਦਿਖਾਵਾ ਮਾਤਰ ਹੀ ਹੈ, ਉਸ ਦਾ ਕੋਈ ਫਾਇਦਾ ਨਹੀਂ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲੱਖ ਉੱਠ ਰਾਖੇ ਮਾਨ, ਜਾਪਤ ਲੇਖੇ ਨਾ ਪਵੇ ਤਾਂ ਸਭ ਨਿਰਾਫਲ ਕਾਮ। ਸਿਮਰਨ ਕਰਨ ਵਾਲੀਆਂ ਰੂਹਾਂ ਦੇ ਅੰਦਰ ਰੱਬ ਵਸਦਾ ਹੈ, ਸਭ ਨਾਲ ਪਿਆਰ ਕਰਦੇ ਹਨ, ਸਭ ਦੇ ਦੁੱਖ ਦਰਦ ਦੇ ਭਾਈਵਾਲ ਬਣਦੇ ਹਨ। ਪਰਮਾਤਮਾ ਦਾ ਨਾਮ ਇੱਕ ਐਸਾ ਪਾਰਸ ਹੈ ਜਿਹੜਾ ਗਰੀਬ ਅਤੇ ਨੀਵੀਂ ਜਾਤ ਦੀਆਂ ਸਭ ਵਿੱਥਾਂ ਮਿਟਾ ਦਿੰਦਾ ਹੈ, ਜਿਵੇਂ ਕੇਸਰ ਫੁੱਲ, ਕਸਤੂਰੀ, ਚੰਦਨ ਹਰੇਕ ਨੂੰ ਸੁਗੰਧੀ ਦਿੰਦੇ ਹਨ। ਇਸ ਤਰ੍ਹਾਂ ਪਰਮਾਤਮਾ ਦੇ ਭਗਤਾਂ ਅੰਦਰੋਂ ਵੀ ਸਭ ਤਰ੍ਹਾਂ ਦੇ ਭੇਦਭਾਵ ਮਿਟ ਜਾਂਦੇ ਹਨ। ਜਿਸ ਕਿਸੇ ਨੇ ਵੀ ਇਹ ਨਾਮ ਸਿਮਰਿਆ, ਚਾਹੇ ਉਹ ਨੀਵੀਂ ਜਾਤ ਦਾ ਵੀ ਹੋਵੇ, ਸੰਸਾਰ ਨੇ ਉਸਦਾ ਆਦਰ ਮਾਨ ਕੀਤਾ। ਭਗਤ ਕਬੀਰ ਜੀ ਨੇ ਭਗਤੀ ਕੀਤੀ, ਜਗਤ ਵਿੱਚ ਪ੍ਰਸਿੱਧ ਹੋਏ। ਨਾਮਦੇਵ ਜੀ ਨੇ ਭਗਤੀ ਕਰਕੇ ਪਰਮਾਤਮਾ ਨੂੰ ਵਸ ਵਿੱਚ ਕਰ ਲਿਆ। ਸਿਮਰਨ ਦਾ ਸਦਕਾ ਭਗਤ ਰਵਿਦਾਸ ਜੀ ਅੱਗੇ ਉੱਚੀ ਜਾਤ ਵਾਕਲੇ ਆ ਕੇ ਸਿਰ ਨਿਵਾਉਣ ਲੱਗ ਪਏ। ਗੁਰੂ ਨਾਨਕ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਫਰੀਦ ਜੀ ਨੂੰ ਸ਼ੇਖ ਲਿਖਿਆ ਹੈ, ਕਬੀਰ ਜੀ ਨੂੰ ਭਗਤ ਲਿਖਿਆ ਹੈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁੱਤੇ, ਕਿਸਨ ਉਤਰਿਆ ਘਰ ਜਿਸ ਜਾਏ। ਜਿਤਨੇ ਭਗਤ ਹਰ ਸੇਵਕਾਂ ਮੁੱਖ 68 ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕੋ ਆਂਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਨਾਮ ਦੀ ਕਮਾਈ ਕਰਨ ਨਾਲ ਜਿੱਥੇ ਉਸਦੇ ਦਰਬਾਰ ਵਿੱਚ ਮਨੁੱਖ ਨੂੰ ਮਾਨ ਮਿਲਦਾ ਹੈ, ਉੱਥੇ ਮਨੁੱਖ ਵੱਲੋਂ ਕੀਤੇ ਚੰਗੇ ਕਰਮ ਵੀ ਕਰਤਾਰ ਦੇ ਨਾਮ ਨੂੰ ਮਨੁੱਖ ਦੇ ਹਿਰਦੇ ਵਿੱਚ ਵਸਾਉਣ ਵਿੱਚ ਸਹਾਈ ਹੁੰਦੇ ਹਨ। ਜਦੋਂ ਦਿਨ ਰਾਤ ਮਨੁੱਖ ਦੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ, ਤਾਂ ਉਸ ਦੀ ਕਿਰਪਾ ਸਦਕਾ ਇਸ ਸੰਸਾਰ ਰੂਪੀ ਸਾਗਰ ਤੋਂ ਪਾਰ ਹੋ ਜਾਂਦਾ ਹੈ। ਉਸ ਨੂੰ ਜੋ ਸ਼ੋਭਾ ਪ੍ਰਾਪਤ ਹੁੰਦੀ ਹੈ, ਉਹ ਦੁਨੀਆ ਦੀਆਂ ਸਭ ਤੋਂ ਉੱਚੀਆਂ ਪਦਵੀਆਂ ਨਾਲੋਂ ਉੱਚੀ ਅਤੇ ਸਦੀਵੀ ਹੈ। ਉਹੀ ਮਨੁੱਖ ਅਕਲ ਵਾਲਾ ਹੈ, ਇੱਜ਼ਤ ਵਾਲਾ ਹੈ, ਪਤਵੰਤਾ ਹੈ, ਜਿਸ ਨੂੰ ਪਰਮਾਤਮਾ ਦਾ ਹੁਕਮ ਪਿਆਰਾ ਲੱਗਦਾ ਹੈ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗਿਆ ਜਿਸ ਮਿੱਠਾ ਜੀਓ। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਵਰਣਨ ਕੀਤਾ ਹੈ ਕਿ ਜੇ ਮਨੁੱਖ ਚਾਰ ਯੁੱਗਾਂ ਜਿੰਨੀ ਸਗੋਂ ਇਸ ਤੋਂ ਵੀ 10 ਗੁਣਾ ਵੱਧ ਉਮਰ ਭੋਗੇ ਅਤੇ ਆਪਣੇ ਆਲੇ ਦੁਆਲੇ ਵਿੱਚ ਹੀ ਨਹੀਂ ਸਗੋਂ ਸਾਰੀ ਸ੍ਰਿਸ਼ਟੀ ਵਿੱਚ ਜਾਣਿਆ ਜਾਂਦਾ ਹੋਵੇ, ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਜੇ ਉਸਦੀ ਪ੍ਰੀਤ ਸੱਚੇ ਸਾਹਿਬ ਨਾਲ ਨਹੀਂ, ਤਾਂ ਇਹ ਯਕੀਨੀ ਹੈ ਕਿ ਉਸਦੀ ਕਿਸੇ ਬਾਤ ਨਹੀਂ ਪੁੱਛਣੀ। ਜੇ ਯੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇਗੇ। ਪਰਮੇਸ਼ੁਰ ਨਾਲ ਹੀ ਗੁਰਮੁਖ ਗੁਰਸਿੱਖ ਪਤਵੰਤੇ ਹਨ। ਉਸਦਾ ਜਸ ਕਰਨਾ, ਉਸਨੂੰ ਹਾਜ਼ਰ ਨਾਜ਼ਰ ਸਮਝਣਾ, ਉਸ ਦੀਆਂ ਸਾਖੀਆਂ ਸੁਣਨੀਆਂ, ਉਸ ਦੇ ਸੁਹੇਲੇ ਗਾਉਣ ਨਾਲ ਸਦੀਵੀ ਇੱਜ਼ਤ ਮਾਨ ਮਿਲਦਾ ਹੈ, ਜਿਸ ਦੀ ਚਾਚ ਸੰਤਾਂ ਦੀ ਸੰਗਤ ਵਿੱਚੋਂ ਆਉਂਦੀ ਹੈ। ਜਦੋਂ ਅਸੀਂ ਬਾਜ਼ਾਰ ਵਿੱਚੋਂ ਕੁਝ ਲੈਣ ਜਾਂਦੇ ਹਾਂ ਤਾਂ ਵੱਟਿਆਂ ਨਾਲ ਜਾਂ ਜਿਸ ਨਾਪ ਨਾਲ ਚੀਜ਼ ਨਾਪ ਕੇ ਦਿੱਤੀ ਜਾਂਦੀ ਹੈ, ਉਸ ਦਾ ਕੋਈ ਮਿਆਰ ਹੁੰਦਾ ਹੈ? ਹਰ ਜੀਵ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਕੋਈ ਇਹ ਨਹੀਂ ਆਖਦਾ ਕਿ ਮੇਰੇ ਵਿੱਚ ਕੋਈ ਉਨਤਾਈਆਂ ਹਨ। ਤੋਲ ਵਿੱਚ ਤਾਂ ਹੀ ਪੂਰਾ ਉਤਰਿਆ ਜਾ ਸਕਦਾ ਹੈ ਜੇ ਤੱਕੜੀ ਦੇ ਦੂਜੇ ਪਲੜੇ ਵਿੱਚ ਰੱਬ ਦੀ ਦਰਗਾਹ ਵਿੱਚੋਂ ਮਿਲੀ ਹੋਈ ਇੱਜ਼ਤ ਰੂਪੀ ਵੱਟਾ ਪਾਇਆ ਜਾਵੇ। ਦੁਨੀਆ ਦੇ ਬੋਲ ਤੋਲ ਉੱਥੇ ਨਹੀਂ ਚੱਲਦੇ, ਪੱਤ ਪਰਵਾਨਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ। ਸ਼ਬਦ ਵਿੱਚ ਸੁਰਤ ਟਿਕਾਉਣ ਨਾਲ ਹਿਰਦੇ ਵਿੱਚ ਗਿਆਨ ਦਾ ਦੀਵਾ ਜਗ ਪੈਂਦਾ ਹੈ, ਚਿਹਰੇ ਉੱਤੇ ਸੁੰਦਰਤਾ ਆ ਜਾਂਦੀ ਹੈ। ਗੁਰੂ ਦੇ ਸ਼ਬਦ ਬਿਨਾਂ ਮਨੁੱਖ ਦੀ ਕੋਈ ਗਤੀ ਨਹੀਂ ਅਤੇ ਨਾ ਹੀ ਪਰਲੋਕ ਵਿੱਚ ਮਾਨ ਮਿਲਦਾ ਹੈ। ਨਾਮ ਤੋਂ ਬਿਨਾਂ ਜੀਵ ਇੱਜ਼ਤ ਅਤੇ ਅਕਲ ਗੁਆ ਲੈਂਦਾ ਹੈ। ਲੋਕਾਂ ਨੂੰ ਗੰਦਗੀ ਦੀ ਦਲਦਲ ਵਿੱਚੋਂ ਕੱਢ ਕੇ ਇੱਜ਼ਤ ਰੂਪੀ ਜ਼ਿੰਦਗੀ ਜਿਉਣਾ ਸਿਖਾਉਣ ਦਾ ਸਿਹਰਾ ਮੂਲ ਰੂਪ ਵਿੱਚ ਸ੍ਰੀ ਗੁਰੂ ਨਾਨਕ

0: ਭਗਤੀ ਸਿੰਘ ਜੀ ਦੇ ਪ੍ਰੋਗਰਾਮ ਵਿੱਚ ਹੁਣੇ ਤੁਸੀਂ ਇਹ ਭੇਟ ਸਰਵਣ ਕਰ ਰਹੇ ਸੀ। ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ ਚਲੈ ਸੋਗੇ ਮਾਰੀਐ ਚਲੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਨਿਵਾਰ ਅਨਪੈ ਪਰ ਦੀਨਾ ਸ਼ਬਦ ਮਾਤਰ ਤੇ ਉਤਰ ਧਰੇ ਕਵਿ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਭਰੇ ਸਤਿਗੁਰ ਮਤ ਗੂੜ ਬਿਮਲ।

0: ਵਿਚਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਹੇ ਹਰ ਭਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈਂ ਅਟਲ ਅਮਰ ਪਦ ਪਾਇਓ
1: ਸੰਤੋਖ ਸਰੋਵਰ ਬਸੈ ਅਮੇਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਕ ਨ ਹੁਟੈ ਸੰਜਮ ਸਤ ਸੰਤੋਖ ਸੇਲ ਸਨਹ ਮੁਫੁਟੈ ਸਤਿਗੁਰ ਪ੍ਰਮਾਨ ਬਿਦਨੈ ਸਿਰਿਓ ਜਗ ਜਸ ਤੋਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਭੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪ੍ਰਮਾਨ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵ ਨਿਧ ਨਾਮ ਨਿਧਾਨ ਰਿੱਧ ਸਿੱਧ ਤਾਂ ਕੇ ਦਾਸੀ ਸਹਿ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆ

0: प्रेम पदार्थ पायो
1: प्रेम भगत परवा।

ਨੇ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਗਤ ਅਗੋਚਰੇ ਪਰ ਮਨ ਗੁਰ

ਸ਼ਬਦ ਲਗ ਭਵ ਜਲ ਤਾਰੈ ਪਰਚੋ ਪਰਮਾਣ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਗ ਸ੍ਰੀ ਗੁਰੂ ਸਰਣ ਭਾਜ।

ਸੁਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਾਹੇ ਜਿਓ ਸੁਤਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਖਸ ਹਰਿਓ ਨਖ ਵਿਦਾਰ ਜਿਓ ਸੰਕ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜਿਓ ਸਤਿ ਸਾਚ ਸ੍ਰੀ ਨਿ

ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਣ ਉਪਮਾ ਦਿਓ ਕਵਣ ਸੇਵਾ ਸਰਿਉ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਚ ਕਰਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋਇ

ਧਾਰ ਨਾ ਲਕਾਵ ਪਾਰਸ ਪਰਸ ਕੱਚ ਕੰਚ ਨਾ ਹੋਏ ਚੰਦਨਾ ਸੁਭਾਸ ਜਾ ਸਿਮਰਤ ਅੰਤਰ ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਉ ਸਤਿ

मोह परम पै पूले सुत दारा से प्रीत लग एक उत्तर।

ਆਮਨ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦ ਹੀ ਮੁਕਤ ਪਾਈ ਸ਼ਬਦ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ।

ਮੁਖ ਅੰਤਰ ਪਾਹੇ ਜਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਕੋ ਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾ ਖੁਦਾਈ ਅਲਹੋ ਭਇਆ ਨੀਲ ਬਸਤਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਾਰ ਪੜ੍ਹੇ ਗੁਣ।

0: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ ਲੱਖ ਠੱਗੀਆਂ ਪਹਿਨਾਮੀਆਂ ਰਾਧਸ ਜੀ ਨਾਲ ਤੱਕ ਕਪਾਹ ਕਤੀਏ ਬਾਹਮਣ ਵਟਿਆਏ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਆਂ ਪੀ ਫਿਰ ਪਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
1: ਨਾਇ ਮਨੇ ਪਾਤੂ ਪਜੈ ਸਾ ਲਾਈ ਸੱਚ ਸੂਤ
0: ਜਿਹਵਾ ਤਗਨ ਖੀ ਬੇ ਤਗਾਇਆ ਪੇ ਵੱਤੇ ਵਰਤਾ।

বললো দিবাহি গুরু এক ওঅঙ্কার ਵਾਹਿਗੁਰੂ ਦੀ ਕੀ ਫਤਿਹ ਸ੍ਰੀ ਭਗਉਤੀ ਦੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ

ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

चुप मन का सदका सर्व सुख होवे जहां जहां खालसा जी साहिब।

ਜੋਨ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇ ਕਦਾਨ ਵੀ ਸਾਹਬਾਨ ਭਰੋਸਾ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਡੰਗਾ ਜੁਗਾ ਜੁਗਾ।

mano ni nan mati ucin mata pat darakha ap vahe guru he akar

ਸਰੋਵਰ ਗੁਰਦੁਆਰੇ ਅੰਗੁਰ ਧੰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹਾ ਦਰਸ਼ਨ ਦੀਦਾਰ

ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਦੀਆਂ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਪਹਿਲੀਆਂ ਦੀ ਅਰਦਾਸ ਸਤਿਗੁਰੂ ਜੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤਿਆਵੇ ਸਿੱਖ ਪੜਦੋ ਸੁਣਦੇ ਸਰਬੱਤ ਲਾਹੇਵੰਦ ਹੋਵੇ ਨਾਮਕ ਨਾਮ

ਭਰਪੂਰ ਮੱਥੇ ਟਿੱਕਾ ਤੇਣ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਤਾਨ ਲੈ ਪੂਜੇ ਪੁਰਾਣ।

ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇਰ ਕਰੇਨ ਮਨ ਜੂਠੇ ਚੁਲੀ ਪੂਰੇ ਕਹੋ ਨਾਨਕ।

ਪੌੜੀ ਚਿੱਤੇਂਦਰ ਸਭ ਤੋਂ ਵੇਖਣ ਤਰੀ ਹੇਠ ਚਲਾਇੰਦਾ ਆਪੇ ਦੇਵੜੇ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵੜ ਮੇਗਲੀ ਸਿਰੈ ਸਿਰ ਧੰਦਾ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰਮਗਨ ਭਿਖ ਨਾ ਪਾਇੰਦਾ ਦਰਮਗਨ ਭਿਖ ਨਾ ਪਾਇੰਦਾ।

ਸਤਿਗੁਰ ਵੱਡਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤਾਂ ਨਦਰਿਆਈਆਂ ਦਾ ਤੁਸ ਪਾਣਾ ਤਾਂ ਮਨ ਵਸਾਈਆਂ ਕਾਰ ਹੁਕਮ ਮਸਤਕ ਹੱਥ ਤਰ ਵਿੱਚ।